ਮਨੁੱਖਤਾ ਦੀ ਤਵਾਰੀਖ ਵਿੱਚ ਇੱਕ ਦਰਦੀਲੀ ਦਾਸਤਾਂ, ਮਮਤਾ ਦੀ ਮੂਰਤ ਮਾਂ ਗੁਜਰੀ ਜੀ ਦਾ ਨਾਂ, ਧਰਤੀ ਦੇ ਉੱਤੇ ਕੈਦ ਕੀਤੇ ਦੋ ਚੰਨ ਦੇ ਟੋਟੇ, ਉਮਾਂ ਦੇ ਰਾਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਛੋਟੇ, ਠੰਡੇ ਬੁਰਜ ਵਿੱਚ ਕੈਦ ਮਾਂ ਗੁਜਰੀ, ਦੋ ਮਾਸੂਮ ਜਿੰਦਾਂ ਨੂੰ ਜ਼ਾਲਮਾਂ ਤੋਂ ਨਾ ਡਰਨ ਅਤੇ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਲਈ ਇਉਂ ਪ੍ਰੇਰਦੀ ਹੈ।

ਜ਼ਾਲਮ ਸੂਬਾ ਸਰਹੰਦ ਨੇ ਜਦੋਂ ਨਿਰਦੋਸ਼ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਨ ਦਾ ਹੁਕਮ ਸੁਣਾ ਦਿੱਤਾ ਤਾਂ ਧਰਤੀ ਕੰਬ ਉੱਠੀ, ਅੰਦਰ ਰੋਣ ਲੱਗਾ ਤੇ ਸਾਰੀ ਕਾਇਨਾਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਉਹ ਰਾਗ ਮਲਾਰ ਮਹੱਲਾ ਪੰਜਵਾਂ, ਪੜਤਾਲ ਘਰ ਤੀਜਾ।

ਕੀਏ ਨਹ ਦੂਖ ਸਾਕਤ ਲਾਹੇ ਭਜ ਸ਼ਰਨ ਸਾਧੂ ਨਾਨਕਾ ਮਿਲ ਗੁਣ ਗੋਬਿੰਦ ਗਾਹੀ ਮਲਾਰ ਮਹੱਲਾ ਪੰਜਵਾਂ ਪ੍ਰੇਕੀ ਸੋਭ ਸੁਹਾਵਨੀ ਨੀਕੀ ਹਾ ਹਾ ਹੂ ਗੰਧਰਬ ਅਪਸਰਾ ਆਨੰਦ ਮੰਗਲ ਰਸ ਗਾਵਨੀ ਨੀਕੀ ਰਾਉ ਧੁਨਤ ਲਾਲਤ ਗੁਣਗ ਹਯਾਨਕ ਭਾਂਤ ਬਹੁ ਬਿਰਧ ਰੂਪ ਦਿਖਾਵਨੀ ਨੀਕੀ ਗਿਰ ਤਾਰ ਜਲ ਥਾਲ ਜਲ ਭਵਨ ਭਰਪੁਰ ਘਟ ਘਟ ਲਾਲਨ ਸ਼ਾਵਨੀ ਨੀਕੀ ਸਾਧ ਸੰਗ ਰਮਈਆ ਰਸ ਪਾਇਓ ਨਾਨਕ ਜਾਂ ਕਹਿ ਭਾਵਨੀ ਨੀਕੀ ਮਲਾਰ ਮਹੱਲਾ ਪੰਜਵਾ ਗੌਰ ਪ੍ਰੀਤ ਪਿਆਰੀ ਚਰਨ ਕਮਲ ਰਦ ਅੰਤਰ ਧਾਰੀ ਰਹਾਉ ਦਰਸ ਸਫਲਿਓ ਦਰਸ ਪੇਖਿਓ ਗਈ ਕਿਲ ਵਿਖ ਗਈ ਮਨ ਨਿਰਮਲ ਉਜਿਆਰੇ ਬਿਸਮ ਬਿਸਮੈ ਬਿਸਮ ਭਈ ਅਗ ਕੋਟ ਹਰ ਤੇ ਨਾਮ ਲਈ ਗੁਰ ਚਰਨ ਮਸਤਕ ਡਾਰ ਪਹੀ ਪ੍ਰਭ ਏਕ ਤੂੰ ਹੀ ਏਕ ਤੂੰ ਹੀ ਭਗਤ ਟੇਕ ਤੁਹਾਰੀ ਜਨ ਨਾਨਕ ਸ਼ਰਨ ਦੁਆਰੀ ਮਲਾਰ ਮਹੱਲਾ ਪੰਜਵਾ ਬਾਰਸ ਸਰਸ ਆ ਗਿਆ ਹੋਏ ਆਨੰਦ ਸਗਲ ਭਾਗ ਰਹਾਉ ਸੰਤ ਸੰਗੇ ਮਨ ਪਰਫੜਹੀ ਮਿਲ ਮੇਘ ਧਰ ਸੁਹਾਗ ਘਨ ਘੋਰ ਪ੍ਰੀਤ ਮੋਰ ਚਿਤ ਚਾਤਰਕ ਬੂੰਦ ਔਰ ਐਸੋ ਹਰ ਸੰਗੇ ਮਨ ਮੋਹ ਤਿਆਗ ਮਾਇਆ ਧੋ ਮਿਲ ਸੰਤ ਨਾਨਕ ਜਾਗਿਆ ਮਲਾਰ ਮਹੱਲਾ ਪੰਜਵਾਂ ਗੁਣ ਗੋਪਾਲ ਗਾਉ ਨੀਤ ਰਾਮ ਨਾਮ ਧਾਰ ਚੀਤ ਰਹਾਉ ਛੋੜ ਮਾਨ ਤਾਜ ਗੁਮਾਨ ਮਿਲ ਸਾਧੂਆਂ ਕੈ ਸੰਗ ਹਰ ਸਿਮਰ ਏਕ ਰੰਗ ਮਿਟ ਜਾਹੀਂ ਦੋਖ ਮੀਤ ਪਾਰ ਬ੍ਰਹਮ ਭਏ ਦਇਆਲ ਬਿਨਸ ਗਏ ਬਿਖੈ ਜੰਜਾਲ ਸਾਧ ਜਨਾ ਕੈ ਚਰਨ ਲਾਗੂ ਨਾਨਕ ਗਾਵੇ ਗੋਬਿੰਦ ਨੀਤ ਮਲਾਰ ਮਹੱਲਾ ਪੰਜਵਾਂ ਘਨ ਗਰਜਤ ਗੋਬਿੰਦ ਰੂਪ ਗੁਣ ਗਾਵਤ ਸੁਖ ਚੈਨ ਰਹਾਉ ਹਰ ਚਰਨ ਸ਼ਰਨ ਤਾਰਨ ਸਾਗਰ ਧੁਨ ਅਨਹਤ ਰਸ ਬੈਨ ਪਾਠਕ ਪਿਆਸ ਜਿਤ ਸਰੋਵਰ ਆਤਮ ਜਾਲ ਲੈਣ ਹਰ ਦਰਸ ਪ੍ਰੇਮ ਨਾ ਜਨ ਨਾਨਕ ਕਰ ਕਿਰਪਾ ਪ੍ਰਭ ਦੈਨ ਮਲਾਰ ਮਹੱਲਾ ਪੰਜਵਾਂ ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ ਰਹਾਉ ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਹੇ ਸਮਰੱਥ ਗਮ ਪੂਰਨ ਮੋਹ ਮਾਇਆ ਤਾਰੂ ਅੰਧਕੂਪ ਮਹਾਂਭਿਆਨੂ ਨਾਨਕ ਪਾਰ ਉਤਾਰੂ ਮਲਾਰ ਮਹੱਲਾ ਪਹਿਲਾ ਅਸ਼ਟਪਦੀਆਂ ਘਰ ਪਹਿਲਾ ਇੱਕ ਓਅੰਕਾਰੂ ਸਤਿਗੁਰ ਪ੍ਰਸਾਦ ਚੱਕ ਵੀ ਨੈਣ ਨੀਂਦ ਨਹਿ ਚਾਹੈ ਬਿਨ ਪਿਰ ਨੀਂਦ ਨਾ ਪਾਈ ਸੂਰ ਚੜ੍ਹੈ ਪਿਰੋ ਦੇਖੈ ਨੈਣੀ ਨਿਵ ਨਿਵ ਲਾਗੈ ਪਾਈ ਫਿਰ ਭਾਵੈ ਪ੍ਰੇਮ ਸਿਖਾਈ ਤਿਸ ਬਿਨ ਘੜੀ ਨਹੀਂ ਜਗ ਜੀਵਾਂ ਐਸੀ ਪਿਆਸ ਤਿਸਾਈ ਰਾਉ ਸਰਵਰ ਕਮਲ ਕਿਰਨ ਆਕਾਸੀ ਬਿਗਸੈ ਸਹਿਜ ਸੁਭਾਈ ਪ੍ਰੀਤਮ ਪ੍ਰੀਤ ਬਨੀ ਆਬ ਐਸੀ ਜੋਤੀ ਜੋਤ ਮਿਲਾਈ ਚਾਤਰਕ ਜਾਲ ਬੈਨ ਪ੍ਰਿਉ ਪ੍ਰਿਉ ਟੇਰੈ ਬਿਲਪ ਕਰੈ ਬਿਲ ਲਾਈ ਘਨ ਹਰ ਘੋਰ ਦਸੋਂ ਦਿਸ ਬਰਸੈ ਬਿਨ ਜਲ ਪਿਆਸ ਨਾ ਜਾਈ ਮੀਨ ਨਿਵਾਸ ਉਪਜੈ ਜਲ ਹੀ ਤੇ ਸੁਖ ਦੁਖ ਪੁਰਬ ਕਮਾਈ ਖਿਨ ਪਲ ਰਹਿ ਨਾ ਸਕੈ ਪਾਲ ਜਲ ਬੈਨ ਮਰਨ ਜੀਵਨ ਤਿਸ ਜਤਾਈ ਧਨ ਵਾਂਢੀ ਪਿਰ ਦੇਸ ਨਿਵਾਸੀ ਸਾਚੇ ਗੁਰ ਪਹਿ ਸ਼ਬਦ ਪਠਾਈ ਗੁਣ ਸੰਗ੍ਰਹਿ ਪ੍ਰਭ੍ਰਦੈ ਨਿਵਾਸੀ ਭਗਤ ਰਤੀ ਹਰਖਾਈ ਪ੍ਰਿਉ ਪ੍ਰਿਉ ਕਰੈ ਸਭੈ ਹੈ ਜੇਤੀ ਗੁਰ ਭਾਵੈ ਪ੍ਰਿਉ ਪਾਈ ਪ੍ਰਿਉ ਨਾਲੇ ਸਦ ਹੀ ਸੱਚ ਸੰਗੇ ਨਦਰੀ ਮੇਲ ਮਲਾਈ ਸਭ ਮਹਿ ਜੀਉ ਜੀਉ ਹੈ ਸੋਈ ਘਟ ਘਟ ਰਹਿਆ ਸਮਾਈ ਗੁਰਪ੍ਰਸਾਦ ਘਰ ਹੀ ਪ੍ਰਗਾਸ ਆਇਆ ਸਹਿਜੇ ਸਹਿਜ ਸਮਾਈ ਆਪਣਾ ਕਾਜ ਸਵਾਰੂ ਆਪੇ ਸੁਖਦਾ ਤੇ ਗੋਸਾਈ ਗੁਰਪ੍ਰਸਾਦ ਘਰ ਹੀ ਪਿਰ ਪਾਇਆ ਤਉ ਨਾਨਕ ਤਪਤ ਬੁਝਾਈ ਮਲਾਰ ਮਹੱਲਾ ਪਹਿਲਾ ਜਾਗਤ ਜਾਗ ਰਹੇ ਗੁਰ ਸੇਵਾ ਬਿਨ ਹਰ ਹਰ ਮੈਂ ਕੋ ਨਾਹੀ ਅਨਕ ਬਜਤਨ ਕਰ ਰਹਿਣ ਨਾ ਪਾਵੇ ਆਚ ਕਾਚ ਢਹਿ ਪਾਈ ਤਿਸ ਇਸ ਤਨ ਧਨ ਕਾ ਕਹੁ ਗਰਬ ਕੈਸਾ ਬਿਨ ਸਦਬਾਰ ਨਾ ਲਾਗੈ ਅਵਰੇ ਬਬਰੀ ਹੋਮੈ ਗਰਬ ਖਪੈ ਜਗ ਗੈ ਸਰਾਉ
जय जगदीश प्रभु रखवारी, राख परख सोई, जेती है तेती तुझ ही ते, तुम सार अवर न कोई। जीओ पाई जुगत बस के नहीं, आपे गुरमुख अंजनौ, अमर अनाथ सर्ब सर मूरा, काल बिकाल परम पंजन। कागद कोट एह जग है बपरऊ, रंगन रिचहन चतराई, नानी सी बूंद पवन पत होवै, जन्म मरै खिन ताई। नदी उपकंठ जैसे कार तरबर, सरपन कर कर माही, उल्टी नदी कहाँ कार तरबर, सरपन डसै दूजा मन माही। गारुड गुर ज्ञान ध्यान गुर बचनी, बिखया गुरमत जारी, मन तन देहेव भय सच पाया, हर की भगत निरारी। जेती है तेती तुद जाचै, तू सर्ब जी आम दयाला, तुमरी शरण परे पत राखहु, साच मिलै गोपाला। बांधी तंद अंध नहीं सूजै, पबदक कर्म कमावै, सतगुर मिलै ता सूजस बूजस, सच मन ज्ञान समावै। निर्गुण देह साच बिन साच काची, मैं पूछो गुर अपना, नानक सो प्रभु प्रभु दिखावै, बिन साचे जग सुपना। मलार महला पहला, चात्रक मीन जल ही ते सुख पावै, सारिंग शब्द सुहाई, रैन बबीहा बोल्यो मेरी माई राउ। प्रय प्रीत प्रय स्यों प्रीत न उल्टै कब हूँ, जो तै पावै साई, नींद गई बहुत हौ मैं तन साखी, सच मत हृदय सुहाई। रूखी बिरखी उडो भूखा, पीवा नाम सुबाई, लोचन तार ललता बिललाती, दर्शन त्या प्यास रजाई।

ਬਿਦ ਜਾਣ ਬੀਜੋ ਮਹਿਲ ਨਾ ਜਾਪੈ ਸਤਿਗੁਰ ਬਾਝੋਂ ਸਮਝ ਨਾ ਹੋਵੇ ਜਗ ਸਭ ਜਗ ਦਬਿਆ ਛਾਪੈ ਕਰਨ ਪਲਾਵ ਕਰੇ ਬਿਲ ਲਾਂਤਾਉ ਬਿਨ ਗੁਰ ਨਾਮ ਨਾ ਜਾਪੈ ਪਲ ਪੰਕਜ ਮਹਿ ਨਾਮ ਛਡਾਏ ਜੇ ਗੁਰ ਸ਼ਬਦ ਸੁਝਾਪੈ ਇੱਕ ਮੂਰਖ ਅੰਧੇ ਮੁਗਧ ਗਵਾਰੂ ਇੱਕ ਸਤਿਗੁਰ ਕਹਿ ਭੈ ਨਾਮ ਆਧਾਰੂ ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰੂ ਜਿਨ ਪੀਤੀ ਤਿਸ ਮੋਖ ਦੁਆਰੂ ਨਾਮ ਭੈ ਭਾਏ ਹਿਰਦੈ ਵਸਾਈ ਗੁਰ ਕਰਨੀ ਸੱਚ ਬਾਣੀ ਇੰਦ ਵਰਸੈ ਤਰਤ ਸੁਹਾਵੀ ਘਟ ਘਟ ਜੋਤ ਸਮਾਣੀ ਕੱਲਰ ਬੀਜ ਦੁਰਮਤ ਐਸੀ ਨਿਗੁਰੇ ਕੀ ਨਿਸ਼ਾਨੀ ਸਤਿਗੁਰ ਬਾਝੋਂ ਪੂਰ ਅੰਧਾਰਾ ਡੂਬ ਮੂਏ ਬਿਨ ਪਾਣੀ ਜੋ ਕਿਸ ਕੀਨੋ ਸੋ ਪ੍ਰਭੂ ਰਜਾਏ ਜੋ ਤੁਰ ਲਿਖਿਆ ਸੋ ਮਿਟਣਾ ਨਾ ਜਾਏ ਹੁਕਮੇ ਵਾਧਾ ਕਾਰ ਕਮਾਏ ਏਕ ਸ਼ਬਦ ਰਾਚੈ ਸੱਚ ਸਮਾਏ ਚਾਹੋਂ ਦਿਸ ਹੁਕਮ ਵਰਤੈ ਪ੍ਰਭ ਤੇਰਾ ਚਾਹੋਂ ਦਿਸ ਨਾਮ ਪਤਾਲੰ ਸਭ ਮਹਿ ਸ਼ਬਦ ਵਰਤੈ ਪ੍ਰਭ ਸਾਚਾ ਕਰਮ ਮਿਲੈ ਬਿਆਲੰ ਜਾਮਣ ਮਰਨ ਦਿਸੈ ਸਭ ਊਪ ਉਭਉ ਖੁਦ ਅਨਿੰਦਰਾ ਕਾਲੰ ਨਾਨਕ ਨਾਮ ਮਿਲੈ ਮਨ ਭਾਵੈ ਸਾਚੀ ਨਦਰ ਰਸਾਲੰ ਮਲਾਰ ਮਹੱਲਾ ਪਹਿਲਾ ਮਰਨ ਮੁਕਤ ਗਤ ਸਾਰ ਨਾ ਜਾਣੈ ਕੰਠੇ ਬੈਠੀ ਗੁਰਬ ਸ਼ਬਦ ਪਛਾਣੈ

ਕੀਏ ਪ੍ਰਤਪਾਰ ਨਹੀਂ, ਜਬ ਬਕਰੀ ਤਬ ਹੀ ਪਛਤਾ ਨਹੀਂ, ਜਬ ਗਲ ਫਾਂਸ ਪੜੀ ਤਬ ਅਤ ਭਾਰੀ, ਊਂਡ ਨਾ ਸਕੈ ਪੰਥ ਪਸਾਰੀ, ਰਸ ਚੁਗ ਹੈ ਮਨਮੁਖ ਗਵਾਰੂ, ਪਾਥੀ ਛੂਟੈ ਗੁਣ ਗਿਆਨ ਵਿਚਾਰੂ, ਸਤਿਗੁਰ ਸੇਵ ਤੂਟੈ ਜਮਕਾਲੂ, ਹਿਰਦੈ ਸਾਚਾ ਸ਼ਬਦ ਸੰਭਾਲੂ, ਗੁਰਮਤਿ ਸਾਚੀ ਸ਼ਬਦ ਹੈ ਸਾਰੂ, ਹਰ ਕਾ ਨਾਮ ਰਖੈ ਉਰਤਾਰੂ, ਸੇ ਦੁਖ ਆਗੇ ਜੇ ਭੋਗ ਬਿਲਾਸੀ, ਨਾਨਕ ਗੁਰਮ ਮੁਕਤ ਨਹੀਂ ਬਿਨ ਨਾਵੈ ਸਾਚੇ। ਮਲਾਰ ਮਹੱਲਾ ਤੀਜਾ। ਅਸ਼ਟਪਦੀਆਂ ਘਰ ਪਹਿਲਾ ਏਕ ਓਅੰਕਾਰ ਸਤਿਗੁਰ ਪ੍ਰਸਾਦ, ਕਰਮ ਹੋਵੇ ਤਾਂ ਸਤਿਗੁਰ ਪਾਈਐ, ਬਿਨ ਕਰਮੈ ਪਾਇਆ ਨਾ ਜਾਈ, ਸਤਿਗੁਰ ਮਿਲਿਆ ਕੰਚਨ ਹੋਈਐ, ਜਾਂ ਹਰ ਕੀ ਹੋਈ ਰਜਾਈ, ਮਨ ਮੇਰੇ ਹਰ ਹਰ ਨਾਮ ਚ ਤਲਾਈ, ਸਤਿਗੁਰ ਤੇ ਹਰ ਪਾਈਐ ਸਾਚਾ, ਹਰ ਸਿਉ ਰਹਿ ਸਮਾਇ ਰਹਾਉ, ਸਤਿਗੁਰ ਤੇ ਗਿਆਨ ਉਪਜੈ ਤਾਂ ਇਹ ਸੰਸਾ ਜਾਈ, ਸਤਿਗੁਰ ਤੇ ਹਰ ਬੁਝੀਐ ਗਰਭ ਜੋਨੀ ਨਹਿ ਪਾਈ, ਗੁਰਪ੍ਰਸਾਦੀ ਜੀਵਤ ਮਰੈ, ਮਾਰ ਜੀਵੈ ਸ਼ਬਦ ਕਮਾਏ, ਮੁਕਤ ਦੁਆਰਾ ਸੋਈ ਪਾਏ, ਜੇ ਵਿੱਚੋਂ ਆਪ ਗਵਾਏ, ਗੁਰਪ੍ਰਸਾਦੀ ਸਿਵ ਕਰ ਜੰਮੈ, ਵਿੱਚੋਂ ਸਾਕਤ ਗਵਾਏ, ਅਚਾਰ ਚਰੈ ਬਵੇਕ ਬੁੱਧ ਪਾਏ, ਪੁਰਖੈ ਪੁਰਖ ਮਿਲਾਈ, ਧਾਤੁਰ ਬਾਜੀ ਸੰਸਾਰ ਅਚੇਤ ਹੈ, ਚੱਲੈ ਮੂਲ ਗਵਾਏ, ਲਾਹਾ ਹਰ ਸਤਸੰਗਤ ਪਾਈਐ, ਕਰਮੀ ਪੱਲੈ ਪਾਏ, ਸਤਿਗੁਰ ਵਿਣ ਕਿਨੈ ਨਾ ਪਾਇਆ, ਮਨ ਵੇਖੋ ਹਿਰਦੈ ਵਿਚਾਰੂ, ਵਡਭਾਗੀ ਗੁਰ ਪਾਇਆ, ਭਾਉ ਜਲ ਉਤਰੇ ਪਾਰ, ਹਰ ਨਾਮਾ ਹਰ ਟੇਕ ਹੈ, ਹਰ ਹਰ ਨਾਮ ਉਧਾਰੂ, ਕਿਰਪਾ ਕਰੋ ਗੁਰ ਮੇਲੋ ਹਰ ਜੀਓ, ਪਾਵੋ ਮੋਖ ਦੁਆਰ, ਮਸਤਕ ਲਲਾਟ ਲਿਖਿਆ ਤੁਰ ਠਾਕੁਰੋ, ਮੇਟਣਾ ਨਾ ਜਾਈ, ਨਾਨਕ ਸੇ ਜਨ ਪੂਰਨ ਹੋਏ, ਜਿਨ ਹਰ ਭਾਣਾ ਪਾਏ। ਮਲਾਰ ਮਹੱਲਾ ਤੀਜਾ। ਵੇਦ ਬਾਣੀ ਜਗ ਵਰਤਦਾ, ਤ੍ਰੈਗੁਣ ਕਰੇ ਵਿਚਾਰੂ, ਬਿਨ ਨਾਵੇ ਜਮ ਡੰਡ ਸਹੇ, ਮਰ ਜਨਮੈ ਵਾਰੋ ਵਾਰ, ਸਤਿਗੁਰ ਭੇਟੇ ਮੁਕਤ ਹੋਏ, ਪਾਏ ਮੋਖ ਦੁਆਰੂ, ਮਨ ਮੇ ਮਨ ਰੇ ਸਤਿਗੁਰ ਸੇਵ ਸਮਾਏ, ਵੱਡਾ ਭਾਗ ਗੁਰ ਪੂਰਾ ਪਾਇਆ, ਹਰ ਹਰ ਨਾਮ ਧਿਆਈ ਰਾਉ, ਹਰ ਆਪਣੇ ਭਾਣੇ ਸ੍ਰੇਸ਼ਟ ਪਾਈ, ਹਰ ਆਪੇ ਦੇ ਆਧਾਰੂ, ਹਰ ਆਪਣੇ ਭਾਣੇ ਮਨ ਲੈ ਨਿਰਮਲ ਕੀਆ, ਹਰ ਸਿਉ ਲੱਗਾ ਲਾਗਾ ਪਿਆਰੂ, ਹਰ ਕੈ ਭਾਣੇ ਸਤਿਗੁਰ ਭੇਟਿਆ, ਸਭ ਜਨਮ ਸਵਾਰਨ ਹਾਰੂ, ਵਾਹ ਵਾਹ ਬਾਣੀ ਸਤ ਹੈ ਗੁਰਮੁਖ ਬੂਝੈ ਕੋਏ, ਵਾਹ ਵਾਹ ਓਕਾਰ ਪ੍ਰਭ ਸਲਾਹੀਐ, ਤਿਸ ਜੀਵੜ ਵਰਨਾ ਕੋਏ, ਆਪੇ ਬਖਸ਼ੇ ਮੇਲ ਲਏ, ਕਰਮ ਪ੍ਰਾਪਤ ਹੋਏ, ਸਾਚਾ ਸਾਹਿਬ ਮਹਾਰੂ, ਸਤਿਗੁਰ ਦੀਆ ਦਿਖਾਏ, ਅੰਮ੍ਰਿਤ ਵਰਸੈ ਮਨ ਸੰਤੋਖੀ ਹੈ, ਸੱਚ ਰਹੇ ਲਿਵਲਾਈ, ਹਰ ਕੈ ਨਾਈ ਸਦਾ ਹਰਿਆਵਲੋ, ਫਿਰ ਸੂਕੈ ਨਾ ਕੁਮਲਾਈ, ਬਿਨ ਸਤਿਗੁਰ ਕਿਨੈ ਨਾ ਪਾਇਓ ਮਨ, ਵੇਖੋ ਕੋ ਪਤੀ ਆਏ, ਅਕਾਰ ਕਿਰ ਹਰ ਕਿਰਪਾ ਤੇ ਸਤਿਗੁਰ ਪਾਈਐ, ਭੇਟੈ ਸਹਿ ਸੁਪਾਈ,

ਵਿਚਾਰ ਮੁਕਤ ਕਦੇ ਨਾ ਹੋਵਈ ਨਹਿ ਪਾਇਨ ਮੋਖ ਦੁਆਰ ਬਿਨ ਸਤਿਗੁਰ ਬੰਧਨ ਨਾ ਟੁਟਾਈ ਨਾਮ ਨਾ ਲੱਗੇ ਪਿਆਰੂ ਪੜ ਪੜ ਪੰਡਿਤ ਮੋਨੀ ਥੱਕੇ ਵੇਦਾਂ ਕਾ ਅਭਿਆਸ ਹਰ ਨਾਮ ਚਿਤ ਨਾ ਆਵਈ ਨਹਿ ਨਿਜ ਕਰ ਹੋਵੈ ਬਾਸੁ ਜਮਕਾਲ ਸਿਰੋ ਨਾ ਉਤਰੈ ਅੰਤਰ ਕਪਟ ਵਿਨਾਸੁ ਹਰ ਨਾਮ ਨੋ ਸਭ ਕੋ ਪ੍ਰਤਪਾਲਦਾ ਵਿਣ ਭਾਗਾਂ ਪਾਇਆ ਨਾ ਜਾਈ ਨਦਰ ਕਰੇ ਗੁਰ ਭੇਟੀਐ ਹਰ ਨਾਮ ਵਸੈ ਮਨ ਆਈ ਨਾਨਕ ਨਾਮੇ ਹੀ ਪਤੂ ਪਜੈ ਹਰਿ ਸਿਉ ਰਹਾ ਸਮਾਈ ਮਲਾਰ ਮਹੱਲਾ ਤੀਜਾ ਅਸ਼ਟਪਦੀ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰਿ ਕਿਰਪਾ ਕਰੀ ਗੁਰ ਕੀ ਕਾਰ ਲਾਈ ਦੁਖ ਪੱਧਰ ਹਰ ਨਾਮ ਵਸਾਈ ਸਾਚੀ ਗਾਤ ਸਾਚੈ ਚਿਤ ਲਾਈ ਗੁਰ ਕੀ ਬਾਣੀ ਸ਼ਬਦ ਸੁਣਾਈ ਮਨ ਮੇਰੇ ਹਰ ਹਰ ਦੇ ਸੇਵ ਨਿਧਾਨ ਗੁਰ ਕਿਰਪਾ ਤੇ ਹਰ ਤਨ ਪਾਈਐ ਅਣਦਨ ਲਾਗੈ ਸਹਿਜ ਧਿਆਨ।

ਬਹੁ ਕਰਮ ਕਮਾਵੈ ਨਾਮ ਵਿਸਾਰੂ, ਗੁਰ ਕਾ ਗੁਰਮੁਖ ਕਾਮਣ ਬਣਿਆ ਸ਼ਿੰਗਾਰੂ, ਸਬਦੀ ਪਿਰ ਰਾਖਿਆ ਉਰਤਾਰੂ, ਹਉਮ ਏਕ ਪਛਾਣੈ ਹਉਮੈ ਮਾਰ, ਸੁਭਾ ਬੰਤੀ ਕਹੀਐ ਨਾਰੂ, ਬੈਨ ਗੁਰ ਦਾਤੇ ਗਿਨੈ ਨ ਪਾਇਆ, ਮਨਮੁਖ ਲੋਭ ਦੂਜੈ ਲੋਭਾਇਆ, ਐਸੇ ਗਿਆਨੀ ਬੂਝਾ ਕੋਏ, ਬਿਨ ਗੁਰ ਭੇਟੇ ਮੁਕਤ ਨ ਹੋਏ, ਕਹਿ ਕਹਿ ਕਹਿਣ ਕਹਿ ਸਭ ਕੋਏ, ਬਿਨ ਮਨ ਮੂਏ ਭਗਤ ਨ ਹੋਏ, ਗਿਆਨ ਮਤੀ ਕਮਲ ਪ੍ਰਗਾਸੂ, ਤਿਤ ਘਾਟ ਨਾਮੈ ਨਾਮ ਨਿਵਾਸ, ਹਉਮੈ ਭਗਤ ਕਰੇ ਸਭ ਕੋਏ।

ਇਹ ਸੇ ਭਗਤ ਸਤਿਗੁਰ ਮਨ ਭਾਈ, ਅਣਦਿਨ ਨਾਮ ਰਹੇ ਨਿਵਲਾਈ, ਸਦ ਹੀ ਨਾਮ ਵੇਖੇ ਹਜੂਰ, ਗੁਰ ਕਾ ਸ਼ਬਦ ਰਹਿਆ ਭਰਪੂਰ, ਆਪੇ ਬਖਸ਼ੇ ਦੇ ਪਿਆਰ, ਹਮੈ ਰੋਗ ਵੱਡਾ ਸੰਸਾਰ, ਗੁਰ ਕਿਰਪਾ ਤੇ ਇਹ ਰੋਗ ਜਾਈ, ਨਾਨਕ ਸਾਚੇ ਸਾਚ ਸਮਾਈ, ਰਾਗ ਮਲਾਰ ਸ਼ਾਂਤ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪ੍ਰੀਤਮ ਪ੍ਰੇਮ ਭਗਤ ਕੇ ਦਾਤੇ, ਆਪਣੇ ਜਨ ਸੰਗ ਰਾਤੇ, ਜਨ ਸੰਗ ਰਾਤੇ ਦਿਨ ਸਰਾਤੇ, ਇੱਕ ਨਿਮਖ ਮਨੋ ਨਾ ਵਿਸਰੈ, ਗੋਪਾਲ ਗੁਣ ਨਿਧ ਸਦਾ ਸੰਗੇ, ਸਰਬ ਗੁਣ ਜਗਦੀਸਰੈ, ਮਨ ਮੋਹ ਲੀਨਾ ਚਰਨ ਸੰਗੇ, ਨਾਮ ਰਸ ਜਨ ਮਾਤੇ, ਨਾਨਕ ਪ੍ਰੀਤਮ ਕਿਰਪਾਲ ਸਦ ਹੂੰ ਕਿਨੈ, ਕੋਟ ਮਧੇ ਜਾਤੇ, ਪ੍ਰੀਤਮ ਤੇਰੀ ਗਤ ਅਗਮਾ ਪਾਰੀ, ਮਹਾਂਪਤਤ ਤਮ ਤਾਰੀ, ਪਤਤ ਪਾਵਨ ਭਗਤ ਬਚਲ, ਕਿਰਪਾ ਸਿੰਧ ਸੁਆਮੀਆਂ, ਸੰਤ ਸੰਗੇ ਭਜਨ ਸੰਗੇ, ਰਉ ਸਦਾ ਅੰਤਰ ਜਾਮੀਆਂ, ਕੋਟ ਜਨਮ ਪਰਮੰਤ ਜੋਨੀ, ਤੇ ਨਾਮ ਸਿਮਰਤ ਤਾਰੀ, ਨਾਨਕ ਦਰਸ ਪਿਆਸ ਹਰ ਜੀਓ, ਆਪ ਲਿਹ ਮਸਮਾਰੀ।

ਹੈ ਭੈਣ ਆਨ ਨਾ ਜਾਨੀ ਹੈ, ਗੈ ਪੂਜਾ ਲੇਵੋ ਨਾਮ ਦੇਵੋ ਤਉ ਪ੍ਰਸਾਦੀ ਮਾਨੀ ਹੈ, ਭਾਜ ਸਾਧ ਸੰਗੇ ਕਰੰਗੇ ਕਿਰਪਾਲ ਗੋਬਿੰਦ ਦੀਨਾ ਨਾਥ ਅਨਾਥ ਨਾਥ ਅਨਾਥ ਨੀਚ ਸਰਨਾਏ ਨਾਨਕ ਕਾਰ ਮਇਆ ਆਪਣਾ ਕੀਨਾ ਆਪਸ ਕਉ ਆਪ ਮਿਲਾਇਆ ਪ੍ਰਮ ਭੰਜਨ ਹਰ ਰਾਇਆ ਆਚਾਰਜ ਸੁਆਮੀ ਸੰਤ ਅੰਤਰ ਜਾਮੀ ਮਿਲੇ ਗੁਣ ਨਿਧ ਪਿਆਰਿਆ ਮਹਾਂ ਮੰਗਲ ਸੂਖ ਉਪਜੈ ਗੋਬਿੰਦ ਗੁਣ ਨਿਤ ਸਾਰਿਆ ਮਿਲ ਸੰਗ ਸੋਹੇ ਦੇਖ ਮੋਹੇ ਪੁਰਬ ਲਿਖਿਆ ਪਾਇਆ ਬਿਨਵੰਤ ਨਾਨਕ ਸਰਨ ਤਿੰਨ ਕੀ ਜਿੰਨੀ ਹਰ ਹਰ ਧਿਆਇਆ ਵਾਰ ਮਲਾਰ ਕੀ ਮਹੱਲਾ ਪਹਿਲਾ ਰਾਣੀ ਕੈਲਾਸ਼ ਤਥਾ ਮਾਲ ਦੇ ਕੀ ਧੋਨ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਤੀਜਾ ਗੁਰਮਿਲਿਆ ਮਨ ਰਹਿਸੀਐ ਜਉ ਉਠੈ ਤਰਨ ਸ਼ਿੰਗਾਰੂ ਸਭ ਦਿਸੈ ਹਰਿਆਵਲੀ ਹਾਰ ਸਰ ਭਰੇ ਸੋ ਪਰਤਾਲ ਅੰਦਰ ਰਚੈ ਸੱਚ ਰੰਗ ਸਜਾਉ ਮਜੀਠੈ ਲਾਲ ਕਮਲ ਵਿਕਸੈ ਸੱਚ ਮਾਨ ਗੁਰ ਕੈ ਸ਼ਬਦ ਨਿਹਾਲ ਮਨਮੁਖ ਦੂਜੀ ਤਰਫ ਹੈ ਵੇਖੋ ਨਦਰ ਨਿਹਾਲ ਫਾਥੀ ਫਾਹੀ ਫਾਥੀ ਮਿਰਗ ਜਾਉ ਸਿਰ ਦੀਸੈ ਜਮਕਾਲ ਖੁਦਿਆ ਤ੍ਰਿਸ਼ਨਾ ਨਿੰਦਾ ਬੁਰੀ ਕਾਮ ਕ੍ਰੋਧ ਵਿਕਰਾਲ ਇੰਨੀ ਅੱਖੀ ਨਦਰ ਨਾ ਆਵੇ ਜਿਚਰ ਸ਼ਬਦ ਨਾ ਕਰੇ ਵਿਚਾਰ ਤੁਧ ਭਾਵੈ ਸੰਤੋਖੀ ਹੈ ਚੂਕੈ ਆਲ ਜੰਜਾਲ ਮੂਲ ਰਹੇ ਗੁਰ ਸੇਵਿਆ ਗੁਰ ਪੌੜੀ ਬੋਹਿਤ ਨਾਨਕ ਲੱਗੀ ਤਤ ਲੈ ਤੂੰ ਸੱਚਾ ਮਨ ਸੱਚ ਮਹੱਲਾ ਪਹਿਲਾ ਹੇਕੋ ਪਾਦਰ ਹੇਕ ਦਰ ਗੁਰ ਪੌੜੀ ਨਿਜ ਥਾਨ ਰੂੜੋ ਠਾਕੁਰ ਨਾਨਕਾ ਸਭ ਸੁਖ ਸੱਚੋ ਨਾਮ ਪੌੜੀ ਆਪੀ ਨੇ ਆਪ ਸਾਜ ਆਪ ਪਛਾਣਿਆ ਅੰਮ੍ਰਿਤ ਅਰਤ ਵਿਛੋੜ ਚੰਦੋਆ ਤਾਣਿਆ ਵਿਣ ਥੰਮਾ ਗਗਨ ਰਹਾਈ ਸ਼ਬਦ ਨਿਸ਼ਾਣਿਆ ਸੂਰਜ ਚੰਦ ਉਪਾਈ ਜੋਤ ਸਮਾਣਿਆ ਕੀਏ ਰਾਤ ਦਿਨੰਤ ਚੋਜ ਬਿਡਾਣਿਆ ਤੀਰਥ ਧਰਮ ਵਿਚਾਰ ਨਾਵਣ ਪੁਰਵਾਣਿਆ ਤੁਧ ਸਾਰ ਅਵਰ ਨਾ ਕੋਈ ਕੇ ਆਖ ਵਖਾਣਿਆ ਸੱਚੇ ਤਖ਼ਤ ਨਿਵਾਸ ਹੋਰ ਆਵਣ ਜਾਣਿਆ ਸਲੋਕ ਮਹੱਲਾ

ਜੇ ਮਹੱਲਾ ਪਹਿਲਾ ਨਾਨਕ ਸਾਵਣ ਜੇ ਵਸੈ ਚਹੁ ਵਿਛੋੜਾ ਹੋਏ ਗਾਈ ਪੁੱਤਾਂ ਨਿਰਤਨਾ ਪੰਥੀ ਚਾਕਰ ਹੋਏ ਪੌੜੀ ਤੂੰ ਸੱਚਾ ਸਚਿਆਰ ਜਿਨ ਸੱਚ ਵਰਤਾਇਆ ਬੈਠਾ ਤਾੜੀ ਲਾਏ ਕਬਲ ਛਪਾਇਆ ਬ੍ਰਹਮ ਵੱਡਾ ਕਹਾਏ ਅੰਤ ਨ ਪਾਇਆ ਨਾ ਤਿਸ ਬਾਪ ਨ ਮਾਏ ਕਿਨ ਤੂੰ ਜਾਇਆ ਨਾ ਤਿਸ ਰੂਪ ਨ ਰੇਖ ਵਰਨ ਸਬਾਇਆ ਨਾ ਤਿਸ ਭੁੱਖ ਪਿਆਸ ਰੱਜਾ ਤਾਇਆ ਗੌਰ ਮਹਿ ਆਪ ਸਮੋਏ ਸ਼ਬਦ ਵਰਤਾਇਆ ਸੱਚੇ ਹੀ ਪਤਿਆਏ ਸੱਚ ਸਮਾਇਆ ਸਲੋਕ ਮਹੱਲਾ ਪਹਿਲਾ ਵੈਦ ਬੁਲਾਇਆ ਵੈਦਗੀ ਪ੍ਰਗਟ ਢੰਡੋਲੇ ਬਾਹਾਂ ਭੋਲਾ ਵੈਦ ਨਾ ਜਾਣਈ ਤਰਕ ਕਲੇ ਜੇ ਮਾਏ ਮਹੱਲਾ ਦੂਜਾ ਵੈਦਾਂ ਵੈਦ ਸੁਵੈਦ ਤੂੰ ਪਹਿਲਾ ਰੋਗ ਪਛਾਣ ਐਸਾ ਦਾਰੂ ਲੋੜ ਲਓ ਜਿਤ ਵੰਝੈ ਰੋਗਾ ਕਾਣ ਜਿਤ ਦਾਰੂ ਰੋਗ ਉੱਠਿਓ ਨਿਤਨ ਸੁਖ ਵਸੈ ਆਏ ਰੋਗ ਗਵਾਇ ਆਪਣਾ ਤਾਂ ਨਾਨਕ ਵੈਦ ਸਦਾਈ ਪੌੜੀ ਬ੍ਰਹਮਾ ਬਿਸ਼ਨ ਮਹੇਸ਼ ਦੇਵ ਉਪਾਇਆ ਬ੍ਰਹਮੇ ਦਿੱਤੇ ਭੇਦ ਦੂ ਪੂਜਾ ਲਾਇਆ ਦਾਸ ਅਵਤਾਰੀ ਰਾਮ ਰਾਜਾ ਆਇਆ ਦੈਤਾ ਮਾਰੇ ਧਾਈ ਹੁਕਮ ਸਵਾਇਆ ਈਸ ਮਹੇਸ਼ਰ ਸੇਵ ਤਿੰਨੀ ਅੰਤ ਨ ਪਾਇਆ ਸੱਚੀ ਕੀਮਤ ਪਾਈ ਤਖ਼ਤ ਰਚਾਇਆ ਦੁਨੀਆ ਪੰਧੈ ਧੰਦੈ ਲਾਈ ਆਪ ਛਪਾਇਆ

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Thank you for listening.

0: Mata kita si diputar,
1: mata kita si diputar.

0: से पितरी हुए अधारू
1: जिस चिमरत सब किल विकना से पितरी हुए अधारू।

ਅਮਰਤੀਓ ਸਦਾ ਚਿਰ ਜੀਓ ਹਰ ਸਿਮਰਤ ਅਨੰਦੇ ਅਨੰਤਾ। ਰੰਗ ਤਮਾਸ਼ਾ ਪੂਰਨ ਆਸਾ ਕਦੇ ਨਾ ਵਿਆਪੀ ਤ੍ਰਿਪਾ। ਹਾਂ ਹਾਂ ਰੰਗ ਤਮਾਸ਼ਾ।

ملک نسرو تم کو ہر ہر صدا پجو جگدی نمک نہ بسرو تم کو ہر ہر صدا

ਜੀ ਭਵਨ ਤੂੰ ਮਾਰਾ ਇਹੋ ਮਨ ਹੋਵੋ ਜੀ ਭਵਨ ਤੂੰ ਮਾਰਾ ਇਹੋ ਮਨ ਹੋਵੋ ਨਾਨਕ ਦਾਸ ਉਹਨ

जिस सात पदार्थ सात पदार्थ कर्म लह सब का पहाड़ा सत कर सहो

Oh, my God.

Oh, my God.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਵਿਆਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਵਾਵਣਹਾਰੇ ਕੇਤੇ ਤੇਰੇ ਰਾਗ ਪਰੀ ਸੁਣ ਕਹੀ ਹੈ ਕੇਤੇ ਤੇਰੇ ਗਾਵਣ ਹਾਰੇ ਗਾਵਣ ਤੁਦਨੋ ਪਵਣ ਪਾਣੀ ਵੈ ਸੰਤਰ ਗਾਵੈ ਰਾਜਾ ਧਰਮ ਨਿਵਾਰੇ ਗਾਵਣ ਤੁਦਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਦਨੋ ਇੰਦਰ ਇੰਦਰ ਆਸਣ ਬੈਠੇ ਦੇਵ ਧਿਆਂਦਰ ਨਾਲੇ ਗਾਵਨ ਤੁਦਨੋ ਸਿੱਧ ਸਮਾਧੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਗਾਵਨ ਤੁਦਨੋ ਜਤੀ ਸਤੀ ਸੰਤੋਖੀ ਗਾਵਨ ਤੁਦਨੋ ਵੀਰ ਕਰਾਰੇ ਗਾਵਨ ਤੁਦਨੋ ਪੰਡਿਤ ਪੜਨ ਰਖੀ ਸਰ ਯੁਗ ਯੁਗ ਵੇਦਾ ਨਾਲੇ ਗਾਵਣ ਤੁਦਨੋ ਮੋਹਣੀਆ ਮਨ ਮੋਹਣ ਸੁਰਗ ਮਛ ਪਾਇਆਲੇ ਗਾਵਣ ਤੁਦਨੋ ਰਤਨ ਉਪਾਏ ਤੇਰੇ ਅਠਸਠ ਤੀਰਥ ਨਾਲੇ ਗਾਵਣ ਤੁਦਨੋ ਜੋਧ ਮਹਾਂਬਲ ਸੂਰਾ ਗਾਵਣ ਤੁਦਨੋ ਖਾਣੀ ਚਾਰੇ ਗਾਵਣ ਤੁਦਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਤਾਰੇ ਸਹੀ ਤੁਦਨੋ ਗਾਵਨ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਦਨੋ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੈ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ

ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੋਦ ਵਿਣ ਸਿੱਧੀ ਕਨੈ ਨਾ ਪਾਈਆ ਕਰਮ ਮਿਲੈ ਨਾ ਹੀ ਠਾਕਰ ਹਾਈਆਂ।

ਪਾਸ ਜੈਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾਂ ਕਾਹੇ ਰੇ ਮਾਨ ਚਿਤ ਵੈ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜਨ ਤੋ ਪਾਏ ਤਾਂ ਕਾਰਿਜਕ ਆਗੈ ਕਰ ਤਰਿਆ।

ਸਤ ਬਨਿਤਾਰ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੀ ਮਨ ਪਉ ਕਰਿਆ ਉਡੇ ਉਡਿਆ ਵੈਸੈ ਕੋਸਾ ਤਿਸ ਪਾਛੈ ਵਚਰੇ ਸ਼ਰਿਆ ਤਿੰਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾ

ਜਿਸਨੋ ਤੂੰ ਜਾਣਾ ਹੀ ਸੋਈ ਜਨ ਜਾਣੇ, ਹਰ ਗੁਣ ਸਦ ਹੀ ਆਖ ਬਖਾਣੇ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ।

ਓ ਸਿੱਖ ਉਭਾਰਿਆ ਸਿੱਖ ਸੰਗ ਰਹੋ ਦੁਸ਼ਟ ਜਿਤੇ ਉੱਠ ਵਤ ਉਤ ਪਾਤਾ ਸਕਲ ਮਲੇਸ਼ ਕਰੋ ਰਣ ਖਾਤਾ ਜੇ ਅਸ ਤੁਜ ਤਬ ਸਰਣੀ ਪਰੇ ਤਿਨਕੇ ਦੁਸ਼ਟ ਦੁਖ ਤਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਧਿਆਏ ਹੈ ਤਾਂ ਕੇ ਕਾਲੂ ਨਿਕਟ ਨਹੀਂ ਆਏ ਹੈ।

ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾ ਬਣਾਈਆਂ।

ਨਾਹੀਂ ਕਰ ਤੇਰਾ ਹੈ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਘਰ ਸ਼ਾਂਤ ਸੁਖ ਮਨਾਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟ ਹੋ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੇ, ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਦੁੱਧ ਵਸ ਕੀਤੇ ਕਾਲ ਕੰਟਕ ਮਾਰਿਆ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਅਰਦਾਸ।

Thank you.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਉਹ ਸੋਹਿਲਾ ਰਾਤ ਹੋੜੀ ਗੁਰੂ ਕੀ ਮਹੱਲਾ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਜੈ ਕਰ ਕਿਰਤਾ ਕੀ ਹੈ ਵਰਤੇ ਦਾ ਹੋਈ ਵਿਚਾਰ, ਸਤਿਗੁਰ ਗਾਵੋ ਸੋਹਿਲਾ ਸਿਵਰੋ ਸਿਰਜਣਹਾਰ। ਤੁਮ ਗਾਵੋ ਹੋ ਮੇਰੇ ਮੇਰੇ ਪਉ ਕਾ ਸੋਹਿਲਾ, ਹਾਂ ਵਾਹਿਗੁਰ ਸੋਹਿਲਾ ਸਦਾ ਸੁਖ ਹੋਏ ਰਾਵ। ਮੈਂ ਤਨਤ ਜੀਅੜ ਸੰਭਾਲੀ ਉਹਨਾਂ ਨੂੰ ਦੇਖਿਆ ਗਾ ਦੇ ਬਣਹਾਰ, ਤੇਰਾ ਗਾਨਾ ਕੀਮਤ ਨਾ ਪਵੇ ਜਿਸ ਦਾ ਤੇ ਕਵਣ ਸਮਾਰ। ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਦੇਹ ਸਜਣਾ ਸੀਸੜੀਆਂ ਜੋ ਹੋਵੇ ਸਹਿਸ ਤੋਂ ਮੇਲ। ਘਰ ਘਰ ਇਹੋ ਪਹੁੰਚਾ ਸਲੇ ਨਤ ਪਵਨ, ਸਦਨ ਹਾਰਾ ਸੁੰਦਰੀਆ ਨਾਨਕ ਸੇ ਦੀ ਅਵਨ। ਰਾਗ ਆਸਥਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਦੇਸ ਅਨੇਕ। ਬਾਬਾ ਜੈ ਕਰ ਕਰਤੇ ਕਿਰਤ ਹੋਏ, ਸੋ ਕਰ ਰਾਖ ਵਡਾਈ ਹੋਏ ਰਾਉ। ਬਿਸਵੇ ਜਸਿਆਂ ਕੜੀਆਂ ਪਹਿਰਾ, ਸਿੱਤੀ ਵਾਰੀ ਮਾਹ ਹੋਵਾ, ਸੂਰਜ ਸੂਰਤ ਨੇਕ। ਨਾਨਕ ਕਰਤੇ ਕੇ ਕਿੱਥੇ ਵੇਸ, ਰਾਗ ਤਨ ਆਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਤ ਬਣੇ, ਤਾਰਿਕਾ ਮੰਡੋ ਜਨਕ ਮੋਟੀ। ਧੂਪ ਮਾਲਿਆਨ ਲੋ ਪਵਨ ਚਬਰੋ ਕਰੇ, ਸਗਲ ਗੁਣ ਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾ ਅੰਤ ਫੇਰੀ ਰਾਉ। ਸਹਿਸ ਤਬ ਨੈਣ ਨਨ ਨੈਣ ਹੈ ਤੋਹੇ ਕਹੋ, ਸਹਿਸ ਮੂਰਤ ਨਨ ਏਕ ਤੋਹੀ। ਸਹਿਸ ਪਦ ਵਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਬ ਗੰਧ ਵਿੱਚ ਅਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਈ, ਤਿਸਦਾ ਚਾਨਣ ਸਭ ਮੈਂ ਚਾਨਣ ਹੋਈ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੁਆਰਤੀ ਹੋਈ। ਹਰ ਚਰਨ ਕਵਲ ਮਕਰੰਦ ਲੋਭਤ ਮਨੋ, ਅਨਜਨ ਮੋਹਿਆ ਹੀ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰ ਵਿਕਾ ਹੋਏ, ਜਾਤੇ ਤੇਰੇ ਨਾਇ ਵਾਸਾ। ਰਾਗ ਗੌੜੀ ਪੂਰਵੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾਹੀ। ਕਰ ਸਾਧੂ ਅੰਜਲੀ ਪੁੰਨ ਵੱਡਾ ਹੇ, ਕਰ ਡੰਡਾਓ ਤੇ ਪੁੰਨ ਵੱਡਾ ਹੀ ਰਾਓ। ਤਾਕਤ ਹਰ ਸਾਧਨਾ ਜਾਣਿਆ, ਤੈਨੇ ਅੰਤਰ ਹਮ ਮੈਂ ਕੰਡਾ ਹੀ। ਜਿਉਂ ਜਿਉਂ ਚਲਹੇ ਚੁਬੈ ਦੁਖ ਪਾ ਰਹੇ, ਜਮਕਾਲ ਸਹਿ ਸਿਰ ਡੰਡਾ ਹੀ। ਹਰ ਜਨ ਹਰ ਹਰ ਨਾਮ ਸੁਮਾਣੇ, ਦੁੱਖ ਜਨ ਮਰਨ ਪਵ ਖੰਡਾ ਹੀ। ਅਵਿਨਾਸ਼ੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋ ਅਖੰਡ ਬ੍ਰਹਿਮੰਡਾ ਹੀ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵਦ ਵੱਡਾ ਹੀ। ਜਨ ਨਾਨਕ ਨਾਮ ਅਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾਈ। ਰਾਗ ਗੌੜੀ ਪੂਰਵੀ ਮਹੱਲਾ ਚੌਥਾ, ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੇ ਵੇਲਾ, ਈਹਾਂ ਖਾਟ ਚਲੋ ਹਰ ਲਾਹ। ਆਗੈ ਬਸਨ ਸੁਹੇਲਾ, ਔਧ ਘਟੈ ਦਿਨ ਸਰਹਿਣਾ ਰੇ, ਮਾਨ ਗੁਰਮਿਲ ਕਾ ਸਵਾਰੀ ਰਹਾਉ। ਇਹ ਸੰਸਾਰ ਵਿਕਾਰ ਸੰਸੇ ਮੈਂ ਕਰਿਓ ਬ੍ਰਹਮ ਗਿਆਨੀ, ਜਿਸੈ ਜਗਾਏ ਪਿਆ ਵੈ ਰਸ, ਅਗਥ ਕਥਾ ਤਿੰਨ ਜਾਨੀ। ਜਾ ਕੋ ਆਏ ਸੋਈ ਬਿਹਾ ਜਾਉ, ਹਰ ਗੁਰ ਤੇ ਮਨੇ ਵਸੇਰਾ। ਨਿਜ ਕਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਵਿਦਾਤੇ,

0: ਇਹ ਤੁਹਾਡੇ ਰਿਸ਼ਤੇਦਾਰ ਵੀ ਫਸੇ ਹੋਣੇ ਹੈ।
1: ਐਨ ਕੰਪਨੀਆਂ ਖੋਲ ਲਈਆਂ, ਕਹਿੰਦੇ ਅੱਜ ਦੇ ਦਿਓ 7 ਮਹੀਨੇ ਨੂੰ ਦੁੱਗਣੇ ਲੈ ਦਿਓ, 15 ਮਹੀਨੇ ਨੂੰ ਜ਼ਮੀਨਾਂ ਵੇਚ ਕੇ ਮੁੰਦੀਆਂ ਕੜੇ ਦੇ ਤੇ। ਨਾ ਉਹ ਚੋਰ ਤੇ ਨਾ ਉਹ ਠੱਗ ਤੇ, ਉਹਨਾਂ ਕੋਲ ਆਪ ਦੇ ਕੇ ਆਏ ਤੇ ਸਤਨਾਮ ਉਹਨੂੰ ਚੱਕਣੀ ਨੀ ਪਈ। ਉਹ ਹੁੰਦਾ ਤਸਕਰ। ਤਸਕਰ ਪਤਾ ਕੌਣ ਹੁੰਦਾ? ਹੈਡ ਆਫ ਦਾ ਚੋਰ ਡਿਪਾਰਟਮੈਂਟ। ਹਰ ਇੱਕ ਮਹਿਕਮੇ ਦਾ ਹੈਡ ਹੁੰਦਾ ਹੈ ਨਾ, ਇਹ ਚੋਰਾਂ ਦੇ ਮਹਿਕਮੇ ਦਾ ਜਿਹੜਾ ਹੈਡ ਹੋਵੇ ਨਾ, ਉਹਦਾ ਨਾਮ ਤਸਕਰ ਹੈ। ਤੋਂ ਵੱਧ ਕੋਈ ਚੋਰ ਹੁੰਦਾ ਹੀ ਨਹੀਂ। 100 ਚੋਰ ਦਾ 1 ਠੱਗ, 100 ਠੱਗ ਦਾ 1 ਤਸਕਰ। ਲਓ ਹੁਣ ਸੁਣ ਲੋ, ਨਾਰਦ ਦੀ ਲਕੋਈ ਹੋਈ ਧਰਤੀ ਵਾਹਿਗੁਰੂ ਨੂੰ ਸਾਥ ਨਹੀਂ ਸਮਝਿਆ, ਬੇਅੰਤ ਦਾ ਅੰਤ ਪਾਉਣ ਨੂੰ ਫਿਰਦਾ ਸੀ। ਮਹਾਰਾਜ ਅਕਾਲ ਪੁਰਖ ਕਹਿੰਦੇ ਨਾਰਦ ਸਭ ਤੋਂ ਵੱਡਾ ਚੋਰ ਕੌਣ ਹੈ ਦੁਨੀਆਂ ਵਿੱਚ? ਜੋ ਰੱਬ ਨੂੰ ਭੁੱਲਿਆ ਹੋਇਆ। ਇਹ ਸਾਡੇ ਖਾਤਰ ਨੇ ਗੱਲਾਂ। ਤੇ ਤਸ ਕਰ ਜੋ ਨਾਮ ਨਾ ਲੇਵੇ। ਸਭ ਤੋਂ ਵੱਡਾ ਚੋਰ ਗੁਰੂ ਗ੍ਰੰਥ ਸਾਹਿਬ ਵਿੱਚ ਕੌਣ ਹੈ? ਜੋ ਵਾਹਿਗੁਰੂ ਦਾ ਨਾਮ ਨਹੀਂ ਜਪਦਾ। ਇਹ ਬਾਣੀ ਨੂੰ ਝੂਠਾ ਕਰਨ ਵਾਲਾ ਨਹੀਂ ਕੋਈ ਜੰਮਿਆ। ਜੋ ਲਿਖਤਾ ਸੋ ਲਿਖਤ। ਸਭ ਤੋਂ ਵੱਡਾ ਚੋਰ ਜੋ ਰੱਬ ਤੋਂ ਭੁੱਲੇ, ਤੇ ਉਹਦਾ ਕੀ ਹਾਲ ਹੈ? ਉਸ ਧਰਤੀ ਤੇ ਉਹਦਾ ਵਾਸਾ ਹੋਣਾ। ਤੇ ਤਸਕਰ ਜੋ ਨਾਮ ਨਾ ਲੇਵੇ, ਵਾਸੈ ਕੋਟ 85। 49 ਕੋਟ ਤਾਂ ਦੱਸਤੀ ਸੀ ਰੱਬ ਨੂੰ, ਉਹ 50 ਕੋਟ ਲਕੋ ਕੇ ਰੱਖਿਆ ਸੀ ਪੱਥਰ ਦਾ ਜੜ। ਉੱਥੇ ਫਿਰ ਕਿਹੜੀ ਜੁਨੀ ਰਹੂਗੀ? ਹੁਣ ਤੁਸੀਂ ਖਿਆਲ ਕਰ ਲਓ, ਨਾ ਪਾਣੀ ਹੋਵੇ ਨਾ ਮਿੱਟੀ ਹੋਵੇ, ਉੱਥੇ ਇੱਕੋ ਇੱਕ ਜੁਨੀ ਹੈ ਸੱਪ ਦੀ। ਗੁਰਮੁਖ ਪਿਆਰਿਓ, ਸੱਪ ਦੀ ਜੁਨੀ ਦੇਖੋ, ਜਿਹੜੀ ਹਵਾ ਹੈ ਨਾ, ਉਹ ਤਾਂ ਹਰ ਇੱਕ ਜਗ੍ਹਾ ਹੋਊਗੀ, ਪਾਣੀ ਮਿੱਟੀ ਹੋਵੇ ਨਾ ਹੋਵੇ। ਹਵਾ ਤਾਂ ਆਕਾਸ਼ ਕਟਾਕਾਸ਼ ਸਾਰੇ ਥੋਂ ਭਰੀ ਵੀ ਹੈ। ਇਹਦੀ ਕੁਆਲਿਟੀ ਬਦਲ ਸਕਦੀ ਹੈ, ਕਿਤੇ ਆਕਸੀਜਨ ਘੱਟ ਹੁੰਦੀ ਹੈ, ਕਿਤੇ ਹਾਈਡਰੋਜਨ ਜ਼ਿਆਦਾ ਹੁੰਦੀ ਹੈ, ਪਰ ਇਹ ਬ੍ਰਹਿਮੰਡ ਖਾਲੀ ਰਹਿ ਨਹੀਂ ਸਕਦਾ। ਬਾਪ ਰੋਲ ਹੈ, ਹਨੇਰੀਆਂ ਕਿਉਂ ਚੱਲਦੀਆਂ ਨੇ? ਇੱਕ ਪਾਸੇ ਟੈਂਪਰੇਚਰ ਘੱਟ ਜਾਂਦਾ ਹੈ, ਵੱਧ ਜਾਂਦਾ ਹੈ, ਉੱਥੋਂ ਦੀ ਹਵਾ ਉੱਪਰ ਨੂੰ ਜਾਂਦੀ ਹੈ, ਉਹਦੀ ਥਾਂ ਮਾਪਣ ਲੈਣ ਖਾਤਰ ਜਿਹੜੇ ਤੇਜ਼ ਰਫ਼ਤਾਰ ਹਵਾ ਚੱਲਦੀ ਹੈ ਉਹਨੂੰ ਆਪਾਂ ਹਨੇਰੀ ਆਉਣੀ ਕਹਿੰਦੇ, ਤੂਫਾਨ ਕਹਿੰਦੇ। ਤੁਸੀਂ ਇੱਕ ਲੰਗਰ ਵਿੱਚ ਇੱਕ ਤਜਰਬਾ ਕਰ ਲਿਓ, ਬਾਲਟੀ ਭਰੀ ਪਈ ਹੈ ਦੁੱਧ ਦੀ, ਉਹਦੇ ਵਿੱਚ ਜੱਗ ਪਾ ਦਿਓ, ਤੇ ਜੱਗ ਭਰ ਕੇ ਜਦੋਂ ਕੱਢੋਗੇ ਨਾ, 4 ਚਫੇਰੇ ਦਾ ਪਾਣੀ ਦੁੱਧ ਉਸ ਖਾਲੀ ਜਗ੍ਹਾ ਭਰਨ ਨੂੰ ਨੱਠ ਪਊਗਾ, ਜਦੇ ਇਕੱਠਾ ਹੋ ਜਾਊਗਾ 4 ਚਫੇਰੇ। ਕਦੇ ਵੀ ਨੀ ਟੋਬੇ ਚ ਦੇਖ ਲਿਓ ਘੜਾ ਭਰ ਕੇ, ਜਿੱਥੇ ਜਿੰਨੀ ਚੀਜ਼ ਖਾਲੀ ਹੋਈ ਹੈ ਸਪੇਸ ਕਦੇ ਖਾਲੀ ਨੀ ਵਾਹਿਗੁਰੂ ਨੇ ਛੱਡਿਆ। ਇਹ ਤਾਂ ਅਸੀਂ ਖਾਲੀ ਫਿਰਦੇ ਹਾਂ ਕਿ ਉਹਦੇ ਦੱਤੀਆਂ ਦਾਤਾਂ ਯਾਦ ਨਹੀਂ ਹੈ। ਖਾਲੀ ਰੱਖਣਾ ਤਾਂ ਗੱਲੇ ਨਹੀਂ ਹੈ, ਖਾਲੀ ਥੋੜੀ ਜਿਹੀ ਹਵਾ ਗਰਮ ਹੋ ਕੇ ਟੈਂਪਰੇਚਰ ਉੱਪਰ ਨੂੰ ਗਈ, ਦੂਜੇ ਪਾਸੇ ਤੋਂ ਜਦੇ ਨਿਠਾ ਦਿੰਦਾ, ਜਾਓ ਉੱਥੇ ਖਾਲੀ ਹੋ ਗਈ ਭਰ ਦੋ। ਤੇ ਗੁਰਸਿੱਖ ਪਿਆਰਿਓ, ਹਵਾ ਹਰ ਜਗ੍ਹਾ ਹੈ, ਮਿੱਟੀ ਹੋਵੇ ਪਾਣੀ ਹੋਵੇ ਨਾ ਹੋਵੇ। ਤੇ ਜਿਹੜਾ ਸੱਪ ਹੈ ਨਾ, ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਸ਼ਾਇਦ ਤੁਸੀਂ ਹੈਰਾਨ ਹੋਵੋਗੇ ਕਿ ਸੱਪ ਨੂੰ ਸਾਰੀ ਜ਼ਿੰਦਗੀ ਪਾਣੀ ਦੀ ਲੋੜ ਨਹੀਂ। ਪੜ੍ਹਿਆ ਕਿਸੇ ਗ੍ਰੰਥ ਵਿੱਚ, ਸੱਪ ਨੂੰ ਤਾਂ ਜ਼ਿੰਦਗੀ ਪਾਣੀ ਦੀ ਲੋੜ ਨਹੀਂ, ਤੇ ਮੱਛੀ ਨੂੰ ਤਾਂ ਜ਼ਿੰਦਗੀ ਹਵਾ ਦੀ ਲੋੜ ਨਹੀਂ। ਤੁਹਾਡੇ ਸਾਹਮਣੇ ਹਵਾ ਦੀ ਲੋੜ ਹੀ ਨਹੀਂ, ਬਾਕੀ ਕੋਈ ਜੀਵ ਨਹੀਂ ਜਿਹੜਾ ਹਵਾ ਤੋਂ ਬਿਨਾਂ ਬਚ ਸਕੇ। ਕਈ ਜੀਵ ਐਸੇ ਨੇ ਜਿਹਨਾਂ ਦੇ ਡਿਊਲ ਸਰਕਟ ਲਾਏ ਨੇ ਮਹਾਰਾਜ ਨੇ, ਜਿਵੇਂ ਆਪਣਾ ਸਿੰਗਲ ਹੈ ਫੰਕਸ਼ਨ, ਸਾਹ ਅੰਦਰ ਜਾਂਦਾ ਤਾਂ ਜਨਰੇਟਰ ਚੱਲਦਾ, ਬਲੈਡਰ ਫੁੱਲਦਾ ਤੇ ਘਟਦਾ, ਸਾਹ ਨਾਲ ਚੱਲ ਰਿਹਾ ਆਪਣਾ ਜਿਹੜਾ ਸਰਕਲ ਹੈ, ਬਲੱਡ ਸਰਕਲ ਹੈ, ਉਹ ਹਵਾ ਨਾਲ ਚੱਲ ਰਿਹਾ, ਮੱਛੀ ਦਾ ਇਹ ਪਾਣੀ ਨਾਲ ਚੱਲ ਰਿਹਾ, ਤੇ ਸੱਪ ਦਾ ਭਾਈ ਹਵਾ ਤਾਂ ਉਹਨੂੰ ਮਿਲੇ ਰਹੀ ਹੈ, ਹਰ ਇੱਕ ਜਗ੍ਹਾ ਵਿਆਪਕ, ਉਹਨੂੰ ਪਾਣੀ ਦੀ ਕਿਉਂ ਲੋੜ ਨਹੀਂ? ਸੱਪ ਦੇ ਵਿੱਚ ਜਿਹੜੀ ਜ਼ਹਿਰ ਹੈ ਨਾ, ਸਿਲਵਰ ਨਾਈਟ੍ਰੇਟ, ਬਹੁਤ ਸਟਰੋਂਗ ਪੋਇਜ਼ਨ ਹੁੰਦੀ ਹੈ। ਉਹ ਜਿਹੜੀ ਸੱਪ ਦੇ ਮੂੰਹ ਵਿੱਚ ਵਾਹਿਗੁਰੂ ਨੇ ਜ਼ਹਿਰ ਪਾਈ ਹੈ ਨਾ, ਉਹ ਕਦੇ ਵੀ ਨਾ ਸਮਝੇ ਲੋਕਾਂ ਨੂੰ ਮਾਰਨ ਨੂੰ ਪਾਈਏ। ਸੱਪ ਦੀ ਕੋਈ ਤਸੀਰ ਨਹੀਂ ਕਿਸੇ ਨੂੰ ਮਾਰਨ ਖਾਤਰ ਕੱਟੇ। ਜੀਵ ਦਾ ਕੱਟਣਾ ਸੁਭਾਅ ਹੈ। ਤੋਤੇ ਨੂੰ ਛੇੜੋ, ਉਹ ਵੀ ਡੰਗ ਮਾਰੂ। ਕੀੜੀ ਵੀ ਚੜ ਕੇ ਡੰਗ ਮਾਰਦੀ ਹੈ। ਜੇ ਕਬੂਤਰ ਨੂੰ ਫੜੋ, ਉਹ ਵੀ ਚੁੰਝ ਮਾਰੂਗਾ। ਕੁੱਤੇ ਨੂੰ ਛੇੜੋ, ਉਹ ਵੀ ਚੁੰਝ ਮਾਰੂਗਾ। ਪਸ਼ੂ ਨੂੰ ਛੇੜੋ, ਸਿੰਘ ਮਾਰੂਗਾ। ਇਹ ਨੇਚਰ ਹੈ ਜੀਵਾਂ ਦੀ। ਸੱਪ ਨੂੰ ਕੋਈ ਪਤਾ ਨਹੀਂ ਮੇਰੇ ਕੱਟਣ ਖਾਤਰੇ ਮਰ ਜੂਗਾ। ਨਾ ਨਾ ਨਾ, ਕਿਉਂਕਿ ਜ਼ਹਿਰ ਉਹਨੇ ਲੋਕਾਂ ਨੂੰ ਮਾਰਨ ਨੂੰ ਨਹੀਂ ਰੱਬ ਨੇ ਦਿੱਤੀ। ਦੇਖੋ ਕਿੰਨਾ ਸਾਇੰਟਿਫਿਕ ਹੈ ਵਾਹਿਗੁਰੂ, ਕਿੰਨੀ ਸਾਇੰਸ ਹੈ। ਉਹ ਜਿਹੜੀ ਜ਼ਹਿਰ ਪਾਈ ਹੈ ਨਾ, ਤਾਲੂਏ ਵਿੱਚ ਹੁੰਦੀ ਹੈ, ਜੀਭ ਵਿੱਚ ਕਦੇ ਜ਼ਹਿਰ ਨਹੀਂ ਹੁੰਦੀ। ਇੱਕ ਛਾਲਾ ਹੁੰਦਾ, ਇੱਕ ਖਾਨਾ ਬਣਿਆ ਵਾ ਸੱਪ ਦੇ ਤਾਲੂਏ ਚ। ਜਦ ਉਹ ਡੰਗ ਮਾਰਦਾ, ਉਹਦੇ ਦੰਦ ਵਾਹਿਗੁਰੂ ਨੇ ਬੇਰੀ ਦੇ ਕੰਡਿਆਂ ਵਰਗੇ ਹੋਣੇ। ਤੁਸੀਂ ਦੇਖੀ ਉਹ ਤਾਂ ਬਥੇਰੀ ਵਾਰ ਮੁੜਮੇ ਹੁੰਦੇ ਆ, ਜਿਵੇਂ ਅਲਸੇਸ਼ਨ ਕੁੱਤੇ ਦੇ ਹੁੰਦੇ ਆ, ਬਘਿਆੜ ਦੇ ਹੁੰਦੇ, ਮੁੜਮੇ ਦੰਦ। ਉਹ ਇੱਕ ਵਾਰ ਜ਼ੋਰ ਨਾਲ ਖੁਭਤਾ ਜਾਂਦੇ ਆ, ਪਰ ਉਹ ਬਾਹਰ ਨਹੀਂ ਫਿਰ ਨਿਕਲਦੇ। ਅਲਸੇਸ਼ਨ ਕੁੱਤਾ ਜਿਹਨੂੰ ਫੜ ਲਵੇ, ਬਸ ਚੜਾਈ ਕਰਕੇ ਛੱਡਦਾ। ਫਿਰ ਉਹ ਮੁਘਿਆੜ, ਚੇਰ, ਮੁੜਮੇ ਦੰਦ ਹੁੰਦੇ। ਫਿਰ ਸੱਪ ਦੰਦ ਕੱਢਣ ਖਾਤਰ ਨਾ ਕਿ ਮੈਂ ਦੰਦ ਕੱਢ ਲਵਾਂ, ਉਲਟਾ ਹੁੰਦਾ ਹਮੇਸ਼ਾ। ਜੇ ਸਿੱਧਾ ਰਵੇ, ਉਹਦੇ ਦੰਦ ਨਿਕਲ ਨਹੀਂ ਸਕਦੇ ਮਾਸ ਵਿੱਚੋਂ। ਉਹ ਕਰਵਟ ਖਾਊਗਾ ਜਦੇ ਹੀ। ਵਾਹਿਗੁਰੂ ਕਦੇ ਨਾ ਕਰੇ ਨਾ ਸੱਪ ਡੰਗ ਮਾਰੇ, ਉਹਨੂੰ ਉੱਥੋਂ ਹੀ ਫੜ ਲਓ, ਉਲਟਾ ਨਾ ਹੋਣ ਦਿਓ, ਕਦੇ ਵੀ ਜ਼ਹਿਰ ਨਹੀਂ ਚੜੂਗੀ, ਨੋਟ ਕਰ ਲਿਓ। ਕਿਉਂਕਿ ਜਦ ਉਹਨੇ ਉਲਟਾ ਹੋਣੇ ਨਾ, ਉਦੋਂ ਤਾਲੂਏ ਦੀ ਜ਼ਹਿਰ ਉੱਥੇ ਗਿਰਨੀ ਹੈ ਜਿੱਥੇ ਡੰਗ ਵੱਜਿਆ ਹੋਇਆ। ਡੰਗ ਵੱਜਿਆ ਉੱਥੇ ਖੂਨ ਨਿਕਲ ਰਿਹਾ, ਉਹ ਖੂਨ ਵਿੱਚ ਮਿਲਣੀ ਹੈ, ਤਾਂ ਤੁਹਾਡੇ ਜ਼ਹਿਰ ਚੜ੍ਹਨੀ ਹੈ, ਨਹੀਂ ਜ਼ਹਿਰ ਚੜ੍ਹੇ ਨਹੀਂ ਸਕਦੀ। ਕਿਉਂਕਿ ਉੱਥੇ ਖੂਨ ਚੱਲ ਪਿਆ ਨਾ, ਜ਼ਖਮ ਹੋ ਗਿਆ। ਜੇ ਆਪਣੀ ਇਸ ਚਮੜੀ ਤੇ ਸੱਪ ਦੀ ਜ਼ਹਿਰ ਕਿੰਨੀ ਮਰਜ਼ੀ ਕਰੀ ਜਾਓ, ਤੁਹਾਨੂੰ ਅਸਰ ਨਹੀਂ ਕਰੂਗੀ। ਜਿੰਨੀ ਵੀ ਪੋਇਜ਼ਨ ਹੈ, ਉਹ ਤਾਂ ਅਸਰ ਕਰੂਗੀ ਜੇ ਬਲੱਡ ਤੱਕ ਜਾਊਗੀ। ਉਹਦੇ ਦੰਦਾਂ ਨੇ ਜ਼ਖਮ ਕਰਤਾ। ਦੰਦ ਕੱਢਣ ਖਾਤਰ ਸੱਪ ਉਲਟਦਾ ਹੈ। ਜਦੋਂ ਉਲਟਦਾ ਹੈ ਤੇ ਉਹ ਜਿਹੜੀ ਬਹੁਤ ਵੱਡੀ ਪੋਇਜ਼ਨ ਹੈ, ਉਹ ਉੱਥੇ ਉੱਪਰ ਗਿਰ ਜਾਂਦੀ ਹੈ ਜ਼ਖਮ ਦੇ। ਇਹ ਚੜ੍ਹਦੀ ਹੈ ਭਾਈ ਜ਼ਹਿਰ, ਪਰ ਉਹ ਜ਼ਹਿਰ ਮਾਰਨ ਖਾਤਰ ਨਹੀਂ ਦਿੱਤੀ। ਸੱਪ ਕਦੇ ਵੀ ਜਾਣ ਕੇ ਕਦੇ ਨਹੀਂ ਕਿਸੇ ਨੂੰ ਕੱਟੂਗਾ। ਫਸਿਆ ਹੋਇਆ ਕੱਟੂਗਾ, ਪੈਰ ਧਰੋ, ਜੇ ਉਹਨੂੰ ਘੇਰੀਏ ਛੇੜੀਏ ਤਾਂ ਡੰਗ ਮਾਰੂਗਾ। ਛੇੜੋ ਕਿਸੇ ਵੀ ਜਾਨਵਰ ਨੂੰ, ਛੇੜੋ ਨੇ ਡੰਗ ਮਾਰਨਾ ਹੀ। ਤੇ ਗੁਰਸਿੱਖ ਪਿਆਰਿਓ, ਉਹਦੇ ਅੰਦਰ ਜਿਹੜੀ ਜ਼ਹਿਰ ਪਾਈ ਹੈ ਵਾਹਿਗੁਰੂ ਨੇ, ਉਹ ਇੱਕ ਸਾਲਟ ਹੈ। ਕਿਸੇ ਡਾਕਟਰ ਤੋਂ ਪੁੱਛ ਲਿਓ, ਸਾਇੰਸਦਾਨ ਤੋਂ, ਕੈਮਿਸਟਰੀ ਵਾਲਿਆਂ ਤੋਂ ਪੁੱਛ ਲਿਓ, ਉਹ ਐਸੀ ਜ਼ਹਿਰ ਹੈ। ਜਦ ਸੱਪ ਸਾਹ ਲੈਂਦਾ ਹੈ ਨਾ, ਜਦ ਹਵਾ ਉਸ ਜ਼ਹਿਰ ਨੂੰ ਲੱਗਦੀ ਹੈ, ਨਾਲ ਦੀ ਨਾਲ ਪਾਣੀ ਹੋਈ ਜਾਂਦਾ ਹੈ। ਅੱਜ ਕਹੇ ਆਖੋ ਸਤਨਾਮ, ਦੇਖੋ ਕਿੰਨੀ ਸਾਇੰਸ ਬਣਾਈ ਹੈ। ਉਹ ਸਾਲਟ ਹੈ ਨਾ ਜਿਹੜਾ ਜ਼ਹਿਰ ਸੱਪ ਦੇ ਮੂੰਹ ਵਿੱਚ, ਉਹਨੂੰ ਹਵਾ ਲੱਗੀ ਨੀ ਤੇ ਪਾਣੀ ਬਣਿਆ ਨੀ। ਇਹ ਤਾਂ ਤੁਹਾਨੂੰ ਮੇਰੇ ਕਹਿਣ ਦੀ ਲੋੜ ਨੀ, ਮੇਰੇ ਨਾਲ ਜ਼ਿਆਦਾ ਪੜਿਓ। ਪਾਣੀ ਤੇ ਹਵਾ ਇੱਕੋ ਹੈ, H2O ਇਜ਼ੀਕੁਅਲ ਟੂ ਵਾਟਰ। ਦੋ ਹਿੱਸੇ ਹਾਈਡਰੋਜਨ, ਇੱਕ ਹਿੱਸਾ ਆਕਸੀਜਨ, ਦੋਹਾਂ ਨੂੰ ਮਿਲਾ ਦਿਓ ਪਾਣੀ ਤੇ ਦੋਹਾਂ ਪਾਣੀ ਨੂੰ ਤੋੜ ਦਿਓ, ਦੋਵੇਂ ਭਾਪ ਗੈਸ। ਉਹ ਬ੍ਰਹਮ ਨੇ ਉਹਨੂੰ ਜ਼ਹਿਰ ਤਾਂ ਦਿੱਤੀ ਹੈ ਕਿ ਪਾਣੀ ਤੋਂ ਬਿਨਾਂ ਕਿਉਂ ਦਿੱਤੀ ਹੈ ਤੁਹਾਨੂੰ ਪਤਾ ਹੈ, ਇਹ ਵੀ ਦੱਸਾਂ ਮੈਂ। ਰੱਬ ਨੂੰ ਪਤਾ ਤਾਂ ਇਹਨੂੰ ਵਿਚਾਰੇ ਨੂੰ ਨਲਕੇ ਤੇ ਕਿਹਨੇ ਜਾਣ ਦੇਣਾ। ਰਾਜ ਕਹੇ ਆਖੋ ਸਤਨਾਮ, ਇਹਨੂੰ ਕੌਣ ਖੂਹ ਤੇ ਪਾਣੀ ਪੀਣ ਦਊਗਾ, ਇਹਦੀ ਹੱਡੀਆਂ ਕਰ ਦੇਣਗੇ ਇਕੱਠੀਆਂ। ਦੇਖੋ ਕੈਸਾ ਵਾਹਿਗੁਰੂ ਦਿਆਲੂ, ਜੈਸਾ ਕੋਈ ਜੀਵ ਜਿੱਥੇ ਪੈਦਾ ਕੀਤਾ ਉਹ ਤੋਂ ਪਹਿਲਾਂ ਉਹਦਾ ਰਿਜਕ ਪੈਦਾ ਕਰ, ਉਹਨੂੰ ਪਾਣੀ ਪੀਣ ਦੀ ਲੋੜ ਹੈ ਨੀ। ਹਰ ਇੱਕ ਜੀਵ ਪਾਣੀ ਤੋਂ ਬਿਨਾਂ ਬਚ ਨਹੀਂ ਸਕਦਾ, ਉਹਨੂੰ ਲੋੜ ਹੈ ਨੀ। ਉਹ ਸਾਹ ਲੈਂਦਾ, ਨਾਲ ਦੀ ਨਾਲ ਉਹ ਸਾਲਟ ਉਹਦਾ ਪਾਣੀ ਬਣਾਈ ਜਾਂਦਾ, ਨਾਲੇ ਹਵਾ ਦਾ ਕੰਮ ਮਿਲ ਗਿਆ, ਨਾਲੇ ਪਾਣੀ ਮਿਲ ਗਿਆ। ਉਹਦੀ ਖੁਰਾਕ ਰੋਟੀ ਕਿੱਥੇ ਪੈਦਾ ਕੀਤੀ ਹੈ ਵਾਹਿਗੁਰੂ ਨੇ? ਕਿਸੇ ਸੱਪ ਨੂੰ ਖੱਡ ਤੋਂ ਬਾਹਰ ਰੋਟੀ ਖਾਣ ਨਹੀਂ ਜਾਣਾ ਪੈਂਦਾ, ਕੋਈ ਲੋੜ ਨਹੀਂ ਉਹਨੂੰ ਤੁਹਾਡੇ ਦਾਣਿਆਂ ਦੀ, ਦੁੱਧ ਦੀ, ਰੋਟੀਆਂ ਦੀ। ਉਹਦਾ ਆਹਾਰ ਹੀ ਵਾਹਿਗੁਰੂ ਨੇ ਮਿੱਟੀ ਬਣਾਇਆ। ਪਰਥਰੀ ਨੂੰ ਪੜੋ, ਸਾਪੋ ਕਾ ਆਹਾਰ ਬਿਆਰ, ਬਿਆਰ ਨਾ ਮਿੱਟੀ, ਨਾਗੋ ਕਾ ਆਹਾਰ ਬਿਆਰ, ਮਿੱਟੀ ਉਹਦਾ ਹੀ ਖੁਰਾਕ ਬਣਾ। ਉਹ ਹੋਈ ਸਾਰੇ ਹੈਗੀ ਧਰਤੀ ਤੇ,
0: ਉਸ ਖਿੱਤੇ ਵਿਚ ਨੀ, ਉਹ ਵੀ ਤੁਹਾਨੂੰ ਬੇਨਤੀ ਕਰਦੇ ਆ, ਬਾਣੀ ਵਿਚ ਕਿੱਥੋਂ ਜਾਂਦੀ ਹੈ ਮਿੱਟੀ। ਹੁਣ ਜਿਹੜੀ ਮਿੱਟੀ ਆ ਉਹਦਾ ਹਾਰ ਬਣਾਤਾ, ਜਿੱਥੇ ਬੈਠੇਗਾ ਉੱਥੇ ਹੈਗੀ ਸਗਲੇ ਘਰ। ਇਹ ਵੀ ਰੱਬ ਨੂੰ ਪਤਾ ਤਾ ਵੀ ਲੰਗਰ ਵਿਚ ਇਹਨੂੰ ਕਿਹਨੇ ਜਾਣ ਦੇਣਾ, ਕੁਲ ਸਤ ਨਵੇਂ ਇਹਨੂੰ ਪਕੌੜੇ ਕਿਹਨੇ ਖਾਣ ਦੇਣੇ। ਇਹ ਤਾਂ ਦਿਖਿਆ ਨੀ ਆ, ਸੋਟਾ ਚੱਕਿਆ ਨੀ। ਦੇਖੋ ਉਹਦੀ ਕੁਦਰਤ, ਸੱਪ ਨੂੰ ਨਾ ਰੋਟੀ ਤੋੜਨ ਖਾਤਰ ਜਾਣਾ ਪਿਆ, ਨਾ ਪਾਣੀ ਖਾਤਰ ਜਾਣਾ ਪਿਆ। ਉੱਥੇ ਹੁਣ ਮਿੱਟੀ ਨੀ ਹੈ, ਪਾਣੀ ਤਾਂ ਹਵਾ ਤੋਂ ਮਿਲ ਗਿਆ ਉਹਨੂੰ, ਤੇ ਮਿੱਟੀ ਕਿੱਥੋਂ ਮਿਲੀ? ਇਹ ਹੁਣ ਤੁਸੀਂ ਯਾਦ ਕਰਿਓ, ਇੰਡੀਆ ਨੂੰ ਹੈ ਇੱਥੇ ਵੀ, ਇੱਥੇ ਸੂਖਸ਼ਮ ਰਹਿੰਦੀ ਆ ਉਹ ਚੀਜ਼, ਕਿਉਂਕਿ ਇੱਥੇ ਘੱਟਾ ਡਸਟ ਘੱਟ ਹੈ। ਆਪਣੇ ਪੰਜਾਬ ਨੂੰ ਯਾਦ ਕਰੋ, ਸਾਲ ਵਿਚ ਮਈ ਜੂਨ ਦੇ ਮਹੀਨੇ ਹਨੇਰੀਆਂ ਚੱਲਦੀਆਂ, ਬਹੁਤ ਵਾਰ ਦੇਖੀ ਹੋਣੀ, ਤੁਸੀਂ ਉੱਥੋਂ ਹੀ ਆਏ ਹੋ। ਪਰ ਇੱਕ ਹਨੇਰੀ ਸਾਲ ਵਿਚ ਉਹ ਆਉਂਦੀ ਹੈ ਜਿਹਦੀ ਮਿੱਟੀ ਧਰਤੀ ਤੇ ਨਹੀਂ ਉੱਡਦੀ, ਸਾਰਾ ਅਸਮਾਨ ਮਿੱਟੀ ਨਾਲ ਭਰਿਆ ਹੁੰਦਾ। ਯਾਦ ਹੋਣਾ ਤੁਹਾਡੇ, ਧਰਤੀ ਤੇ ਨੋਰਮਲ ਹੈ, ਅਸਮਾਨ ਮਿੱਟੀ ਦੇ ਨਾਲ ਭਰਿਆ, ਪੀੜਾ ਹੀ ਪੀੜਾ ਦੇਖੂਗਾ ਅਸਮਾਨ ਮਿੱਟੀ, ਉਹ ਹੇਠ ਬਿਲਕੁਲ ਮਿੱਟੀ ਨਹੀਂ ਹੋਊਗੀ ਹਵਾ ਚ। ਉਹ ਗੁਰਮੁਖ ਪਿਆਰੇ, ਉਹ ਸਾਲ ਬਾਅਦ ਉਸ 50ਵੇਂ ਕੋਟ ਵਿਚ ਸੱਪ ਸਰਾਲਾ ਜਿਹੜੀਆਂ ਰਹਿਣੀਆਂ, ਜਿਨ੍ਹਾਂ ਦੀ ਖੁਰਾਕ ਮਿੱਟੀ ਹੈ, ਉਹ ਸਾਲ ਬਾਅਦ ਦੂਰੋਂ ਦੂਰੋਂ ਚੱਕ ਕੇ ਵਾਹਿਗੁਰੂ ਉੱਥੇ ਮਿੱਟੀ ਗੇਰਦਾ। ਅੱਜ ਕੇ ਆਖੋ ਸਾਧ, ਕਿਉਂਕਿ ਜਿੱਥੇ ਜੀਵ ਪੈਦਾ ਕੀਤਾ ਉਹਨੇ ਰੋਜੀ ਤਾਂ ਦੇਣੀ ਹੈ। ਕੈਦੀ ਨੂੰ ਵੀ ਰੋਟੀ ਮਿਲਦੀ ਹੈ, ਉਹ ਕੈਦ ਤਾਂ ਕਰਤੇ ਉੱਥੇ ਵੱਡੇ ਚੋਰ, ਪਰ ਰੋਟੀ ਤਾਂ ਉਹਨੂੰ ਵੀ ਮਿਲਦੀ ਹੈ ਜਿਹਨੂੰ ਫਾਂਸੀ ਦੀ ਸਜ਼ਾ ਹੋਵੇ, 20 ਸਾਲੀ ਹੋਵੇ। ਉਹਨਾਂ ਨੂੰ ਕੈਦੀ ਤਾਂ ਬਣਾ ਤਾ, ਤੁਸੀਂ ਨਾਮ ਨੀ ਜਪਿਆ ਸੱਪ ਦੀ ਜੁਨੀ ਸਰਾਲਾ ਹਜ਼ਾਰਾਂ ਹਜ਼ਾਰਾਂ ਸਾਲ ਦੀਆਂ ਪਈਆਂ ਉੱਥੇ, ਪਰ ਰੋਟੀ ਉਹਨਾਂ ਨੂੰ ਖਵਾ ਦੇ ਨਾਲ ਚੱਕ ਕੇ ਮਿੱਟੀ ਸਾਲ ਬਾਅਦ ਵਾਹਿਗੁਰੂ ਗੇਰਦਾ ਅਸਮਾਨ ਦੇ ਰਸਤੇ। ਤੁਸੀਂ ਅੱਖਾਂ ਨਾਲ ਵੇਖੀ ਹੋਣੀ ਹਨੇਰੀ, ਹੋ ਅਸਮਾਨ ਵਿਚ ਮਿੱਟੀ, ਉਹ ਮਿੱਟੀ ਹੋਊਗੀ, ਧਰਤੀ ਕਲੀਅਰ ਹੋਊਗੀ। ਤੇ ਤਸਕਰ ਜੋ ਨਾਮ ਨ ਲੇਵੇ ਵਾਸੈ ਕੋਟ ਪਚਾਸਾ। ਉਹ ਮੁਨੀ ਵਿਚਾਰਾ ਨਾਰਦ ਭੁੰਨ ਗਿਆ, ਤੇ ਆਪਾਂ ਹੁਣ ਸੋਚੀਏ ਕੁਝ, ਜੇ ਆਪਣੇ ਖਾਤਰ ਨੇ ਬਾਣੀ ਪੜ੍ਹੀਏ ਤਾਂ ਸ਼ਬਦ ਆਉਂਦਾ, ਜਿੰਨੀ ਨਾਮ ਵਿਸਾਰਿਆ ਬਹੁ ਕਰਮ ਕਮਾਵੇ ਹੋਰ। ਹੋਰ ਤਾਂ ਆਪਾਂ ਕੋਈ ਕਸਰ ਨਹੀਂ ਛੱਡਦੇ, ਕੰਮ ਕਰਨਾ ਹੈ, ਪਰ ਵਾਹਿਗੁਰੂ ਦਾ ਨਾਮ ਭੁੱਲ ਗਏ, ਉਹਨਾਂ ਨੂੰ ਫਿਰ ਕੀ ਸਜ਼ਾ ਦਿੱਤੀ ਹੈ? ਆਹੀ ਹੁਕਮ ਲਾ ਲਿਓ, ਨਾਨਕ ਜੰਮਪੁਰ ਬੱਧੇ ਮਾਰੀਏ। ਜਮਾਨੇ ਬੰਨਣਾ, ਇੱਕ ਤਾਂ ਉਹੀ ਕੁੱਟਣਾ ਹੁੰਦਾ, ਇੱਕ ਬੰਨ ਕੇ ਕੁੱਟਣਾ ਹੁੰਦਾ, ਥਾਣਿਆਂ ਚ ਦੇਖਿਆ ਹੀ ਹੋਣਾ ਤੁਸੀਂ, ਬੰਨ ਕੇ ਜੰਮਪੁਰ ਬੱਧੇ ਮਾਰੀਏ। ਕਿਵੇਂ ਮਾਰਨੇ ਜਮਲ ਨੇ ਉਹਨਾਂ ਨੂੰ? ਜਿਉ ਸੰਨੀ ਉੱਪਰ ਚੋਰ, ਸੰਨੀ ਇਹ ਹੈ ਸੰਨ ਪਾੜ, ਸੰਨੀ ਕਹਿੰਦੇ ਪਾੜ ਲਾਉਣ, ਅੱਗੇ ਚੋਰ ਪਾੜ ਲਾ ਕੇ ਚੋਰੀ ਕਰਦੇ। ਯਾਦ ਹੋਣਾ, ਸ਼ਾਇਦ ਤੁਸੀਂ ਕਦੇ ਦੇਖਿਆ ਵੀ ਹੋਵੇ ਤਜਰਬਾ, ਜਿਹੜਾ ਚੋਰ ਪਾੜ ਲਾਉਂਦਾ ਫੜ ਹੋ ਜਾਵੇ ਨਾ, ਉਹਦੀ ਜੋ ਹਾਲਤ ਹੁੰਦੀ ਹੈ ਥੋੜੇ ਯਾਦ ਹੋਣੀ, ਪਾੜ ਪਰ ਚੋਰ ਫੜ ਹੋ ਜਾਵੇ ਉਹਦੀ ਪ੍ਰੇਮੀ ਹੋਏ ਹਾਲਤ ਹੁੰਦੀ ਹੈ। ਜਿਹਨੇ ਪਿੰਡ ਵਿੱਚ ਕਦੇ ਕੁੱਤੇ ਦੀ ਵੀ ਸੋਟੀ ਨਾ ਨਾ ਮਾਰੀ ਹੋਵੇ, ਉਦਣ ਉਹ ਵੀ ਸਾਂਘਾ ਚੱਕੀ ਫਿਰਦਾ ਹੁੰਦਾ, ਕਹਿੰਦਾ ਮੈਂ ਵੀ ਚਾਰ ਲਾਉਣੀ ਹੈ, ਅੱਜ ਆਖੋ ਸਤਨਾਮ। ਕੁੱਤੇ ਤੋਂ ਡਰਨ ਵਾਲਾ ਵੀ ਉਦਣ ਉਸ ਚੋਰ ਨੂੰ ਕੁੱਟਣ ਨੂੰ ਫਿਰਦਾ ਹੁੰਦਾ ਜਿਹੜਾ ਪਾੜ ਪਰ ਫੜ ਹੋ ਜਾਵੇ। ਜਿਉਂ ਸੰਨੀ ਉੱਪਰ ਚੋਰ, ਜਿਉਂ ਤਸਕਰ ਦਰ ਸੰਨ। ਹਾਂ, ਇੱਥੇ ਸੱਸਾ ਉਧਰੇ ਰਾਜੇ ਨੇ ਸਾਡੇ ਪਾਰਟੀ ਦਰਸਾਨ, ਹਾਂ ਪਾਠ ਕਰਨ ਵਾਲੇ ਵੀ ਵਿੱਚ ਬੈਠੇ ਨੇ ਪ੍ਰੇਮੀ। ਜਿਉਂ ਤਸਕਰ ਦਰ ਸੰਨ, ਹਾਂ ਉਹ ਸੱਸਾ ਦੂਜੇ ਪਾਸੇ ਲਾਉਣਾ ਭਾਈ, ਸੰਨ ਲਾਉਂਦਾ ਤਸਕਰ ਫੜ ਹੋ ਜਾਵੇ। ਪਰ ਇੱਥੇ ਭੇਦ ਨਹੀਂ ਨਾ, ਉਹ ਦਰਸ ਕਹਿ ਦਿੰਦੇ ਹਾਂ ਆਪਾਂ ਨੂੰ, ਸੱਸਾ ਉਧਰ ਲਾ ਤਾ। ਨਾਲੇ ਇੱਥੇ ਤੱਕ ਜਾਣ ਦੀ ਵੀ ਕੀ ਲੋੜ ਹੈ, ਇੱਕੋ ਭੋ ਆਟੇ ਦਾਣੇ ਦਾ ਹੈ, ਅੱਜ ਕਿਹਾ ਕੋਈ ਸਤਨਾਮ। ਇਹ ਤਾਂ ਉਹੀ ਮਗਜ ਕਪਾਈ ਚਿੱਤਰ ਖਾਧੇ ਵੇ ਮੇਰੇ, ਤਾਂ ਇੱਧਰ ਨੂੰ ਮੈਂ ਤੁਰ ਪੈਂਦਾ, ਤੇ ਮੈਨੂੰ ਕਿਹੜਾ ਇੱਥੇ ਪਾਉਣ ਜ਼ਿਆਦਾ ਦੇ ਦੇਣੇ ਕਮੇਟੀ ਨੇ। ਚਾਹੇ ਦਰਸਾਨ ਜਾ ਕੇ ਆਉਂਦਾ, ਨਾਲੇ ਤੁਸੀਂ ਡਾਲਰ ਨੂੰ ਨਹੀਂ ਦੇ ਦੇਣੇ ਤੇ ਅੱਜ ਖੇਹ ਕੋ ਸਤਨਾਮ। ਇਹਨੇ ਬਹੁਤ ਘਾਟਾ ਪਾਇਆ ਇਹਨਾਂ ਗੱਲਾਂ ਨੇ ਗੁਰਸਿੱਖ ਤੇ। ਜਿਉ ਤਸਕਰ ਦਰ ਸਾਨੇ ਹਾਂ, ਸੰਨ ਲਾਉਂਦਾ ਹੋਇਆ ਪਹਾੜ ਤੇ ਫੜ ਹੋ ਜਾਵੇ, ਜਿਉ ਸੰਨੀ ਉੱਪਰ ਚੋਰ। ਬਸ ਹੁਣ ਤੁਹਾਡੇ ਚਰਨਾਂ ਚ ਬੇਨਤੀ ਹੈ, ਮਨੁੱਖ ਜਨਮ ਮਿਲਿਆ ਕਾਹਨੂੰ, ਇਸ ਕਿਰਿਆ ਚ ਜਾਣਾ ਆਪਾਂ ਨੇ। ਕਹਿ ਲਿਆ ਕਰੋ ਕਦੇ 10 ਮਿੰਟ ਬੈਠ ਕੇ ਸਤਨਾਮ ਵਾਹਿਗੁਰੂ, ਪੜ੍ਹ ਲੇ ਕਰੋ ਜਪਜੀ ਸਾਹਿਬ। ਮਨੁੱਖ ਜਨਮ ਦੇਵਤੇ ਲੋਚਦੇ ਨੇ, ਸਜ਼ਾ ਇਹ ਮਿਲਣੀ ਹੈ। ਸਭ ਤੋਂ ਵੱਡਾ ਚੋਰ ਉਹ ਜਿਹੜਾ ਰੱਬ ਨੂੰ ਭੁੱਲਿਆ, ਤੇ ਤਸਕਰ ਜੋ ਨਾਮ ਨਾ ਲੇਵੇ ਵਾਸੈ ਕੋਟ ਪਚਾਸਾ, ਉਹਦਾ ਉਸ 50ਵੇਂ ਕੋਟ ਵਿਚ ਵਾਸਾ ਹੋਣਾ, ਸੱਪਾਂ ਦੀ ਜੂਨੀ ਵਿਚ ਸਰਾ, ਜਿੱਥੇ ਮਿੱਟੀ ਵੀ ਸਾਲ ਬਾਅਦ ਸਿੜਦਾ ਰੱਬ ਖਾਣ। ਤਪਦੀਆਂ ਨੇ ਉਹ ਫਿਰ ਭੁੱਜਦੇ ਨੇ ਉਥੇ ਗੁਰਸਿੱਖ ਪਿਆਰਿਓ, ਕਿਉਂਕਿ ਪੱਥਰ ਦੀ ਤਸੀਰ ਹੈ, ਉਹ ਸਰਦੀ ਵਿਚ ਜਾ ਦੇ ਠੰਡਾ, ਗਰਮੀ ਵਿਚ ਜਾ ਦੇ ਗਰਮ। ਭੁੱਜ ਭੁੱਜ ਕੇ ਮਰਦੇ ਨੇ ਉਹ ਕੌਣ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਜੋ, ਖਿਨਮੈ ਕੌੜੇ ਹੋਏ ਗਏ ਜਿੱਤੜੇ, ਉਹ ਰੱਬ ਨੂੰ ਭੁੱਲਿਆ ਉਥੇ। ਅਨਾਰਦ ਮੁਨ ਅੰਤ ਨ ਪਾਵਤ ਦੇਵ ਸਭੈ ਮੁਨ, ਇੰਦਰ ਮਹਾ ਸ਼ਿਵ ਜੋਗ ਕਰੀ। ਮੁਨੀਆਂ ਦਾ ਬਚਨ ਆਇਆ, ਪਹਿਲਾ ਸ਼ਬਦ ਮੁਨ ਆਇਆ, ਜਿਸ ਕਰਕੇ ਵੱਡੇ ਮੁਨੀ ਦੀ ਵਿਚਾਰ ਉਹ ਵੀ ਨਹੀਂ ਅੰਤ ਪਾ ਸਕਿਆ। ਮੈਂ ਡਰ ਕੇ ਰਵਾਂ ਤਹਿ ਵਿਚ ਰਵਾਂ, ਉਹ ਵੀ ਵੱਡਾ ਕਹਾਉਣ ਲੱਗ। ਹੁਣ ਰੱਬ ਦੇ ਕੰਮ ਨਹੀਂ ਮੇਥੋਂ ਬਿਨਾਂ ਹੁੰਦੇ। ਉੱਥੇ ਪੰਜਾਬ ਵਿਚ ਸਾਨੂੰ ਵੀ ਬਹੁਤ ਮਿਲਦੇ ਆ, ਕਮੇਟੀਆਂ ਵਾਲੇ ਮਿਲਦੇ ਤਾਂ ਇੱਥੇ ਵੀ ਹੈ ਕਿਤੇ ਕਿਤੇ। ਪਹਿਲਾਂ ਤਾਂ ਆ ਕੇ ਕਮੇਟੀ ਵਾਲੇ ਕਹਿਣਗੇ, ਬਾਬਾ ਜੀ ਤੁਸੀਂ ਜੋ ਮਰਜ਼ੀ ਕਰੋ, ਦੀਵਾਨ ਦਿਓ, ਅਸੀਂ ਗੁਰਦੁਆਰਾ ਬਣਾਇਆ। ਅਸੀਂ ਕਈ ਜਾਣਗੇ ਅਸੀਂ ਗੁਰਦੁਆਰਾ ਬਣਾਇਆ। ਮੈਂ ਇੱਕ ਪ੍ਰਧਾਨ ਨੂੰ ਕਿਹਾ, ਮੈਂ ਕਿਹਾ ਚੰਗਾ ਹੋਇਆ ਤੂੰ ਜੰਮ ਪਿਆ ਨਹੀਂ, ਬਾਬਾ ਖਬਰੇ ਟੋਭੇ ਪਰੇ ਬੈਠਾ ਰਹਿੰਦਾ। ਸਾਡੀ ਮਤ ਕਦ ਟਿਕਾਣੇ ਆਊਗੀ, ਗੁਰੂ ਦਾ ਘਰ ਅਸੀਂ ਬਣਾ ਰਹੇ। ਵੇਖੋ ਕਹਿਣ ਜੋਗੀ ਗੱਲ ਹੈਗੀ, ਇਹ ਤੋਂ ਮੰਗ ਮੰਗ ਕੇ ਤਾਂ ਆਪਾਂ ਨੇ ਚਾਰ ਇੱਟਾਂ ਲਾਈਆਂ, ਇਹਦੀ ਗੱਤੀ ਕੁੱਲੀ ਚ ਤਾਂ ਆਪਾਂ ਬੈਠੇ ਹਾਂ, ਆਪਾਂ ਇਹਦਾ ਹੀ ਘਰ ਬਣਾਉਣ ਲੱਗ ਗਏ। ਰੱਬ ਦਾ ਘਰ ਬੰਦਾ ਬਣਾ ਰਿਹਾ, ਵੇਖੋ ਕੈਸੀ ਗੱਲ ਹੈ, ਅਜੀਬ ਗੱਲ। ਅਸੀਂ ਗੁਰਦੁਆਰਾ ਬਣਾ, ਤੇਰੇ ਧੰਨ ਭਾਗ ਜੇ ਸੇਵਾ ਤੇਰੇ ਚਾਰ ਟੁਕੜੇ ਉੱਥੇ ਲੱਗ ਗਏ, ਬੀਜ ਬੀਜ ਲਿਆ ਤੂੰ ਹਜ਼ਾਰਾਂ ਗੁਣਾ ਹੋ ਜਾਣਾ। ਧਰਤੀ ਵਿਚ ਜਦੋਂ ਕਿਸਾਨ ਬੀਜ ਪਾਉਂਦਾ ਤੇ ਧਰਤੀ ਨੂੰ ਲਲਕਾਰੇ ਮਾਰੇ, ਮੈਂ ਤੇਰੇ ਵਿਚ ਕਣਕ ਗੇਰੀ ਹੈ। ਧਰਤੀ ਨੇ ਤੇਰੀ ਕਣਕ ਤੇ ਮੂੰਗੀ ਲੈਣੀ, ਆਪਣਾ ਬੀਜ ਬੀਜਿਆ 20 ਗੁਣਾ ਬਣਾਉਣ ਨੂੰ ਤੂੰ। ਆ ਜਿਹੜਾ ਦਾਨ ਪੁੰਨ ਕਰਦੇ ਹੋ, ਰੱਬ ਤੇ ਕਹਦਾ ਆਪਣਾ ਵਧਾ ਰਹੇ ਹੋ, ਰੱਬ ਦਾ ਕਹਦਾ ਸਾਨ ਹੈ। ਇੱਕ ਦੇ ਕੇ 20 ਮੰਗਦੇ ਹੋ, 1000 ਮੰਗਦੇ ਹੋ, ਦਹ ਦੁਨੀਆ 70 ਆਖਰ। ਜਿਹੜਾ ਇੱਥੇ ਦਾਨ ਪੁੰਨ ਕਰਦੇ ਹੋ, 10 ਗੁਣਾ ਪਰਮਾਤਮਾ ਇੱਥੇ ਦਿੰਦਾ ਤੇ 70 ਗੁਣਾ ਆਖਰ ਬੈਕੁੰਠ ਵਿਚ ਮਿਲੂਗਾ ਉਹਦਾ। ਦਹ ਦੁਨੀਆ 70 ਆਖਰ ਦਾਨ ਪੁੰਨ ਬੀਜਿਆ। ਕਹਿੰਦੇ ਅਸੀਂ ਗੁਰਦੁਆਰਾ, ਕਈ ਕਮੇਟੀਆਂ ਨੂੰ ਹੋਰ ਬੁਖਾਰ ਚੜਿਆ ਮੈਂ ਬਹੁਤ, ਇੱਥੇ ਵੀ ਕਬਰੇ ਹੋਵੇ ਥੋੜਾ ਬਹੁਤਾ। ਕਹਿੰਦੇ ਬਾਬਾ ਜੀ ਜਿੱਦਣ ਦੀ ਸਾਡੀ ਕਮੇਟੀ ਬਣੀ ਹੈ, ਅਸੀਂ ਗੁਰਦੁਆਰੇ ਦਾ ਸੁਧਾਰ ਕਰਤਾ। ਹਾਂ ਤੁਹਾਤੋਂ ਪਹਿਲਾਂ ਗੁਰਦੁਆਰੇ ਨੂੰ ਟਾਈਫਾਈਡ ਹੋਇਆ, ਬਤਾ ਖੁਸ਼ਾ ਤੇ ਮੈਂ ਤੁਸੀਂ ਟੀਕੇ ਲਵਾ ਤੇ, ਤੁਹਾਡੇ ਪਹਿਲਾਂ ਗੁਰਦੁਆਰੇ ਦੇ ਗੋਡੇ ਜੁੜੇ ਹੋਏ ਤੇ, ਗੁਰਦੁਆਰੇ ਦਾ ਸੁਧਾਰ ਬੰਦਾ ਕਰ ਰਿਹਾ। ਵੇਖੋ ਹੈਰਾਨ ਹੋਈ ਦੀ ਗੱਲਾਂ ਸੁਣ ਕੇ, ਜਿੱਦਣ ਦੀ ਸਾਡੀ ਕਮੇਟੀ ਬਣੀ ਹੈ ਗੁਰਦੁਆਰਾ ਸੁਧਾਰਤਾ। ਹਾਂ ਮਰ ਜਾਂਦਾ ਉਹ ਤਾਂ ਟੀਬੀ ਹੋਈ ਵੀ ਤੀ ਉਹਨੂੰ, ਤੁਸੀਂ ਹਸਪਤਾਲ ਲੈ ਕੇ ਗੁਰਦੁਆਰੇ ਨੂੰ ਕਰੇਨ ਪਾ ਕੇ ਟੀਕੇ ਲਵਾ ਤੇ ਤੁਸੀਂ। ਆ ਪ੍ਰੇਮੀਓ ਕਿਉਂ ਬਚਨ ਮੂੰਹ ਤੋਂ ਇਹ ਕੱਢਦੇ ਹੋ, ਗੁਰਦੁਆਰੇ ਨੂੰ ਨੀ ਸੁਧਾਰੀ ਦਾ, ਗੁਰਦੁਆਰੇ ਆ ਕੇ ਆਪ ਸੁਧਰੀ ਦਾ। ਹਸਪਤਾਲਾਂ ਨੂੰ ਰਾਜੀ ਨੀ ਕਰੀਦਾ, ਹਸਪਤਾਲ ਜਾ ਕੇ ਆਪ ਰਾਜੀ ਹੋਈ। ਉਹ ਮਰੀਜ਼ ਕਦੇ ਵੀ ਰਾਜੀ ਨੀ ਹੋਊ ਜਿਹੜਾ ਕਵੇ ਮੈਂ ਹਸਪਤਾਲ ਨੂੰ ਠੀਕ ਕਰਨਾ ਹੈ, ਉਹ ਤੂੰ ਆਪ ਠੀਕ ਹੋਣਾ ਹੈ। ਪਰ ਸਾਡਾ ਸੁਭਾਅ ਹੋ ਗਿਆ ਮਰਦੇ ਮਰਦੇ ਨੂੰ ਪਾ ਕੇ ਟੈਕਸੀ ਚ ਲੈ ਕੇ, ਆ ਤੁਹਾਡੇ ਕੋਲੇ ਹੈ ਮਰਦੇ ਮਰਦੇ ਨੂੰ, ਗਾਂ ਜਾ ਕੇ ਡਾਕਟਰ ਨੂੰ ਖਿੱਚੀ ਫਿਰਦਾ, ਕਹਿੰਦਾ ਤੈਨੂੰ ਠੀਕ ਕਰਨਾ ਹੈ। ਲਿਖੇ ਕੋਈ ਸਾਧਨ
2: ਬਾਬੇ ਗੰਗਾ ਫੁੱਲ ਪਏ ਪਈ ਹੈ, ਕੀਰਤ ਪ੍ਰਸਾਦ ਦੀ ਤਿਆਰੀ ਹੈ, ਫਿਰ ਮਰੀਜ਼ ਨੂੰ ਤਿਆਰ ਰੱਖਿਓ, ਸਧਾਰਨ ਪਾਠ ਰੱਖਣਾ ਹੀ ਪੈਣਾ, ਪਹਿਲੇ ਐਡਵਾਂਸ ਬੁਕਿੰਗ ਕਰਾ ਦਿਓ ਆਰਾਮ ਸਿੰਘ ਨੂੰ। ਜਿਹੜਾ ਹਸਪਤਾਲ ਜਾ ਕੇ ਕਹੇ ਮੈਂ ਹਸਪਤਾਲ ਨੂੰ ਠੀਕ ਕਰਨਾ ਹੈ, ਬਸ ਸਧਾਰਨ ਪਾਠ ਤਿਆਰ ਹੈ, ਬਣੀਆਂ ਪਈਆਂ ਦੇ ਕਹਾ, ਇਹ ਸਾਡਾ ਹਾਲ ਹੈ, ਅਸੀਂ ਗੁਰਦੁਆਰੇ ਨੂੰ ਠੀਕ ਕਰਦੇ ਫਿਰਦੇ ਹਾਂ। ਦੇਖੋ ਐਸੀ ਗੱਲ, ਗੁਰਸਿੱਖ ਪਿਆਰਿਓ ਇੱਥੇ ਆ ਕੇ ਆਪ ਠੀਕ ਹੋਣ ਦੀ ਕੋਸ਼ਿਸ਼ ਕਰੋ, ਹਸਪਤਾਲ ਜਾ ਕੇ ਰਾਜੀ ਹੋਈਦਾ, ਉੱਥੇ ਦਾ ਬਚਨ ਮੰਨੋ ਤਾਂ ਰਾਜੀ ਹੋਵੋਗੇ, ਅਸੀਂ ਗੁਰਦੁਆਰੇ ਜਾ ਕੇ ਆਪਣਾ ਬਚਨ ਮਨਾਉਂਦੇ, ਅਸੀਂ ਬਣਾਏ, ਸਾਡਾ ਪ੍ਰਬੰਧ, ਸਾਡਾ ਇੱਥੇ ਹੁਕਮ ਚੱਲੇ। ਜਿਹੜਾ ਹਸਪਤਾਲ ਜਾ ਕੇ ਡਾਕਟਰ ਨੂੰ ਮਰੀਜ਼ ਕਵੇ ਕਿ ਮੇਰਾ ਕਿਹੜਾ ਮਨ, ਉਹ ਮਰੀਜ਼ ਖਤਮ, ਕਦੇ ਵੀ ਰਾਜੀ ਨਹੀਂ। ਇੱਥੇ ਸਾਡੇ ਕੌਣ ਨੇ ਗੁਰੂ ਗ੍ਰੰਥ ਸਾਹਿਬ, ਭਾਈ ਗੁਰਦਾਸ ਜੀ ਕਹਿੰਦੇ ਸਤਿਗੁਰ ਵੈਦ ਸੁਜਾਣ ਹੈ। ਇਹ ਤਾਂ ਬਹੁਤ ਵੱਡਾ ਵੈਦ ਹੈ, ਇੱਕ ਐਸਾ ਵੈਦ ਹੈ, ਸੁਣਦੇ ਹੋ ਆਸਾ ਦੀ ਬਾਹਰ ਐਤਵਾਰ ਨੂੰ ਭਾਈ ਅਮਰੀਕ ਸਿੰਘ ਜੀ ਤੋਂ, ਕੈਸਾ ਵੈਦ ਹੈ, ਜਿਨ੍ਹਾਂ ਅੰਤਰ ਹਰ ਹਰ ਪ੍ਰੀਤ ਹੈ, ਇਹ ਜਨ ਸੁਗੜ ਸਿਆਣੇ ਰਾਮ ਦਾ, ਕੈਸਾ ਵੈਦ ਹੈ, ਇਹ ਬਾਹਰੋਂ ਭੁੱਲ ਚੁੱਕ, ਜੇ ਉਹ ਕੋਈ ਬਾਹਰੋਂ ਗਲਤੀ ਵੀ ਬੋਲਦੇ ਨੇ, ਇਹ ਵੈਦ ਜਾਣਦਾ ਅੰਦਰੋਂ ਠੀਕ ਹੈ। ਕਈ ਚੀਜ਼ਾਂ ਬਿਮਾਰੀਆਂ ਐਸੀਆਂ ਹੁੰਦੀਆਂ ਅੰਦਰੋਂ ਠੀਕ ਹੋਈ ਦਾ, ਸਕਿਨ ਡਿਸੀਜ਼ ਜਿਹੜੀ ਹੁੰਦੀ ਹੈ ਉਹ ਬਾਹਰ ਦੀ ਬਿਮਾਰੀ ਹੈ, ਅੰਦਰ ਦੀ ਨਹੀਂ। ਤੇ ਗੁਰਸਿੱਖ ਪਿਆਰੇ ਹੋ ਸਾਡੇ ਵਿੱਚ ਵੀ, ਹੋਰ ਸੁਣ ਲਓ, ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਰਾਗੀ ਕਿਵੇਂ ਗਾਵੇ, ਬੇਦੀ ਜੋ ਵੇਦਾਂ ਨੇ 6 ਰਾਗ ਦੱਸੇ ਨੇ, ਬੇਦੀ ਵੇਦਾਂ ਦੇ ਦੱਸੇ ਹੋਏ ਰਾਗ, ਬੇਦੀ ਰਾਗੀ ਨਾਦੀ ਨਾਦ ਲੈ ਸਾਰੇ ਗਾਵਾਂ ਪਾਦਾ ਨਿਸ਼ਾ, ਜੋ ਲੈ ਉਹਦੀ ਉਹਦੇ ਵਿੱਚ ਗਾਵੇ, ਸਮੇਂ ਸਿਰ ਗਾਵੇ, ਬਹੁ ਭਾਂਤ ਕਰ, ਬੜੇ ਰੰਗ ਰੰਗੀਲੇ ਰਾਗ ਗਾਵੇ, ਨਹੀਂ ਹਰ ਹਰ ਭੀਜੇ, ਹਰ ਕਰਤਾ ਸਭ ਕੁਝ ਜਾਣਦਾ। ਦੇਖੋ ਕੈਸਾ ਆ ਹੈ ਵੈਦ ਸਾਡਾ ਸਤਿਗੁਰ, ਉਹ ਤੇਰਾ ਸਭ ਕੁਝ ਜਾਣਦਾ, ਕੀ ਜਾਣਦਾ, ਸਿਰ ਰੋਗ ਹੱਥ ਦੀਜੇ, ਇਹ ਵੈਦ ਦਾ ਅਰਥ ਹੈ ਭਾਈ, ਯਾਦ ਹੋਣਾ ਤੁਹਾਡੇ, ਜਦੋਂ ਵੈਦਾਂ ਹਕੀਮਾਂ ਕੋਲ ਜਾਈਦਾ ਸੀ, ਨਬਜ਼ ਦਿਖਾਈਦੀ ਸੀ, ਆਪਣਾ ਹੱਥ ਦੇਣਾ ਪੈਂਦਾ ਸੀ ਵੈਦ ਨੂੰ, ਉਹ ਨਬਜ਼ੇ ਦੇਖਦੇ ਸੀ ਨਾ। ਇਹ ਵਾਹਿਗੁਰੂ ਐਸਾ ਵੈਦ ਹੈ ਸਾਡਾ ਗੁਰੂ ਗ੍ਰੰਥ ਸਾਹਿਬ, ਜਿਵੇਂ ਇੱਕ ਕਾਬਲ ਵੈਦ ਹੱਥ ਦੀ ਨਬਜ਼ ਦੇਖ ਕੇ ਸਿਰ ਦਾ ਰੋਗ ਦੱਸ ਦਿੰਦਾ, ਪੇਟ ਦਾ ਰੋਗ ਦੱਸ ਦਿੰਦਾ, ਇਹੋ ਜਿਹੀ ਵੈਦ ਹੈ, ਤੈਨੂੰ ਦੇਖ ਕੇ ਹੀ ਅੰਦਰਲੇ ਰੋਗ ਪਛਾਣ ਜਾਂਦਾ, ਇਹਦੇ ਵਿੱਚ ਕੀ ਹੈ, ਸਿਰ ਰੋਗ ਹੱਥ ਦੀਜੇ, ਇਹ ਤਾਂ ਵੈਦ ਕੋਲ ਆਈਦਾ, ਇੱਥੇ ਲੈ ਲਓ ਦਵਾਈ, ਸਰਬ ਰੋਗ ਕਾ ਔਖਦ ਨਾਮ, ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੇ, ਕੱਟ ਹੈ ਜਮ ਕੀ ਫੰਦ, ਇੱਥੇ ਦੇ ਰੋਗ ਨਹੀਂ ਸਾਡਾ ਵੈਦ ਗੁਰੂ ਹਟਾਉਂਦਾ, ਇਹ ਅਗਲੇ ਜਨਮ ਦੇ ਰੋਗ ਵੀ ਕੱਟ ਦਿੰਦਾ, ਉਹ ਹੈ ਵਾਹਿਗੁਰੂ ਦਾ ਨਾਮ, ਇੱਥੇ ਰਾਜੀ ਹੋਣ ਆਓ, ਇੱਥੇ ਦਵਾਈ ਲੈਣ ਆਓ, ਇੱਥੇ ਬਚਨ ਮੰਨਣ ਆਓ, ਇੱਥੇ ਸੁਧਾਰ ਕਰਨ ਨਾ ਆਓ, ਇੱਥੇ ਖੁਦ ਸੁਧਰਨ ਆਓ, ਬਸ ਨਹੀਂ ਤਾਂ ਫਿਰ ਨਾਰਦ ਮੁਨੀ ਦੇਖ ਲਓ ਫਸਿਆ ਹੋਇਆ ਫਸਾ ਗਿਆ ਹੋਰਾਂ ਨੂੰ ਵੀ। ਸੋ ਅੱਜ ਦੀ ਇਸ ਤੁਕ ਦੀ ਪਹਿਲੀ ਤੁਹਾਨੂੰ ਇਹ ਤਾਂ ਸਵਈਆ ਪੜ੍ਹਨ ਨੂੰ ਬੜਾ ਸਕਾਲਾ ਲੱਗਦਾ, ਪਰ ਉਹ ਜਦੋਂ ਘੁੰਡੀਆਂ ਖੁੱਲਣਗੀਆਂ ਫਿਰ ਪਤਾ ਲੱਗੂ। ਇਹ ਤਾਂ ਬਹੁਤ ਵਾਰ ਪੜ੍ਹਦੇ ਹਾਂ ਆਪਾਂ, ਅੰਤਰ ਵਾਪਸ ਦੇਵ ਸਭੈ ਮੁਨਿੰਦਰ ਮਹਾਸ਼ਿਵ ਜੋਗ ਕਰੀ, ਪਰ ਜਿਨ੍ਹਾਂ ਦੇ ਨੌ ਹੈ ਉਹਨਾਂ ਨੇ ਕਿਵੇਂ ਨੀ ਅੰਤ ਪਾਇਆ, ਇੱਕ ਇੱਕ ਤੁਕ ਵਿੱਚ ਭੇਦ ਪਾਇਆ ਮਹਾਰਾਜ ਨੇ, ਐਡਾ ਵੱਡਾ ਨਾਰਦ ਮੁਨੀ ਨਹੀਂ ਪਾ ਸਕਿਆ ਅੰਤ। ਭੱਟ ਕਹਿੰਦੇ ਗੁਰੂ ਅਰਜਨ ਦੇਵ ਜੀ ਤੁਸੀਂ ਵੀ ਉਸੇ ਦਾ ਰੂਪ, ਇਹ ਰਿਸ਼ੀ ਮੁਨੀ ਸਿੱਧ ਤੁਹਾਡਾ ਅੰਤ ਨਹੀਂ ਪਾ ਸਕਦੇ, ਐਸੀ ਗੱਦੀ ਤੇ ਤੁਸੀਂ ਬੈਠੇ ਹੋ, ਇੱਥੋਂ ਹੀ ਆਪਾਂ ਹੁਣ ਵਿਚਾਰ ਲੈ ਕੇ ਜਾਣੀ ਹੈ, ਥੋੜਾ ਬਹੁਤਾ ਸਿਮਰਨ ਕਰ ਲਿਆ, ਭੁੱਲੋ ਨਾ ਉਹਨੂੰ, ਇਹ ਤੁਹਾਡਾ ਮੈਂ ਬਹਾਨਾ ਨਹੀਂ ਮੰਨਦਾ ਕਿ ਟਾਈਮ ਨਹੀਂ ਹੈ, ਭੋਜਨ ਖਾਣ ਨੂੰ ਟਾਈਮ ਹੈਗਾ, ਟੀਵੀ ਦੇਖਣ ਨੂੰ ਟਾਈਮ ਹੈਗਾ, ਗੱਲਾਂ ਬਾਤਾਂ ਮਾਰਨ ਨੂੰ ਟਾਈਮ ਹੈਗਾ, ਇਹ ਤੁਸੀਂ ਟਾਈਮ ਬਣਾਉਂਦੇ ਨਹੀਂ। ਚਲੋ ਫਿਰ ਕੀ ਹਾਲ ਹੋਇਆ ਗੁਰਸਿੱਖ ਪਿਆਰਿਓ, ਥੋੜਾ ਜਿਹਾ ਯਾਦ ਕਰਿਆ ਕਰੋ, ਪੰਜ पौड़ियां पढ़ लिया करो, दूजे दिन छे कर लिया, तीजे दिन दसवीं ते पुज जाओगे। बधाओ तुरो इस रस्ते दे उते, नहीं तो फिर सब तो वड्डे चोरां विच गिणती हो जूगी। जिवें नारद सब तो वड्डा चोर मुनि हुंदा होया भुल गया वाहिगुरु नूं कि कोई माया सतगुर सफली करन भुलां तो खिमा बख्शनी, अगो लई शुद्ध सेवा करन दा बल बख्शना। वाहिगुरु जी का खालसा, वाहिगुरु जी की फतह।
3: नाम श्री वाहे गुरु साहेब जी। एक ओंकार सत नाम करता पुरख निरभाव निरवैर अकाल मूरत अजूनी सैभ गुर परसाद जाप आदि सच जुगादि सच है भी सच नानक होसी भी सच।

ਇੱਕ ਜਵਾਨੀ ਦਾ ਨਸ਼ਾ ਹੈ ਗੁਰਸਿੱਖ ਪਿਆਰਿਓ, ਦੂਜਾ ਧਨ ਮਾਇਆ ਦਾ, ਤੀਜਾ ਪ੍ਰਭਤਾ ਇੱਜ਼ਤ ਦਾ ਨਸ਼ਾ। ਇਹ ਐਸੇ ਨਸ਼ੇ ਨੇ ਗੁਰੂ ਮਹਾਰਾਜ ਕਹਿੰਦੇ, ਇਹ ਦਿਨ ਰਾਤ ਹੀ ਬੇਹੋਸ਼ ਰੱਖਦੇ ਨੇ ਬੰਦੇ ਨੂੰ। ਇਹ ਨਿਸ ਦਿਨ ਤੇ ਰਾਤ ਦੀਵਾਨਾ ਬਣਿਆ ਫਿਰਦਾ, ਬੇਹੋਸ਼ ਹੋਇਆ ਫਿਰਦਾ। ਜੋ ਬੰਦਾ ਨਸ਼ਾ ਹੀ ਐਸੀ ਹੈ, ਤਰਨ ਤੇਜ, ਉਹ ਜੋ ਬੰਦਾ ਜੋ ਤਰਨ ਕਹੀਏ ਤੇਜ, ਉਹ ਐਸਾ ਹੈ ਸਰ ਅਵਸਰ ਨਾ ਪਛਾਣੇ, ਚੰਗੇ ਮੜੇ ਨੂੰ ਪਛਾਣਦੇ ਹੀ ਨਹੀਂ ਜੋ ਬੰਦੇ ਦਿਨ। ਚੰਗਾ ਕੀ ਹੈ ਮਾੜਾ ਕੀ ਹੈ, ਉਹ ਐਸਾ ਨਸ਼ਾ। ਤੇ ਧੰਨ ਗੁਰਮੁਖ ਪਿਆਰੇ, ਉਹ ਜਿੱਥੇ ਮਾਇਆ ਆ ਜਾਵੇ ਇਹਦਾ ਵੀ ਨਸ਼ਾ, ਇਹ ਵੀ ਪਾਗਲ ਕਰਦੀ ਏ। ਇਹਨੂੰ ਤਾਂ ਮਹਾਰਾਜ ਨੇ ਹੋਰੇ ਲਿਖਿਆ ਬਾਣੀ ਵਿਚ, ਮਾਇਆ ਤਾਰੀ ਅਤ ਅੰਨਾ ਬੋਲਾ, ਛੋਟਾ ਅੰਨਾ ਬੋਲਾ ਨੀ ਲਿਖਿਆ, ਅਤਕ ਹੈ ਜੀ ਤੋਂ ਗਾਹਾਂ ਕੋਈ ਅੰਨਾ ਬੋਲਾ ਹੋਵੇ ਹੀ ਨਾ। ਉਹ ਹੁੰਦਾ ਜਿੱਥੇ ਮਾਇਆ ਬਹੁਤੀ ਆ ਜਾਵੇ ਉਹ ਅੰਨਾ ਬੋਲਾ ਹੋ ਜਾਂਦਾ। ਅੰਨਾ ਕਿਉਂ ਹੋ ਜਾਂਦਾ, ਦਿਖਦਾ ਹੀ ਨੀ ਕੁਝ, ਆਪਣੇ ਭੈਣ ਭਰਾ ਵੀ ਦਿਖਣ ਤੋਂ ਹਟ ਜਾਂਦੇ, ਹੋਰ ਤਾਂ ਕੀ ਦਿਖਣਾ ਉਹਨੂੰ। ਆਪਣਿਆਂ ਨੂੰ ਇਹ ਪਰਾਏ ਸਮਝਣ ਲੱਗ ਜਾਂਦਾ ਹੈ, ਜਿੱਥੇ ਚਾਰ ਪੈਸੇ ਇਕੱਠੇ ਹੋ ਜਾਣ ਗੁਰਸਿੱਖ ਪਿਆਰਿਓ, ਉਹੀ ਬੈਠਾ ਅੰਦਰ ਸੋਚੀ ਜਾਊਗਾ, ਇਹਨਾਂ ਨਾਲ ਹੁਣ ਬੋਲਣਾ ਨਹੀਂ, ਕਿਤੇ ਆ ਕੇ ਪੈਸੇ ਨਾ ਮੰਗ ਲੈਣ, ਆਧਾਰ ਮੰਗਣਗੇ। ਆਪਣਿਆਂ ਨੂੰ ਇਹ ਦੇਖਣ ਤੋਂ ਹਟ ਜਾਂਦਾ ਤੇ ਆਪਣਿਆਂ ਦੀਆਂ ਗੱਲਾਂ ਬਚਨ ਸੁਣਨ ਵਾਸਤੇ ਅੰਨਾ ਬੋਲਾ ਨਹੀਂ ਸੁਣਦਾ ਗੁਰਸਿੱਖ ਪਿਆਰਿਓ। ਫਿਰ ਅਸਲ ਅੰਨਾ ਬੋਲਾ ਕੌਣ ਏ, ਜਿਹਨੂੰ ਇਹ ਪਰਮਾਤਮਾ ਅੱਖਾਂ ਨਾਲ ਜੱਗ ਪਰਮਾਤਮਾ ਦਾ ਰੂਪ ਨਹੀਂ ਦਿਖਦਾ, ਇਹ ਸੰਸਾਰ ਜਿਹਨੂੰ ਰੱਬ ਨਹੀਂ ਦਿਖਦਾ, ਅਸਲ ਅੰਨਾ ਤਾਂ ਉਹੀ ਏ ਜੋ ਸਤਿਗੁਰਾਂ ਦੀ ਬਾਣੀ ਗੁਰੂ ਦਾ ਉਪਦੇਸ਼ ਨਹੀਂ ਸੁਣਦਾ। ਬਾਂਗਾਂ ਦੇ ਰਹੀ ਹੈ ਬਾਣੀ, ਆਵਾਜ਼ਾਂ ਦੇ ਰਹੀ ਹੈ, ਬੁਲਾ ਰਹੀ ਹੈ ਸਾਨੂੰ, ਉਪਦੇਸ਼ ਦੇ ਰਹੀ ਹੈ, ਪਰ ਅਸੀਂ ਬੋਲੇ ਹੈ ਮਾਇਆ ਨੇ ਕੀਤੇ ਹੋਏ, ਕੰਨਾਂ ਵਿਚ ਸ਼ਬਦ ਪੈਂਦਾ ਹੀ ਨਹੀਂ। ਉਹ ਗੁਰਮੁਖ ਪਿਆਰੇ, ਉਹ ਜੋਬਨ ਧਨ ਪ੍ਰਭਤਾ, ਜਦੋਂ ਇੱਜ਼ਤ ਹੋ ਜਾਵੇ ਕਿਸੇ ਦੀ, ਮਾਣ ਹੋਣ ਲੱਗ ਜਾਵੇ ਵਡਿਆਈ, ਇਹ ਵੀ ਪਾਗਲ ਕਰਦੀ ਹੈ ਬੰਦੇ ਨੂੰ। ਤੁਲਸੀ ਨੇ ਤਾਂ ਕਿਹਾ ਹੀ ਹੈ ਨਾ, ਐਸਾ ਕੋ ਜਨਮਿਓ ਜਗ ਮਾਹੀ, ਮਾਣ ਪਾਏ ਮਦ ਪਾਵਤ ਨਾਹੀ। ਉਹ ਸੰਸਾਰ ਦੇ ਲੋਕੋ, ਕੋਈ ਐਸਾ ਦੱਸੋ ਦੁਨੀਆਂ ਵਿਚ ਜਿਹਦੀ ਇੱਜ਼ਤ ਹੋਣ ਲੱਗ ਜਾਵੇ ਤੇ ਹਉਮੈ ਨਾ ਕਰੇ। ਜਦੇ ਹਉਮੈ ਆ ਜਾਣੀ ਹੈ, ਜਦੇ ਹੰਕਾਰ ਆ ਜਾਣੇ, ਮਾਣ ਪਾਏ। ਇਹ ਤਿੰਨ ਭਾਈ ਨਸ਼ੇ ਲਿਖੇ ਨੇ ਇੰਦਰ ਕੋਲ, ਤਿੰਨੇ ਇਕੱਠੇ ਹੋ ਗਏ। ਇਹ ਤਾਂ ਇੱਕੋ ਮਾਰ ਦਿੰਦਾ, ਜਿੱਥੇ ਤਿੰਨ ਇਕੱਠੇ ਹੋ ਜਾਣ ਫਿਰ ਉਹਦਾ ਹਾਲ ਕੀ ਹੋਣਾ। ਇੰਦਰ ਵਰਗਾ ਸੁੰਦਰ, ਸਵਰਗ ਦਾ ਬੈਕੁੰਠ ਦਾ ਰਾਜਾ, ਉਹਦੇ ਵਰਗਾ ਧਨੀ, ਸਭ ਤੋਂ ਅਮੀਰ ਤਿੰਨਾਂ ਲੋਕਾਂ ਵਿਚੋਂ ਇੰਦਰ ਦੀ ਪੁਰੀ ਹੈ ਗੁਰਸਿੱਖ ਪਿਆਰੇ। ਅਮੋਲਕ ਵਸਤੂਆਂ ਰੱਬ ਨੇ ਦੇ ਤੀਆਂ ਤੇ ਫਿਰ ਉਹਦੀ ਇੱਜ਼ਤ ਸਤਿਕਾਰ, 33 ਕਰੋੜ ਦੇਵਤਾ ਜਾ ਕੇ ਮੱਥਾ ਟੇਕਦਾ, ਸਲਾਮਾਂ ਕਰਦਾ। ਇੱਥੇ ਬੰਦਾ ਬੰਦੇ ਨੂੰ ਸਤਿ ਸ੍ਰੀ ਅਕਾਲ ਬੁਲਾ ਦੇਵੇ, ਉਹੀ ਮਾਣਨੀ ਸਹਾਰ ਹੁੰਦਾ। ਪੰਜਾਬ ਵਿਚ ਤਾਂ ਹੋ ਰਿਹਾ, ਜੇ ਕਿਤੇ ਫਿਲੌਰ ਜਲੰਧਰ ਕੋਈ MLA ਹੱਥ ਮਿਲਾ ਲਵੇ ਨਾ ਸਾਡੇ ਨਾਲ, ਘਰ ਵਾਲੀ ਨੂੰ ਜਾ ਕੇ ਕਹੂਗਾ ਚਾਹ ਚ ਮਿੱਠਾ ਹੀ ਨਹੀਂ, ਚਾਹ ਫਿੱਕੀ ਲੱਗਣ ਲੱਗ ਜਾਂਦੀ ਹੈ, ਕਿਉਂਕਿ ਉਹ ਹੱਥ ਮਿਲਾ ਰਹੇ ਨਾ ਵਜ਼ੀਰ ਨੇ। ਯਾਦ ਤਾਂ ਉਹੀ ਆ ਰਿਹਾ, ਕੋਠੀਆਂ ਬਣਾਉਂਦੇ ਆਪਾਂ, ਅਸੀਂ ਬਣਾਈ ਹੈ, ਮਾਰਬਲ ਜਾਂ ਲਾ ਲੈਂਦੇ ਆਪਾਂ, ਚਿਪਸ ਚੁਪਸ ਜੀ ਮਕਲਾਣੇ ਤੇ ਬੁਲਾ ਮੰਗਾ ਕੇ, ਮੌਜ ਮਾਰਬਲ ਤੇ ਕੁਰਸੀ ਡਾਹ ਕੇ ਚਾਹ ਪੀਂਦੀ ਹੈ, ਰੋਟੀ ਖਾਈਦੀ ਹੈ, ਫਿਰ ਮਿੱਠਾ ਥੋੜਾ ਲੱਗਦਾ, ਦਿਖਦਾ ਤਾਂ ਮਾਰਬਲ ਹੈ। ਫਿਰ ਕਹੂਗਾ ਚਾਹ ਸਵਾਦ ਨਹੀਂ ਹੈ, ਸਵਾਦ ਤਾਂ ਲੱਗੇ ਜੇ ਤੇਰੀ ਨਿਗਾਹ ਚਾਹ ਚ ਹੋਵੇ, ਨਿਗਾਹ ਤਾਂ ਤੇਰੀ ਪੱਥਰ ਵਿਚ ਹੈ। ਅੱਜ ਖੁਸ਼ ਸਾਤ ਨਾ, ਪੱਥਰ ਕਿਤੇ ਸਵਾਦ ਹੁੰਦੇ, ਉਹ ਪੱਥਰ ਦਿਖਦਾ ਕੋਠੀ ਤੇ। ਇੰਦਰ ਨੂੰ ਤਾਂ ਤਿੰਨੇ ਚੀਜ਼ਾਂ ਮਿਲ ਗਈਆਂ, ਜੋ ਮਨ ਅੱਤ ਦਾ, ਧਨ ਅੱਤ ਦਾ ਤੇ ਇੱਜ਼ਤ ਅੱਤ ਦੀ। ਮੈਂ ਫੇਰ ਗੁਰਮੁਖ ਪਿਆਰੇ ਉਹ ਭੁੱਲ ਗਿਆ, ਉਥੇ ਕਹਿੰਦੇ ਹੁਣ ਵਾਹਿਗੁਰੂ ਦਾ ਅੰਤ ਲੈ ਲਿਆ ਸੀ, ਬਸ ਇਹ ਤੋਂ ਰੱਬ ਕੋਲ ਵੱਧ ਹੈ।

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

हर हट की माँ केंद्र ला।

ਤਗਨਾ ਇੰਦਰੀ ਤਗ ਲਾਈ ਬਲਕੇ ਸੁਖ ਪਵੈ ਸਾਰੀ ਤਗਨਾ ਤਗਨਾ ਵੇ ਤੱਕਾ ਆਪਣੇ ਬੱਤੇ ਪੜਤਾ।

सेवक सेवा करे।

छाड जो जग में आयो लागत पवन खसम बसरायो।

ਸਾਡੀ ਬੜੀ ਬੇਇੱਜ਼ਤੀ ਹੋਈ ਹੈ, ਸਾਡੀ ਇੱਕ ਮਿਲਣੀ ਘੱਟ ਕਰਾਈ। ਇੱਕ ਮਿਲਣੀ ਘੱਟ ਹੋਈ ਹੈ ਸਾਡੀ, ਆ ਮੰਗਣਾ ਹੀ ਹੈ ਮਿਲਣੀ। ਕੁਝ ਨੇੜੇ ਵੀ ਸੀ, ਕਿਹਦਾ ਪੁੱਤਰ ਹੈ? ਉਹਨੇ ਪਿਓ ਦਾ ਨਾਂ ਲਿਆ। ਮੈਂ ਕਿਹਾ ਨਹੀਂ, ਉਂਝ ਕਿਹਦਾ ਪੁੱਤਰ ਹੈ? ਫਿਰ ਆਪਣੇ ਪਿਓ ਦਾ ਨਾਂ ਲਿਆ। ਮੈਂ ਕਿਹਾ ਨਹੀਂ, ਤੂੰ ਪਿੱਤਰ ਪੁੱਤਰ ਹੈ ਗੁਰੂ ਗੋਬਿੰਦ ਸਿੰਘ ਜੀ ਦਾ। ਕਲਗੀਆਂ ਨੇ ਤਾਂ ਪੁੱਤਰ

0: ਪਰ ਦੇਖ ਨਾ ਪਾਉਂਦਾ।
1: ਥੈਂਕ ਯੂ ਫਾਰ ਲਿਸਨਿੰਗ ਟੂ CISK ਸਿੱਖ ਰੇਡੀਓ 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਲਾਵੇ ਹਮ

सुख सधारे चम पर

हर हर हर।

ہر سے

सहला मरना हो तो सहला

जे कर साहेब मनोला विसरा।

ಗುರು ಪರ್ಥಾತಿ ಜೀವತ್ ಮರ.

साथी जीवत्व

Bye.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

साई कार कुमारी थोड़ी तने पाए नानके की बाहरी

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕਿਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions, please call 250-392-3874.

0: माता की धरती की पूता,
1: माता की धरती
0: की पूता।

0: ਹੱਥ ਪਿਤਰੀ ਹੋਏ ਅਧਾਰੂ
1: ਜਿਸ ਸਿਮਰਤ ਜਿਸ ਸਿਮਰਤ

ਜੀ ਪਹਲ ਤੂੰ ਮਾਰਾ ਇਹੋ ਮਨ ਹੋਵੋ ਜੀ ਪਹਲ ਤੂੰ ਮਾਰਾ ਇਹੋ ਮਨ ਹੋਵੋ ਨਾਨਕ ਦਾਸ ਉਹਨ

जिस सात पदार्थ सात पदार्थ कर्म खिला

Oh, my God.

Oh, my God.

ਸਹਿਜਨ ਸਾਜੇ ਸਦਾ ਸਦਾ ਜਿਨੀ ਹਾਰੀ ਰੱਖ ਪੀਤਾ ਸਹਿਜਨ ਸਾਜੇ ਸਦਾ ਸਦਾ ਜਿਨੀ ਹਾਰੀ ਰੱਖ ਪੀਤਾ ਜਿਨੀ ਹਾਰੀ ਰੱਖ ਪੀਤਾ ਜਿਨੀ ਹਾਰੀ ਰੱਖ ਪੀਤਾ ਜਿੰਨੀ ਹਾਰੇ ਰਾਤੀ ਪੀਤਾ ਜਿੰਨੀ ਹਾਰੇ ਰਾਤੀ ਪੀਤਾ ਜਿੰਨੀ ਹਾਰੇ ਰਾਤੀ ਅੰਦਰੋਂ ਤ੍ਰਿਸ਼ਨਾ ਮਾਰ ਕੇ

Bye.

ਉਹ ਸਭ ਕਿਸ ਘਰ ਹੀ ਵੱਡ ਭਾਜੀ

सजनी सोच पाई दिल को सजनी सोच पाई दिल को सजनी सोच पाई।

Grabbing the gun, then the gun, then the lane. Jump the step, man.

ਇਹਾ ਪਾਤ ਕਠੈਣੀ ਅਨ ਦਿਨ ਹਰ ਹਰ ਨਾਮ ਧਿਆਵੋ ਗੁਰ ਸਤਿਗੁਰ ਕੀ ਮਤ ਲੈਣੀ।

0: सुख नहीं पाया, आन रंग फीके सब माया।
1: बिन हर सिमरन सुख नहीं।

ਮਾਇਆ ਰੰਗ ਕੁੰਭ ਕਿਨ ਮੈਂ ਲੈ ਜਾਵਣਾ ਮਾਇਆ ਰੰਗ ਕੁੰਭ

को पकड़े सब मुक्ति चली रे, सब मुक्ति चली।

ਚਿੰਤਾ ਰੋਗ

ਸਾਰੀ ਤਾਪਾ।

Thank you.

Bye.

ਸੱਜ ਦੇਖਦਾ ਸੱਜ ਸੁਣਦਾ ਸੱਜ ਦੇਖਦਾ ਸੱਜ ਸੁਣਦਾ ਸੱਜ ਦੇਖਦਾ ਸੱਜ ਸੁਣਦਾ ਸੱਜ ਦੇਖਦਾ।

ਬੋਲਾ ਖਾਏ ਗੁਰ ਕਾ ਸ਼ਬਦ ਕਰ ਦੀਪ ਕੋ ਇਹ ਸਤ ਕੀ ਤੇਜ ਵਸਾਏ ਰੇ ਆਠ ਪਹਿਰ ਕਰ ਜੋੜ ਰਹੋ ਤੋ ਭੇਟੈ ਹਰ ਰਾਏ।

ਤੇਰੇ ਉਪਦੇ ਆਨੰਦ ਦਾ ਤੇਰੇ ਉਪਦੇ ਆਨੰਦ ਦਾ।

0: ਨਾਨਕ ਸੋਹਣਾ ਹਟੂ ਦੇ ਪੁਰਖ ਦੇ ਦਿਆ
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਪੁਰ ਸਭ ਦੀ ਹਰ ਮਨ ਵਸੈ ਪੁਰ ਸਭ ਦੀ ਹਰ ਮਨ ਵਸੈ ਪੁਰ ਸਭ ਦੀ ਹਰ ਮਨ ਵਸੈ ਪੁਰ ਸਭ ਦੀ ਹਰ ਮਨ ਵਸੈ ਪੁਰ ਸਭ ਦੀ ਹਰ ਮਨ ਵਸੈ ਹਰ ਸਹਿਜੇ ਜਾਤਾ ਗੁਰ ਸਭ ਦੀ ਹਰ ਮਨ ਵਸੈ ਹਰ ਸਹਿਜੇ ਜਾਤਾ ਗੁਰ ਸਭ ਦੀ ਹਰ ਮਨ ਵਸੈ ਹਰ ਬੋਲੇ।

ਵਸਾ ਪਰ ਕਬ ਦੀ ਹਰ ਮਨ ਵਸਾ ਪਰ ਕਬ ਦੀ ਹਰ ਮਨ ਵਸਾ ਪਰ ਕਬ ਦੀ

What?

ਅੰਮ੍ਰਿਤ

हमें चलने चलने हमें चलने चलने

What?

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

हर शिवराता जन हर शिवराता जन

பாரதத்தையே வாழ்த்து.

ਉਹ ਜਾ ਕੇ ਮਸਤ ਕਰਮਾ ਜਾ ਕੇ ਮਸਤ ਕਰਮਾ।

ਬੱਬਾ ਮਿਟਿਆ ਰਾਖੇ ਰਾਖਣ ਹਾਰੇ।

0: अरे जो के जो मिला
1: और आज हम लगे नाम दिया।

ਬਾਬਾ ਬਣੀ।

ਓ ਨਾਨਕ ਤੇ ਕੀ ਭਾਈ ਹੋਰ ਦੂਜੀ ਨਾਹੀ ਸੋ ਕਰੇ ਜਿਸ ਤੇ ਰਜਾਏ ਸੋ ਕਰੇ ਜਿਸ ਤੇ ਰਜਾ

ਸਭ ਨਾਨਕ ਨਾ ਸਭ ਰੱਬ ਸੁਮਾਨੀ ਸੋਭਿਓ ਮਰੋ ਸਾਰੇ ਕਹੇ ਨਾਨਕ ਮਨ ਸਦਾ ਸਾਚੇ ਸਾਹਿਬਾ ਪਿਆਰੀ ਕਾ ਤੇਰਾ ਅਸਾਂ ਤੇਰੇ

ਸਾਰੇ

0: ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ
1: ਮਨ ਸ਼ਾਂਤ ਆਈ ਵੱਡੀ ਵਧਾਈ ਇਹ ਅੰਤ ਜਾਈ ਪਾਇਆ ਦਿਨਵੰਤ ਨਾਨਕ ਸੁਖ ਸਹਿਜ ਮੇਲਾ ਪ੍ਰਭੂ ਆਪ ਬਣਾਇਆ ਗੁਰਸਿੱਖਾਂ ਮਨ ਵਧਾਈਆਂ ਜਿਨ੍ਹਾਂ ਮੇਰਾ ਸਤਿਗੁਰੂ ਕਿੱਸਾ ਰਾਮ ਦਾ ਹੈ ਕੋਈ ਕਰ ਗੱਲ ਸੁਣਾਵੇ ਤਾਂ

रंग रंगी मेरे तन की चोली मेरे मन शब्द लगो कोई शब्द लगो मेरे मन

मेरे मन मन मेरे मन मेरे मन शब्द लगो शब्द लगो मेरे मन।

सर्वथा सर्वथा सर्वथा

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਰਸ਼ਨ ਵੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨੰਤ

दर्शन परसें गुरु के जन्म

ਸੁਹੀ ਮਹੱਲਾ ਪੰਜਵਾਂ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਮਿਥਿਆ ਮੋਹ ਬੰਧ ਹੈ ਨਿਤ ਪਾਰਚ ਬਹੁਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਮਿਥਿਆ ਮੋਹ ਬੰਧ ਹੈ ਨਿਤ ਪਾਰਚ ਮਾਧਵੇ ਭਾਜ ਦੈਨ ਨਿਤ ਰਹਿਣੀ ਜਨਮ ਪਦਾਰਥ ਜੀਤ ਹਰ ਸ਼ਰਣੀ ਰਹਾਉ ਕਰਤ ਵਿਕਾਰ ਦੋ ਕਰ ਚਾਰਤ ਰਾਮ ਰਤਨ ਰਿਦ ਤਿਲ ਨਹੀਂ ਧਾਰਤ ਭਰਨ ਪੋਖਣ ਸੰਗ ਔਧ ਵਿਹਾਣੀ ਜੈ ਜਗਦੀਸ਼ ਕੀ ਗਤ ਨਹੀਂ ਜਾਣੀ ਸ਼ਰਨ ਸਮਰਾਥਿਆ ਗੋਚਰ ਸਵਾਮੀ ਉਧਰ ਨਾਨਕ ਪ੍ਰਭ ਅੰਤਰ ਜਾਮੀ ਸ਼ਰਨ ਸਮਰਾਥਿਆ ਗੋਚਰ ਸਵਾਮੀ ਉਧਰ ਨਾਨਕ ਪ੍ਰਭ ਅੰਤਰ ਜਾਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋ ਸੀ ਪੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ ਸਾਹਸ ਸਿਆਣਪ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਰਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ ਇੱਕ ਨਾ ਹੁਕਮੀ ਬਖਸ਼ੀ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁੱਝੈ ਹੁਕਮੈ ਕਹੇ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਕਮ ਵਿਚਾਰ ਗਾਵੈ ਕਉ ਸਾਜ ਕਰੇ ਤਨ ਫੇਹ ਗਾਵੈ ਕਉ ਜੀ ਲੈ ਫਿਰ ਦੇਹੀ ਗਾਵੈ ਕਉ ਜਾਪੈ ਦਿਸੈ ਦੂਰ ਗਾਵੈ ਕਉ ਵੇਖੈ ਹਾਦਰਾ ਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਗੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾਂ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਕਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਅਖੇ ਮੰਗੇ ਦੇ ਦੇਣ ਦਾਤ ਕਰੀ ਦਾ ਤਾਰ ਫਿਰ ਕੇ ਅੱਗੇ ਰੱਖੀ ਹੈ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏ ਵਹਿ ਜਾਣੀ ਹੈ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੌਰੀਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜਿਹੋ ਜਾਣਾ ਅੱਖਾਂ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਬਿਣ ਭਾਣੇ ਕੇ ਨਹਾਈ ਕਰੀ ਜੇ ਪੀ ਫਿਰ ਠੋ ਪਾਈ ਵੇਖਾ ਬਿਣ ਕਰਮਾਂ ਕੇ ਮਿਲੈ ਲਈ ਮੱਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ
ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਬਿਸਰ ਨਾ ਜਾਈ। ਜੇ ਜੁਗ ਚਾਰੇ ਆਰ ਜਾਂ ਹੋਰ ਦਸਾਉਣੀ ਹੋਏ, ਨਵਾਂ ਖੰਡਾ ਵਿੱਚ ਜਾਣੀਏ, ਨਾਲ ਚੱਲੇ ਸਭ ਕੋਏ, ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲਏ, ਜੇ ਤੇ ਇਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੇ ਕੇ। ਕੀਟਾਂ ਅੰਦਰ ਕੀਟ ਕਰ, ਦੋਸ਼ੀ ਦੋਸ਼ ਧਰੇ, ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ, ਤੇਹਾ ਕੋਈ ਨਾ ਸੁਜਈ, ਜੇ ਤਿਸ ਗੁਣ ਕੋਈ ਕਰੇ। ਸੁਣਿਆ ਏ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹ ਨ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਈਸ਼ਰ ਵਰਮਾ ਅੰਦ, ਸੁਣਿਆ ਮੁੱਖ ਸਾਲਾਹਣ ਮੰਦ, ਸੁਣਿਆ ਜੋਗ ਜੁਗਤ ਧਨ ਭੇਦ, ਸੁਣਿਆ ਸਾਸਤ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਤਸੰਗ ਤੋਂ ਗਿਆਨ, ਸੁਣਿਆ ਅਠਸਠ ਕਾ ਇਸ਼ਨਾਨ, ਸੁਣਿਆ ਪੜ ਪੜ ਪਾਵੇ ਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਤਸੰਗ ਤੋਂ ਗਿਆਨ, ਸੁਣਿਆ ਅਠਸਠ ਕਾ ਇਸ਼ਨਾਨ, ਸੁਣਿਆ ਪਾੜੋ ਪਾੜੋ ਪਾਵੇ ਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਰਾ ਗੁਣਾਂ ਕੇ ਗਾਲ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵੈ ਰਾਹ, ਸੁਣਿਆ ਹਾਥ ਵੈ ਸਗਾਹ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਸੁਰਤੋ ਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸ਼ੁੱਧ, ਮੰਨੈ ਮੋਹ ਝੂਟਾ ਨਾ ਖਾਏ, ਮੰਨੈ ਜਮ ਕੈ ਸਾਧ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਮਾਰਗ ਠਾਕ ਨ ਪਾਈ, ਮੰਨੈ ਪਤਸ਼ਾਹ ਪ੍ਰਗਟ ਜਾਈ, ਮੰਨੈ ਮਗ ਨ ਚੱਲੈ ਪੰਥ, ਮੰਨੈ ਧਰਮ ਸਿੱਧੀ ਸਨ ਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵੈ ਮੁਖ ਦੁਆਰ, ਮੰਨੈ ਪਰਵਾਰ ਐਸਾ ਧਾਰ, ਮੰਨੈ ਤਰੈ ਧਾਰੇ ਗੁਰ ਸਿੱਖ, ਮੰਨੈ ਨਾਨਕ ਭਵੇ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵੈ ਦਰਗਹ ਮਾਨ, ਪੰਚੇ ਸੋਹੈ ਦਰ ਦਾ ਜਾਨ, ਪੰਚਾਂ ਕਾ ਗੁਰ ਏਕ ਧਿਆਨ, ਜੇ ਕੋ ਕਹੈ ਕਰੈ ਵਿਚਾਰ, ਕਰਤੇ ਕਾ ਕਰਨੈ ਨਾਹੀ ਸੁਮਾਰ, ਪੌਲ ਧਰਮ ਦਇਆ ਕਪੂਤ, ਸੰਤੋਖ ਸਾਹਿਬ ਰੱਖਿਆ ਜਨ ਸੂਤ, ਜੇ ਕੋ ਬੁੱਝੈ ਹੋਵੈ ਸਚਿਆਰ, ਦਵਲੇ ਉਪਰ ਕੀਤਾ ਭਾਰ, ਧਰਤੀ ਹੋਰ ਭਰੈ ਹੋਰ ਹੋਰ, ਤਿਸਤੇ ਭਾਰ ਤਲੈ ਕਵਣ ਜੋਰ, ਜੀ ਜਾਤ ਰੰਗਾ ਕੇ ਨਾਮ, ਸੁਭਨਾ ਲਿਖਿਆ ਬੁੜੀ ਕਲਾਮ, ਇਹ ਲੇਖਾ ਲਿਖ ਜਾਣੇ ਕੋਏ, ਲੇਖਾ ਲਿਖਿਆ ਕੇਤਾ ਹੋਏ, ਕੇਤਾ ਤਾਣ ਸੁਵਾਲਿਓ ਰੂਪ, ਕੇਤੀ ਦਾਤ ਜਾਣੇ ਕੌਣ ਕੂਤ, ਕੀਤਾ ਵਸਾਓ ਏਕੋ ਕਵਾਓ, ਦਿਸਦੇ ਹੋਏ ਲਖ ਦਰੀਆਓ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵ ਹੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਸੰਖ ਚੋਰ ਹਰਾਮ ਘੋਰ, ਸੰਖ ਅਮਰ ਕਰ ਜਾ ਜੋਰ, ਸੰਖ ਗਲਬਡ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਪਖ ਖਾਹੇ, ਅਸੰਖ ਨਿੰਦਕ ਸਿਰ ਕਰੇ ਭਾਰ, ਨਾਨਕ ਨੀਚ ਕਹੇ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਪਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਭ ਅਸੰਖ ਥਾਭ, ਗਮ ਗਮ ਅਸੰਖ ਲੋ ਅਸੰਖ ਕਹੇ, ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾ, ਅਖਰੀ ਗਿਆਨ ਗੀਤ ਗੁਣਗਾ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾਣ, ਜਿਨੇ ਲਿਖੇ ਤੈਸ ਸਿਰ ਨਾਹੀ, ਜੇ ਫੁਰਮਾਏ ਤੇ ਤਪਾਹੀ, ਜੇਤਾ ਕੀਤਾ ਦੇਤਾ ਨਾਉ, ਬਣਨਾਵੈ ਨਾਹੀ ਕੋ ਥਾਉ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਲਏ, ਪਾਣੀ ਤੋਂ ਤੈ ਉਤਰ ਸੁਖੇ, ਮੂਤ ਬਲੀਤੀ ਕੱਪੜ ਹੋਏ, ਦੇ ਸਾਬੂਣ ਲਈਆ ਧੋਏ, ਭਰੀਐ ਮਤ ਬਾਬਾ ਕੈ ਸੰਗ, ਹੁ ਤੋ ਪੈ ਨਾਵੈ ਕੈ ਰੰਗ, ਬੁੰਨੀ ਪਾਪੀ ਆਖਣ ਨਾਹੀ, ਕਰ ਕਰਨਾ ਲਿਖ ਲੈ ਜਾ,
ਆਪੇ ਬੀਜ ਆਪੇ ਹੀ ਖਾਹ, ਨਾਨਕ ਹੁਕਮੇ ਆਵੋ ਜਾ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰ ਗਾਤ ਤੀਰਥ ਮਲ ਨਾਉ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਣ ਗੁਣ ਕੀਤੇ ਭਗਤ ਨਾ ਹੋਏ। ਸੁਆਸਤਾ ਆਤ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ। ਕਵਣ ਸੁਵੇਲਾ ਵਖਤ ਕਵਣ, ਕਵਣ ਸਿਤ ਕਵਣ ਵਾਰ, ਕਵਣ ਸਿਰੁਤੀ ਮਾਂ ਕਵਣ, ਜਿਤ ਹੋਆ ਆਕਾਰ। ਵੇਲ ਨਾ ਪਾਈਆ ਪੰਡਤੀ, ਜੇ ਹੋਵੇ ਲੇਖ ਪੁਰਾਣ। ਵਖਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਪੁਰਾਣ। ਸਿਤ ਵਾਰ ਨਾ ਜੋਗੀ ਜਾਣੇ, ਰੁਤ ਮਾਂ ਨਾ ਕੋਈ। ਜਾ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣੇ ਸੋਈ। ਕਿਵ ਕਰ ਆਖਾਂ ਕਿਵ ਸਾਲਾਹੀ, ਕਿਉ ਵਰਨੀ ਕਿਵ ਜਾਣਾ। ਨਾਨਕ ਆਖਣ ਸਭ ਕੋ ਆਖੇ, ਇੱਕ ਦੂਏ ਸਿਆਣਾ। ਵੱਡਾ ਸਾਹਿਬ ਵੱਡੀ ਨਾਹੀ, ਕੀਤਾ ਜਾ ਕਾ ਹੋਵੇ। ਨਾਨਕ ਜੇ ਕਹੋ ਆਪਾਂ ਜਾਣਾ, ਅੱਗੇ ਗਿਆ ਨਾ ਸੋਹੈ। ਪਾਤਾਲਾ ਪਾਤਾਲ ਲੱਖ ਆਗਾ ਸਾਇਆ ਗਾਸ, ਓੜ ਕੋੜ ਕਪਾਲ ਸੱਕੇ ਵੇਦ ਕਹਿ ਨੇ ਕਵਾਤ। ਸਹਿਸ ਅਠਾਰਾਂ ਕਹਿਣ ਕਿਤੇਬਾਂ, ਸਲੂ ਇੱਕ ਧਾਤ। ਲੇਖਾ ਹੋਏ ਤਾਂ ਲਿਖੀ ਹੈ, ਲੇਖਾ ਹੋਏ ਵਿਨਾਸ਼। ਨਾਨਕ ਵੱਡਾ ਆਖੀ ਹੈ, ਆਪੇ ਜਾਣੇ ਆਪ। ਸਾਲਾਹੀ ਸਾਲਾਹ ਇਤੀ ਸੁਰਤ ਨਾ ਪਾਈ ਆ, ਨਦੀਆਂ ਤੈ ਵਾਹ ਪਵਹੇ, ਸਮੁੰਦ ਨਾ ਜਾਣੀਐ। ਸਮੁੰਦ ਸਾਹ ਸੁਲਤਾਨ ਗਿਰਾ, ਸੇਤੀ ਮਾਲ ਤਨ। ਕੀੜੀ ਤੁਲ ਨਾ ਹੋਵਨੀ, ਜੇ ਤਿਸ ਮਨੋ ਨਾ ਵੀਸਰੈ। ਅੰਤ ਨਾ ਸਿਵਤੀ ਕਹਿਣ ਨਾ ਅੰਤੋ, ਅੰਤ ਨਾ ਕਰਨਾ ਦੇਣ ਨਾ ਅੰਤੋ। ਅੰਤ ਨਾ ਵੇਖਣ ਸੁਣਨ ਨਾ ਅੰਤੋ, ਅੰਤ ਨਾ ਜਾਪੈ ਗਿਆ ਮਨ ਮੰਤ। ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰ ਅਵਾਰ। ਅੰਤ ਕਾਰਨ ਕਿਤੇ ਬਿਲ ਲਾਹੇ, ਤਾਂ ਕਿ ਅੰਤ ਨ ਪਾਏ ਜਾਹੇ। ਇਹ ਅੰਤ ਨ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ

ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕੀਤੇ ਮੰਗਹਿ ਜੂਧ ਅਪਾਰ, ਕੀਤਿਆਂ ਗਣਤ ਨਹੀਂ ਵਿਚਾਰ, ਕੀਤੇ ਖਬਦ ਟਹਿ ਬੇਕਾਰ, ਕੀਤੇ ਲੈ ਲੈ ਮੁਕਰ ਪਾਹੇ, ਕੀਤੇ ਮੂਰਖ ਗਾਹੀ ਗਾਏ, ਕੀਤਿਆਂ ਦੁਖ ਭੂ ਸਦ ਮਾਰ, ਇਹ ਪੇ ਦਾਤ ਤੇਰੀ ਦਾ ਤਾਰ, ਬੰਦ ਖਲਾਸੀ ਪਾਣੇ ਹੋਏ, ਹੋਰ ਆਖ ਨਾ ਸਕੈ ਕੋਏ, ਜੇ ਕੋ ਖਾਏ ਕੋ ਆਖਣ ਪਾਏ, ਉਹ ਜਾਣੇ ਜੇ ਤੀਆਂ ਮੂੰਹ ਖਾਏ, ਆਪੇ ਜਾਣੇ ਆਪੇ ਦੇ, ਆਖੇ ਸੇ ਪੇ ਕੇ ਕੇ।

ਮੁੱਲ ਲੈ ਜਾਏ, ਮੁੱਲ ਭਾਏ ਮੁੱਲਾਂ ਸਮਾਏ। ਅਮੁੱਲ ਧਰਮ ਮੁੱਲ ਦੀਵਾਨ, ਮੁੱਲ ਤੁਲ ਮੁੱਲ ਪ੍ਰਵਾਨ, ਮੁੱਲ ਬਖਸ਼ੀਸ ਮੁੱਲ ਨਿਸ਼ਾਨ, ਮੁੱਲ ਕਰਮ ਮੁੱਲ ਫੁਰਮਾਨ, ਮੁੱਲੋ ਮੁੱਲ ਆਖਿਆ ਨਾ ਜਾਏ, ਆਖ ਆਖ ਰਹਿ ਲਿਬਲਾਏ। ਆਖੇ ਵੇਦ ਪਾਠ ਪੁਰਾਣ, ਆਖੇ ਪੜ੍ਹੇ ਕਰੇ ਵਖਿਆਣ, ਆਖੇ ਬ੍ਰਹਮੇ ਆਖੇ ਅੰਧ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਗੀਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁੰਜਨ ਸੇਵ, ਕੀਤੇ ਆਖੇ ਆਖਣ ਪਾਹੇ, ਕੀਤੇ ਕਹਿ ਕਹੇ ਉੱਠ ਉੱਠ ਜਾਏ, ਇੱਥੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕਈ ਕੇ, ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣੈ ਸੱਚਾ ਸੋਏ, ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖੀ ਅਸਰ ਗਵਾ ਰੰਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਅਜਤ ਮੈਂ ਸਰਬ ਸੰਭਾਲੇ, ਵਾਜੇ ਨਾਦ ਨੇਕ ਸੰਖਾ, ਕੀਤੇ ਵਾਵਣ ਹਾਰੇ, ਕੀਤੇ ਰਾਗ ਭਰੀ ਸੰ ਕਹੀ ਅਨ, ਕੀਤੇ ਗਾਵਣ ਹਾਰੇ, ਗਾਵਹਿ ਤੁਹਨ ਪਾਉਣ ਪਾਣੀ ਬੈ ਸੰਤਰ, ਗਾਵਹਿ ਰਾਜਾ ਧਰਮ ਦੁਆਰੇ, ਗਾਵਹਿ ਚਿਤ ਗੋਬਦ ਲਿਖ ਜਾਣੈ, ਲਿਖ ਲਿਖ ਧਰਮ ਵਿਚਾਰੇ, ਗਾਵਹਿ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ, ਗਾਵਹਿ ਅੰਦਰ ਦਸਨ ਬੈਠੇ ਦੇਵਤੇ ਆਂਦਰ ਨਾਲੇ, ਗਾਵਹਿ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵਹਿ ਵੀਰ ਕਰਾਰੇ, ਗਾਵਨ ਪੰਡਿਤ ਪੜ੍ਹਨ ਰੱਖੀ ਸਰ, ਜੁਗ ਜੁਗ ਵਿਦਾ ਨਾਲੇ, ਗਾਵਹਿ ਮੋਹਣੀਆ ਮਨ ਮੋਹਣ, ਸੁਰਗਾ ਮਛ ਪਿਆਲੇ, ਗਾਵਨ ਰਤਨ ਉਪਾਏ ਤੇਰੇ, ਆਸਣ ਤੀਰਥ

ਵਰਤੇ ਤੇਰੇ ਭਗਤ ਰਸਾਲੇ। ਹੋਰ ਕਹਿਤੇ ਗਾਵਨ ਸੇਮੈ ਚਤਨ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ। ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ, ਜਨਸੀ ਮਾਇਆ ਜਿਨ ਹੋ ਪਾਈ, ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੇ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸ਼ਾਮ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਮੁੰਦਾ ਸੰਤੋਖ ਸ਼ਰਮ ਪਤ ਜੋੜੀ, ਧਿਆਨ ਕੀ ਕਰੈ ਵਿਭੂਤ, ਖਿੰਸਾ ਕਾਲ ਕੁਆਰੀ ਕਾਇਆ ਜੁਗਤ, ਡੰਡਾ ਪ੍ਰਤੀਤ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਦਸੈ ਆਦੇਸ਼, ਆਦਿ ਅਨੀਲ ਅਨਾਦ ਅਨਾਥ, ਯੁਗ ਯੁਗ ਏਕੋ ਵੇਸ਼। ਭੁਗਤ ਗਿਆਨ ਦੈ ਭੰਡਾਰਣ, ਘਟ ਘਟ ਵਜ ਹੈ ਨਾਦ, ਆਪ ਨਾਥ ਨਾਥੀ ਸਭ ਜਾਂਕੀਰ, ਦਿਸ ਦੇਵਰਾ ਸਾਧ। ਸੰਜੋਗ ਵਿਜੋਗ ਦਕਾਰ ਚਲਾਵੈ, ਲਿਖੇ ਆਵੈ ਭਾਗ, ਆਦੇਸ਼ ਦਸੈ ਆਦੇਸ਼, ਆਦਿ ਅਨੀਲ ਅਨਾਦ ਅਨਾਥ, ਯੁਗ ਯੁਗ ਏਕੋ ਵੇਸ਼। ਏਕਾ ਮਾਈ ਜੁਗਤ ਵਿਆਹੀ, ਤਿੰਨ ਝੱਲੇ ਪ੍ਰਵਾਣ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਣ, ਉਹ ਵੇਖੈ ਉਹ ਨਾ ਨਜ਼ਰ ਨਾ ਆਵੈ, ਬਹੁਤਾ ਇਹ ਵਿਡਾਣ। ਆਦੇਸ਼ ਦਿਸੈ ਆਦੇਸ਼, ਆਦਿ ਨੀਲ ਅਨਾਦ ਅਨਾਥ, ਯੁਗ ਯੁਗ ਏਕੋ ਵੇਸ਼।

ਜੁਗ ਏਕੋ ਵੇਸ ਇੱਕ ਦੂਜੀ ਕੋ ਲੱਖ ਹੋਵੇ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼ ਇਤਰਾ ਪਤ ਪਵੜੀਆਂ ਚੜੀਆ ਵੇ ਅਕੀਸ

ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੈ ਸੰਸਾਰ, ਜਿਸ ਸਾਥ ਜੋਰ ਕਰ ਵੇਖੈ ਸੋਏ, ਨਾਨਕ ਉਤਮ ਨੀਜ ਨਾ ਕੋਏ। ਰਾਤੀ ਰੁਤੀ ਸਿੱਧੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਦਿਸ ਵਿੱਚ ਧਰਤੀ ਸਾਭ ਰੱਖੀ ਧਰਮਸਾਲ, ਦਿਸ ਵਿੱਚ ਜੀ ਜੋਤ ਕੇ ਰੰਗ, ਦਿਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਜਿੱਥੇ ਸੋਹਣ ਪੰਚ ਪਰਵਾਨ, ਨਦਰੀ ਕਰਮ ਭਵੈ ਨਿਸ਼ਾਨ, ਕੱਚ ਬਗਾਈ ਉਥੈ ਪਾਈ, ਨਾਨਕ ਗਇਆ ਜਾਪੈ ਜਾਈ, ਧਰਮ ਖੰਡ ਕਾਇਓ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੀਤੇ ਪਵਨ ਪਾਣੀ ਪੈ ਸੰਤਰ, ਕੀਤੇ ਗਾਨ ਮਹੇਸ਼, ਕੀਤੇ ਬਰਮੈ ਕਾੜਦ ਕੜੀ ਹੈ ਰੂਪ ਰੰਗ ਕੇ ਵੇਸ਼, ਕੀਤੀਆਂ ਕਰਮ ਭੂਮੀ ਮੇਰ ਕੀਤੇ, ਕੀਤੇ ਤੂ ਉਪਦੇਸ਼, ਕੀਤੇ ਅੰਧ ਚੰਦ ਸੂਰ ਕੀਤੇ, ਕੀਤੇ ਮੰਡਲ ਦੇਸ਼,

ਨਰਿੰਦ ਕੀਤੀਆਂ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਜਿਥੈ ਨਾਦ ਵਿਨੋਦ ਕੂੜੈ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਜਿਥੈ ਕਾੜਤ ਕੜੀਐ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਜਿਥੈ ਘੜੀਐ ਸੁਰਤ ਮਤ ਮਨ ਬੁੱਧ ਜਿਥੈ ਘੜੀਐ ਸੁਰਸਦਾਂ ਕੀ ਸ਼ੁੱਧ ਕਰਮਖੰਡ ਕੀ ਬਾਣੀ ਜੋਰ ਜਿਥੈ ਹੋਰ ਨਾ ਕੋਈ ਹੋਰ ਜਿਥੈ ਜੋਤ ਮਹਾਂਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਜਿਥੈ ਸੀਤੋ ਸੀਤਾ ਮਹਿਮਾ ਮਾਹੀ ਦਾ ਕੇ ਰੂਪ ਨ ਕਦਨੇ ਜਾਹੀ ਨਾ ਉਹ ਮਰੇ ਨ ਠਾਗੇ ਜਾਹੀ ਜਿਨ ਕੈ ਰਾਮ ਵਸੈ ਮਨ ਮਾਹੀ ਤਿਥੈ ਭਗਤ ਵਸੈ ਕੈ ਲੋ ਕਰੇ ਆਨੰਦ ਸੱਚਾ ਮਨ ਸੋਈ ਸੱਚ ਖੰਡ ਵਸੈ ਨਿਰੰਕਾਰੂ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਅੰਤ ਨਾ ਅੰਤੋ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਦਿਵੈ ਤਿਵ ਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰੂ ਜਤ ਭਾਰਾ ਤੀਰ ਜਸ ਨਿਆਰ ਅਹਰਣ ਮਤ ਵੀ ਦਿਆਰ ਭਾਉ ਖਲਾਗਣ ਦਬਤਾਉ ਭਾਂਡਾ ਭਾਉ ਅੰਮ੍ਰਿਤ ਦਿਤ ਢਾਲ ਘੜੀਐ ਸਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਦਰਦ ਮਹਾਤ ਦਿਵਸ ਰਾਤ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ

ਸ੍ਰੀ ਵਾਹਿਗੁਰੂ ਸਾਹਿਬ ਜੀਓ ਪੰਜਾਬ ਸਾਹਿਬ ਏਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਸ਼ਬਹਿ ਛੰਦ ਤਕ ਪ੍ਰਸਾਦ ਚੱਕਰ ਚਿਹ ਨਰ ਭਰਨ ਜਾ ਤੇ ਹਰ ਪਾਤ ਨਹਿਣ ਜੇ ਰੂਪ ਰੰਗ ਹਰ ਦੇਖ ਭੇਖ ਕੋ ਕਹਿ ਨਾ ਸਕਤ ਕਹੇ ਅਚਲ ਮੂਰਤਨ ਭਉ ਪ੍ਰਕਾਸ਼ ਮਿਤ ਹੋਇ ਕਹੇ ਜੈ ਕੋਟ ਇੰਦਰ ਇੰਦਰਾਣ ਸਾ ਸ਼ਾਨ ਗਣੇ ਜੈ ਤਰ ਪਵਣ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਬਣ ਤ੍ਰਿਣ ਕਹਿ ਤਉ ਤਬ ਸਰਬ ਨਾਮ ਕਥੈ ਕਵਣ ਕਰਮ ਨਾਮ ਵਰਣਤ ਸੁਮਤ ਭੁਜੰਗ ਪ੍ਰਯਾਤ ਛੰਦ ਨਮਾਸਤਵੰਗਾ ਕਾਲੇ ਨਮਾਸਤਵੰਗਰ ਪਾਲੇ ਨਮਾਸਤੰਗਾ ਰੂਪੇ ਨਮਾਸਤੰਗਾ ਨੂਪੇ ਨਮਾਸਤੰਗਾ ਭੇਖੇ ਨਮਾਸਤੰਗਾ ਲੇਖੇ ਨਮਾਸਤੰਗਾ ਕਾਏ ਨਮਾਸਤੰਗਾ ਜਾਏ ਨਮਾਸਤੰਗਾ ਗੰਜੇ ਨਮਾਸਤੰਗਾ ਪੰਜੇ ਨਮਾਸਤੰਗਾ ਨਾਮੇ ਨਮਾਸਤੰਗਾ ਠਾਮੇ ਨਮਾਸਤੰਗਾ ਕਰਮੰਗ ਨਮਾਸਤੰਗਾ ਧਰਮੰਗ ਨਮਾਸਤੰਗਾ ਨਾਮੰਗ ਨਮਾਸਤੰਗਾ ਤਾਮੰਗ ਨਮਾਸਤੰਗਾ ਜੀਤੇ ਨਮਾਸਤੰਗਾ ਪੀਤੇ ਨਮਾਸਤੰਗਾ ਬਾਹੇ ਨਮਾਸਤੰਗਾ ਟਾਹੇ ਨਮਾਸਤੰਗਾ ਨੀਲੇ ਨਮਾਸਤੰਗਾ ਨਾਦੇ ਨਮਾਸਤੰਗਾ ਛੇਦੇ ਨਮਾਸਤੰਗਾ ਗਾਦੇ ਨਮਾਸਤੰਗਾ ਗੰਜੇ ਨਮਾਸਤੰਗਾ ਪੰਜੇ ਨਮਾਸਤੰਗਾ ਉਦਾਰੇ ਨਮਾਸਤੰਗਾ ਪਾਰੇ ਨਮਾਸਤੰਗ ਸੁਵੇਖੈ ਨਮਾਸਤੰਗਾ ਨੇਕੈ ਨਮਾਸਤੰਗਾ ਅਪੂਤੇ ਨਮਾਸਤੰਗਾ ਜੂਪੇ ਨਮਾਸਤੰਗ ਨਿਰਕਰਮੇ ਨਮਾਸਤੰਗ ਨਿਰਭਰਮੇ ਨਮਾਸਤੰਗ ਨਿਰਦੇਸੇ ਨਮਾਸਤੰਗ ਨਿਰਪੇਸੇ ਨਮਾਸਤੰਗ ਨਿਰਨਾਮੇ ਨਮਾਸਤੰਗ ਨਿਰਕਾਮੇ ਨਮਾਸਤੰਗ ਨਿਰਧਾਤੇ ਨਮਾਸਤੰਗ ਨਿਰਗਾਤੇ ਨਮਾਸਤੰਗ ਨਿਰਤੂਤੇ ਨਮਾਸਤੰਗ ਅਪੂਤੇ ਨਮਾਸਤੰਗ ਅਲੋਕੇ ਨਮਾਸਤੰਗ ਅਸੋਕੇ ਨਮਾਸਤੰਗ ਨਿਰਤਾਪੇ ਨਮਾਸਤੰਗ ਅਥਾਪੇ ਨਮਾਸਤੰਗ ਤਰਮਾਨੇ ਨਮਾਸਤੰਗ ਨਿਦਾਨੇ ਨਮਾਸਤੰਗ ਅਗਾਹੇ ਨਮਾਸਤੰਗ ਅਬਾਹੇ ਨਮਾਸਤੰਗ ਤਰਵਰਗੇ ਨਮਾਸਤੰਗ ਅਸਰਗੇ ਨਮਾਸਤੰਗ ਪ੍ਰਭੋਗੇ ਨਮਾਸਤੰਗ ਸਜੋਗੇ ਨਮਾਸਤੰਗ ਅਰੰਗੇ ਨਮਾਸਤੰਗ ਅਪੰਗੇ ਨਮਾਸਤੰਗ ਅਗੰਮੇ ਨਮਾਸਤਾਸਤਰਮੇ ਨਮਾਸਤੰਗ ਜਲਾਸਰੇ ਨਮਾਸਤੰਗ ਨਰਾਸਰੇ ਨਮਾਸਤੰਗ ਅਜਾਤੇ ਨਮਾਸਤੰਗ ਅਪਾਤੇ ਨਮਾਸਤੰਗ ਅਮਜਬੇ ਨਮਾਸਤਾਸਤਾ ਜਬੇ ਆਦੇਸੰਗ ਅਦੇਸੇ ਨਮਾਸਤੰਗ ਅਪੇਸੇ ਨਮਾਸਤੰਗ ਨਿਰਭਾਮੇ ਨਮਾਸਤੰਗ ਨਿਰਭਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਾਸਤਾਸਤ ਦੇਵੈ ਨਮਾਸਤੰਗ ਅਪੇਵੈ ਨਮਾਸਤੰਗ ਅਜਨਮੇ ਨਮਾਸਤੰਗ ਸੁਭਨਮੇ ਨਮੋ ਸਰਵ ਗਾਉਣੇ ਨਮੋ ਸਰਵ ਪਾਉਣੇ ਨਮੋ ਸਰਵ ਰੰਗੇ ਨਮੋ ਸਰਵ ਪੰਗੇ ਨਮੋ ਕਾਲ ਕਾਲੇ ਨਮਾਸਤਾਸ ਦਿਆਲੇ ਨਮਾਸਤੰਗ ਵਰਣੇ ਨਮਾਸਤੰਗ ਮਰਣੇ ਨਮਾਸਤੰਗ ਜਰਾਰੰਗ ਨਮਾਸਤੰਗ ਕਰਤਾਰੰਗ ਨਮੋ ਸਰਵ ਤੰਦੇ ਨਮੋ ਅਸਤਾ ਬੰਦੇ ਨਮਾਸਤੰਗ ਨਿਰਸਾਕੇ ਨਮਾਸਤੰਗ ਨਿਰਭਾਕੇ ਨਮਾਸਤੰਗ ਰਹੀਮੇ ਨਮਾਸਤੰਗ ਕਰੀਮੇ ਨਮਾਸਤੰਗ ਅਨੰਤੇ ਨਮਾਸਤੰਗ ਮਹਾਂਤੇ ਨਮਾਸਤਾਸਤਰਾਗੇ ਨਮਾਸਤੰਗ ਸੁਹਾਗੇ ਨਮੋ ਸਰਵ ਸੋਖੰਗ ਨਮੋ ਸਰਵ ਭੋਖੰਗ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ ਜਾਜਰੀ ਸ਼ਾਂਤ ਦਾ ਪ੍ਰਸਾਦ ਅਰੂਪ ਹੈ ਅਨੂਪ ਹੈ ਜੂਹਾਂ ਪੂਹਾਂ ਲੇਖਾਂ ਪੇਖਾਂ ਨਾਮ ਕਾਮ ਦੇਹਾਂ ਪਿਆਂ ਜੀਤਾਂ ਪੀਤਾ ਦਰਮਾਨ ਨਿਦਾਨ ਦਰਬਰਗੈ ਸਰਗੈ ਅਨੀਲ ਹੈ ਅਨਾਦ ਹੈ ਜਯਾ ਜਾਦ ਹੈ ਜਨਮ ਵਰਣ ਪੂਤਾ ਭਰਣਾ ਗਾਂਝਾ ਪਾਂਝਾ ਜੂਝਾਂ ਜਾਂਝਾ ਮੀਘਰ ਫੀਘਾਂ ਤੰਦ ਬੰਦ ਹੈ ਨਿਰਭੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅੱਲਾਹ ਜਹ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕਾ ਨਿਰਲੰਬ ਹੈ ਸੰਭ ਹੈ ਅਗਮ ਹੈ ਜਮ ਹੈ ਪੂਤ ਹੈ ਸੂਤ ਹੈ ਅਲੋਕ ਹੈ ਸੋਕ ਹੈ ਕਰਮ ਹੈ ਪਰਮ ਹੈ ਜੀਤ ਹੈ ਪੀਤ ਹੈ ਬਾਹ ਗਾਏ ਮਾਨ ਨਿਧਾਨ ਨੀਕ ਹੈ ਫਰੀਕ ਹੈ ਭੁਜੰਗ ਪ੍ਰਯਾਤ ਛੰਦ ਨਮੋ ਸਰਵਮਾਨੇ ਸਮਾਸਤੇ ਨਿਧਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਗਾਉਣੇ ਨਮੋ ਸਰਵ ਪਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਸੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਦਾਨ ਤਾਨੇ ਨਮੋ ਨ੍ਰਿਤ ਨ੍ਰਿਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਾਧਿ ਸਰੂਪੇ ਪਰ ਭੰਗੀ ਪਰਮਾਥੇ ਸਮਾਧਿ ਬਭੂਤੇ ਕਲੰਕੰਗ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸ਼ਿਵਰੰਗ ਪਰਮ ਰੂਪੇ ਨਮੋ ਯੋਗ ਯੋਗੇ ਸ਼ਿਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸ਼ਿਵਰੰਗ ਪਰਮ ਬਿਰਧੇ ਨਮੋ ਸਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਪੇਖੀ ਅਭਰਮੀ ਅਭੋਗੀ ਅਭੁਗਤੇ ਨਮੋ ਯੁਗ ਯੋਗੇ ਸ਼ਿਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਗਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹੰ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਾਸਤੰਗ ਸ਼ਨਾਨੇ ਨਮੋ ਮੰਤ੍ਰ ਮੰਤਰੰਗ ਨਮੋ ਯੰਤ੍ਰ ਯੰਤਰੰਗ ਨਮੋ ਇਸ਼ਟੇ ਇਸ਼ਟੇ ਨਮੋ ਤੰਤ੍ਰ ਤੰਤਰੰਗ ਸਦ ਨਮੋ ਇਸ਼ਟੇ ਇਸ਼ਟੇ ਨਮੋ ਤੰਤ੍ਰ ਤੰਤਰੰਗ ਸਦਾ ਸਚਦਾਨੰਦ ਸਰਵੰਗ ਪ੍ਰਣਾਸੀ ਅਨੂਪੇ ਰੂਪੇ ਸਮਾਤਲ ਨਿਵਾਸੀ ਅਜੈਬ ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਤਾ ਅਦ ਉਰਦਰਦੰਗ ਅਗੰਗੋ ਹਰਤਾ ਪਰੰਗ ਪਰਮ ਪਰਮੇਸ਼ਵਰੰਗ ਪਰੋਸ਼ ਪਾਲੰਗ ਸਦਾ ਸਰਵਦਾ ਸਿੱਧਦਾਤਾ ਦਿਆਲੰਗ
ਅਸ਼ੇਦੀ ਅਪੇਦੀ ਅਨਾਮੰਗ ਅਕਾਮੰਗ ਸਮਾਤੋ ਬਰਾਜੀ ਸਮਾਤਾ ਸਤਾਮੰਗ ਤੇਰਾ ਜੋਰ ਜਾ ਸ਼੍ਰੀ ਸੰਗ ਜਲੇ ਹੈ ਥਲੇ ਹੈ ਪੀਤਾ ਪੇ ਹੈ ਪ੍ਰਭੂ ਅਜੂਹਾਂ ਦੇ ਸਾ ਪੇ ਸਹਿ ਭੁਜੰਗ ਪ੍ਰਯਾਤ ਛੰਦ ਅਗਾਧੇ ਅਵਾਧੇ ਆਨੰਦੀ ਸਰੂਪੇ ਨਮੋ ਸਰਵਮਾਨੇ ਸਮਾਧੀ ਨਦਾਰਨੇ ਨਮਾਸਵੰਗ ਨਰਨਾਥੇ ਨਮਾਸਵੰਗ ਪਰਮਾਥੇ ਨਮਾਸਵੰਗ ਗੰਜੇ ਨਮਾਸਵੰਗ ਪੰਜੇ ਨਮਾਸਵੰਗ ਅਕਾਲੇ ਨਮਾਸਵੰਗ ਅਪਾਲੇ ਨਮੋ ਸਰਵਦੇਸੇ ਨਮੋ ਸਰਵਪੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸ਼ਾਹ ਸ਼ਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰਗ ਨਮੋ ਸਰਬ ਪੀਤੰਗ ਨਮੋ ਸਰਬ ਗਿਆਨੰਗ ਨਮੋ ਪਰਮਤਾਨੰਗ ਨਮੋ ਸਰਬ ਮੰਤਰੰਗ ਨਮੋ ਸਰਬ ਜੰਤਰੰਗ ਨਮੋ ਸਰਬ ਦ੍ਰਿਸ਼ਟੰਗ ਨਮੋ ਸਰਬ ਕ੍ਰਿਸ਼ਟੰਗ ਨਮੋ ਸਰਬ ਰੰਗੇ ਤਰਭੰਗੀ ਅਨੰਗੇ ਨਮੋ ਜੀਵ ਜੀਵੰਗ ਨਮੋ ਬੀਜ ਬੀਜੇ ਅਖਿਜੇ ਬਿਜੇ ਸਮਾਧੰਗ ਪ੍ਰਸਿਦੇ ਕਿਰਪਾਲੰਗ ਸਰੂਪੇ ਗੋ ਕਰਮੰਗ ਪ੍ਰਣਾਸੀ ਸਦਾ ਸਰਬਦਾ ਆਰਿ ਦਿਸ ਦਿੰਗ ਨਿਵਾਸੀ ਚਰਪੁਟ ਛੰਦ ਦਗ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰਗ ਲਗ ਕਰਮੰਗ ਸਰਵੰਗ ਦਾਤਾ ਸਰਵੰਗ ਗਿਆਤਾ ਸਰਵੰਗ ਪਾਨੇ ਸਰਵੰਗ ਮਾਨੇ ਸਰਵੰਗ ਪ੍ਰਾਣੰਗ ਸਰਵੰਗ ਤ੍ਰਾਣੰਗ ਸਰਵੰਗ ਭੁਗਤਾ ਸਰਵੰਗ ਜੁਗਤਾ ਸਰਵੰਗ ਦੇਵੰਗ ਸਰਵੰਗ ਪੇਵੰਗ ਸਰਵੰਗ ਕਾਲੇ ਸਰਵੰਗ ਪਾਲੇ ਰੂਆਲ ਛੰਦ ਦਗ ਪ੍ਰਸਾਦ ਆਦ ਰੂਪਨ ਆਦ ਮੂਰਤ ਜੋਨ ਪੁਰਖ ਪਾਰੂ ਸਰਵ ਮਾਂਤਰ ਮਾਨ ਦੇਵਾ ਬੇਵਾਦ ਉਦਾਰੂ ਸਰਵ ਪਾਲਕ ਸਰਵ ਕਾਲਕੋ ਸਰਵ ਗੋਪਨ ਕਾਲ ਜਤਰ ਤਤਰ ਵਿਰਾਜ ਹੀ ਅਵਧੂਤ ਰੂ ਪ੍ਰਸਾਲੂ ਨਾਮ ਠਾਮ ਨਾ ਜਾਜਾ ਕਰੂ ਪ੍ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਜੋ ਨਾਦ ਸੇਖ ਦੇਹ ਸੌਰ ਨਾ ਪੇਸ ਜਾ ਕਰੂ ਬ੍ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਈ ਫੈਲਿਓ ਅਨਰਾਗ ਨਾਮ ਕਾਮ ਵਿਹੀਨ ਪਿਗ ਤਾਮੂ ਨਾ ਜਾਹੀ ਸਰਵਮਾਨ ਸਰਵਤਰ ਮਾਨ ਸਦੈਵ ਮਾਨ ਤਾਹੀ

ਪ੍ਰਸਾਦ ਕੇ ਜਾਹਰ ਹਜ਼ੂਰ ਹੈ ਕਿ ਹਾਜ਼ਰ ਹਜ਼ੂਰ ਹੈ ਮੀਸਲ ਸਲਾਮ ਹੈ ਸਮਾਤੁਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਉਸ ਨਾਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜੀ ਦੇ ਹੁੰਦਾ ਹੈ ਕਿ ਰਾਜ ਕਰੇ ਹੁੰਦਾ ਹੈ ਕਰੀਮਲ ਕਮਾਲ ਹੈ ਕਿ ਉਸ ਨਾਲ ਜਮਾਲ ਹੈ ਗਨੀਮਲ ਫਿਰਾਜ ਹੈ ਗਰੀਬਲ ਨਿਵਾਜ ਹੈ ਰੀਫਲ ਸਿਕਨ ਹੈ ਹਰਾਸ ਲਿਪਕਨ ਹੈ ਕਲੰਕ ਪ੍ਰਣਾਸ ਹੈ ਸਮਾਤੁਲ ਨਿਵਾਸ ਹੈ ਗੰਜਲ ਗਨੀਮ ਹੈ ਰਜਾਏ ਕਰੀਮ ਹੈ ਸਮਾਤੁਲ ਜਵਾਹ ਹੈ ਕਿ ਸਾਹਿਬ ਗਰਾਏ ਕਿ ਨਰਕੰ ਪ੍ਰਣਾਸ ਹੈ ਬੈਸਤੁਲ ਨਿਵਾਸ ਹੈ ਕਿ ਸਰਵਲ ਗਵਨ ਹੈ ਮੀਸੁਲ ਰਵਨ ਹੈ ਤਮਾਮੁਲ ਤਮੀਜ਼ ਹੈ ਸਮਾਤੁਲ ਅਜੀਜ਼ ਹੈ ਪਰੰਗ ਪਰਮੀਸ ਹੈ ਸਮਾਤੁਲ ਅਧੀਸ ਹੈ ਆਦੇਸ਼ਲ ਅਲੇਖ ਹੈ ਮੀਸਲ ਅਭੇਖ ਹੈ ਜਮੀਨੁਲ ਜਮਾ ਹੈ ਮੀਕੁਲ ਮਾ ਹੈ ਕਰੀਮੁਲ ਕਮਾਲ ਹੈ ਕਿ ਚਰੋਜ ਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਕਿ ਮਿਤੋ ਸੁਭਾਸ ਹੈ ਕਿ ਅੱਜ ਬਸਰੂਪ ਹੈ ਕਿ ਮੈਂ ਤੋ ਬਭੂਤ ਹੈ ਕਿ ਮੈਂ ਤੋ ਬਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰਗ ਨੰਗ ਹੈ ਕਿ ਮੈਂ ਤੋ ਅਪੰਗ ਹੈ ਮਦ ਪਾਰ ਛੰਦ ਦਵ ਪ੍ਰਸਾਦ ਮੁਨ ਮਨ ਪ੍ਰਣਾਮ ਗੁਣ ਗਨ ਬਦਾਮ ਹਰ ਬਰਿਆ ਗੰਜ ਹਰ ਨਰ ਪਰ ਪੰਜ ਗਨ ਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰਿਆ

ਮਾਂਡੋ ਦਿਸ ਵਿਸੇ ਪੰਡ ਜਲ ਥਲ ਮਹੰਤੋ ਦਿਸ ਵਿਸਵੇ ਅੰਤ ਅਨਪਵਨਾਸ਼ੁ ਤ੍ਰਿਤ ਧਰ ਧਰਾਸ਼ੁ ਅਜਨ ਬਾਹੁ ਏਕੈ ਸਦਾਹੁ ਓਅੰਕਾਰ ਆਦਿ ਕਥਨੀ ਅਨਾਦ ਖਲ ਖੰਡ ਖਿਆਲ ਗੁਰਵਰ ਅਕਾਲ ਕਰ ਕਰ ਪ੍ਰਣਾਮ ਜਿਤ ਚਰਨ ਨਾਮ ਅੰਸ਼ ਜਗਾਤ ਅਜ ਜਿਨ ਬਾਤ ਅੰਚਨ ਜਗਾਤ ਅੰਦਰੰਜ ਬਾਤ ਆਣ ਟੁੱਟ ਭੰਡਾਰ ਅਣਠ ਟਪਾਰ ਅੜੀਠ ਧਰਮ ਅਤ ਟੀਠ ਕਰਮ ਅਣ ਬ੍ਰਣ ਅਨੰਤ ਦਾਤਾ ਮਹੰਤ ਹਰ ਬੂਲ ਮਨਾ ਛੰਦ ਤਉ ਪ੍ਰਸਾਦ ਕਰੁਣਾਲਿਆ ਹੈ ਅਰ ਕਾਲਿਆ ਹੈ ਕਲ ਖੰਡਨ ਹੈ ਮੈਂ ਮੰਡਨ ਹੈ ਜਗਦੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਣ ਹੈ ਸਰਵ ਵਾਰਣ ਹੈ ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਨਿਆ ਹੈ ਸਰਬੰ ਪਰ ਹੈ ਸਰਬੰ ਕਰ ਹੈ ਸਰਵ ਪਾਸਿਆ ਹੈ ਸਰਵਨਾਸਿਆ ਹੈ ਕਰੁਣਾ ਕਰ ਹੈ ਵਿਸ਼ਵੰਬਰ ਹੈ ਸਰਵੇਸ਼ਵਰ ਹੈ ਜਗਦੇਸ਼ਵਰ ਹੈ ਬ੍ਰਹ ਮੰਡਸ ਹੈ ਖਲ ਖੰਡਸ ਹੈ ਵਰਦੇ ਪਰ ਹੈ ਕਰੁਣਾ ਕਰ ਹੈ ਜਪ ਜਪ ਹੈ ਦਪਾ ਥਪ ਹੈ ਅਗ੍ਰਤਾ ਗ੍ਰਤਾ ਅਮ੍ਰਿਤ ਅੰਮ੍ਰਿਤ ਹੈ ਅੰਮ੍ਰਿਤ ਅੰਮ੍ਰਿਤ ਹੈ ਕਰੁਣਾ ਕ੍ਰਿਤ ਹੈ ਅਗ੍ਰਤਾ ਗ੍ਰਤਾ ਤਰਣੀ ਤ੍ਰਿਤ ਹੈ ਅਮ੍ਰਿਤੇਸ਼ਵਰ ਹੈ ਪਰਮੇਸ਼ਵਰ ਹੈ ਅਗ੍ਰਤਾ ਗ੍ਰਤਾ ਅਮ੍ਰਿਤ ਅੰਮ੍ਰਿਤ ਹੈ ਅਜਬਾ ਕ੍ਰਿਤ ਹੈ ਅਮ੍ਰਿਤ ਅੰਮ੍ਰਿਤ ਹੈ ਨਿਰਨਾਇਕ ਹੈ ਖਲਕਾਇਕ ਹੈ ਵਿਸ਼ਵੰਬਰ ਹੈ ਕਰੁਣਾਲਿਆ ਹੈ ਨਿਰਪਨਾਇਕ ਹੈ ਸਰਵਪਾਇਕ ਹੈ ਭਵ ਪੰਜਨ ਹੈ ਅਰਗੰਜਨ ਹੈ ਰਿਪਦਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਵਾਕ੍ਰਿਤ ਹੈ ਕਰਤਾ ਕਰ ਹੈ ਅਰਧਾ ਹਰ ਹੈ ਪਰਮਾਤਮ ਹੈ ਸਰਵਾਤਮ ਹੈ ਆਤਮ ਬਸ ਹੈ ਜਸ ਕੇ ਜਾਸ ਹੈ ਭੁਜੰਗ ਪਰਿਆਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੀ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸਿੰਘ ਦਾਮ ਸਿੰਘ ਸ਼ਾਂਤ ਰੂਪੇ ਨਮੋ ਪਰਮ ਦੱਤੰਗ ਦੱਤੰਗ ਸਰੂਪੇ ਨਮੋ ਯੋਗ ਯੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਧ ਜੁਧੇ ਨਮੋ ਗਿਆਨ ਗਿਆਨੇ ਨਮੋ ਬੋਝ ਬੋਝੇ ਨਮੋ ਬਾਨ ਪਾਨੇ ਨਮੋ ਕਲੇ ਕਰਤਾ ਨਮੋ ਸ਼ਾਂਤ ਰੂਪੇ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਜਾਓ ਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਾਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਬ੍ਰਤ ਬਾਰਾ ਹਮਰੇ ਦੋਸ਼ਟ ਸਬਦ ਮੁਕਾਵੋ ਆਪ ਹਾਥ ਦੇ ਮੋਹੇ ਬਚਾਵੋ।

ਸੁਗਮ ਦੇ ਬਾਮ। ਸੇਵਕ ਸਿੱਖ ਹਮਾਰੇ ਦਾਰੀਆ ਹੈ, ਜਨ ਜਨ ਸਦਰ ਹਮਾਰੇ ਮਾਰੀਆ ਹੈ। ਆਪ ਹਾਲਤ ਮੁਝੇ ਬਰਿਆ, ਮਰਨ ਕਾਲ ਕਾ ਤ੍ਰਾਸ ਨਿਵਰਿਆ। ਹੋ ਜੋ ਸਦਾ ਹਮਾਰੇ ਪਛਾ, ਸਰੀਆ ਤਜੁ ਕਰਿਓ ਰਚਾ। ਰਾਖ ਲਿਓ ਮੈਂ ਰਾਖਨ ਹਾਰੀ, ਸਾਹਿਬ ਸੰਤ ਸਾਹਿਬ ਪਿਆਰੇ। ਦੀਨ ਬੰਧ ਦੁਸ਼ਟਨ ਕੇ ਹੰਤਾ, ਤੁਮਹਾਂਪੁਰੀ ਚਤੁਰਦਸ ਕੰਤਾ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸਿਵ ਜੂ ਅਬਤਰਾ। ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ।

ਸਤਨਾਮ ਸ੍ਰੀ ਵਾਹਿਗੁਰੂ ਜੀਓ ਰਾਮ ਕਲੀ ਮਹੱਲਾ ਤੀਜਾ ਆਨੰਦ ਏਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਬਣੀਆਂ ਸ਼ਬਦ ਗਾਵਣੇ ਆਈਆਂ।

ਨਾ ਪਾਇਆ। ਸੁਰ ਨਾਰੇ ਮੁਨ ਜਾਣੇ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਦੇ ਪਾਇਆ ਪਾਇਆ। ਅੰਮ੍ਰਿਤ ਗੁਰ ਕਿਰਪਾ ਕਿੰਨੀ, ਸੱਚਾ ਮਨ ਵਸਾਇਆ। ਜੀ ਜੰਤ ਸਭ ਦੁੱਧ ਪਾਏ, ਇੱਕ ਵੇਖ ਪਰਸਣ ਆਇਆ। ਲਭ ਲੋਭ ਅਹੰਕਾਰ ਚੂਕਾ, ਸਤਿਗੁਰੂ ਭਲਾ ਪਾਇਆ। ਕਹੇ ਨਾਨਕ ਜਿਸਨੂੰ ਆਪ ਤੁਠਾ, ਤਿੰਨੇ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਜਾਲ ਨਿਰਾਲੀ, ਜਾਲਾਂ ਨਿਰਾਲੀ ਭਗਤਾਂ ਕੇਰੀ, ਵਿਖਮ ਮਾਰਗ ਚੱਲਣਾ। ਲਭ ਲੋਭ ਅਹੰਕਾਰ ਤਾਹੀ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ। ਖੰਨਿਓ ਤਿੱਖੀ ਬਾਲੋ ਨਿੱਕੀ, ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸ ਨਾਮ ਸਮਾਣੀ। ਕਹੇ ਨਾਨਕ ਜਾਲ ਭਗਤਾਂ, ਜੁਗੋ ਜੁਗ ਨਿਰਾਲੀ। ਜਿਉਂ ਤੂੰ ਚਲਾਹੀ ਤਿਵ ਚੱਲਾ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਹੀ ਤਿਵੇ ਚੱਲਾਂ ਜਿੰਨਾ।

ਚਲਾਵੇ। ਇਹ ਸੁਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ। ਇਹ ਤਿੰਨ ਕੈ ਮਨ ਵਸਿਆ, ਜੰਤਰੋਂ ਲਿਖਿਆ ਆਇਆ। ਇੱਕ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ। ਕਹਿ ਨਾਨਕ ਸਭ ਸੁਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇਜਨਾ ਜਿਨੀ ਹਰ ਦਿਆਇਆ, ਹਰ ਦਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕਟਮ ਸਹਿ ਸਿਉ, ਪਵਿੱਤ ਸੰਗ ਸਵਾਈਆ। ਕਹਿੰਦੇ ਪਵਿੱਤ, ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜਾਏ, ਬਣ ਸਹਿਜੈ ਸਹਿਸਾ ਨਾ ਜਾਏ। ਨਹਿ ਜਾਏ ਸਹਿਸਾ ਕਿਤੇ ਸੰਜ ਮਰੇ, ਕਰਮ ਕਮਾਏ ਸਹਿਸਾ ਜੀਉ ਮਲੀਣ ਹੈ, ਗਤ ਸੰਜ ਮਤੋਤਾ ਜਾਏ। ਮਨ ਧੋਵੋ ਸ਼ਬਦ ਲਾਗੋ, ਹਰ ਸਿਵ ਰਹੋ ਚਿਤ ਲਾਏ। ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ, ਸਹਿਸਾ ਬਜਾਏ। ਜੀਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤਾਂ ਮੈਲੇ। ਤਿੰਨੀ ਜਨਮ ਜੂਹੈ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ। ਵੇਦਾਂ ਮਹਿ ਨਾਮ ਉੱਤਮ ਸੋ ਸੁਣੇ ਨਾਹੀਂ, ਫਿਰ ਜੋ ਬੇਤਾਲਿਆ। ਕਹੇ ਨਾਨਕ ਜਨ ਸਚ ਤਜਿਆ, ਕੂੜੇ ਲਾਗੇ ਤਿੰਨੀ ਜਨਮ ਜੂਹੈ ਹਾਰਿਆ। ਜੀਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਉ ਨਿਰਮਲ, ਸਤਿਗੁਰ ਦੀ ਕਰਨੀ ਕਮਾਣੀ। ਕੂੜਗੀ ਸੋਏ ਪਹੁੰਚੈ ਨਾਹੀਂ, ਮਨਸਾ ਸਤਿ ਸਮਾਣੀ। ਜਨਮ ਰਤਨ ਜਿਨੀ ਖੱਟਿਆ, ਭਲੇ ਸੇ ਬਣਜਾਰੇ। ਕਹੇ ਨਾਨਕ ਜਿਨ ਮਨ ਨਿਰਮਲ, ਸਦਾ ਰਹੇ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਸੇ ਦੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸੇ ਕੋਈ ਜੀਉ ਰਹੇ ਗੁਰੂ ਨਾਲੇ। ਗੁਰ ਕੇ ਚਰਨ ਹਿਰਦੇ ਧਿਆਈ, ਅੰਤਰਾਤਮਾ ਸੰਭਾਲੇ। ਆਪ ਛੱਡ ਸਦਾ ਰਹੇ ਪਰਣੇ, ਗੁਰਬਿਨ ਵਰਨਾ ਜਾਣੇ ਕੋਏ। ਕਹੇ ਨਾਨਕ ਸੁਣੋ ਸੰਤ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਪਾਵੇ ਮੁਕਤ ਨਾ ਹੋਰ ਸੈ ਕੋਈ, ਪੁੱਛੋ ਪਵੇ ਕੀਆਂ ਜਾਈ। ਅਨੇਕ ਜੂਨੀ ਭਰਮੇ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ।

ਸੁਣੀਆਂ ਸਰਬਾਣੀ, ਜਿਨ ਕਉ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ, ਕਹੈ ਨਾਨਕ ਸਦਾ ਗਾਓ ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਂਖ ਵਖਾਣੀ। ਹਰ ਹਰ ਨਿਤ ਕਰੇ ਰਸਨਾ, ਕਹਿਆ ਕਛੂ ਨਾ ਜਾਣੀ, ਚਿਤ ਜਿਨ ਕਹਿ ਰਦਾਇਆ ਮਾਇਆ, ਬੋਲਣ ਪਏ ਰਬਾਣੀ। ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਆਹੀ ਹੋਆ ਸਮਾਓ। ਸਭ ਸੇਤੀ ਮਨ ਮਿਲਿਆ, ਸੱਚੇ ਲਾਇਆ ਪਾਓ, ਆਪੇ ਹੀਰਾ ਰਤਨ ਆਪੇ ਜਿਸਨੋਂ ਦੇ ਬਜਾਏ। ਕਹੇ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਓ, ਸ਼ਿਵ ਸਕਦਾ ਬਾਬਾ ਗਏ ਕਰਦਾ ਪਿਓ, ਹੁਕਮ ਵਰਤਾਏ ਹੁਕਮ ਵਰਤਾਏ, ਆਪ ਵੇਖਿਆ ਗੁਰਮੁਖ ਸਭ ਜਾਏ, ਤੋੜੇ ਬੰਧਨ ਹੋਵੇ ਮੁਕਤ। ਸ਼ਬਦ ਮਨ ਵਸਾਈ, ਗੁਰਮੁਖ ਜਿਸ ਨੂੰ ਆਪ ਕਰੇ ਸੋ ਵੈ, ਕਸ ਸਿਉਲੇ ਬੁਲਾਏ, ਕਹੇ ਨਾਨਕ ਆਪ ਕਰਦਾ ਪਿਓ ਹੁਕਮ ਬਜਾਏ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਦਿੱਤੇ ਸਾਰ ਨਾ ਜਾਣੀ, ਦਿੱਤੇ ਸਾਰ ਨਾ ਜਾਣੀ, ਗੁਰੂ ਬਾਜੋ ਦਿੱਤੇ ਸਾਰ ਨਾ ਜਾਣੀ, ਤੇਹੀ ਗੁਣੀ ਸੰਸਾਰ ਪਰਮ ਸੁੱਤਾ, ਸੁੱਤਿਆ ਰਹਿਣ ਬਿਆਣੀ। ਗੁਰ ਕਿਰਪਾ ਦੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹੇ ਨਾਨਕ ਸੋ ਤਤ ਪਾਏ, ਜਿਸਨੂੰ ਆਨ ਦਿਨ ਹਰ ਹਰ ਲਾਗੇ ਜਾਗਤ ਰਹਿਣ ਬਿਆਣੀ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ, ਕਿ ਮਨੋ ਵਿਸਾਰੀਏ ਮਨੁੱਖ ਵਿਸਾਰੀਏ, ਉੜਦਾ ਤਾਂ ਜਗਨ ਮੈਂ ਹਾਰ ਪਹੁੰਚਾਵੇ, ਉਸ ਨੂੰ ਕਿਸੇ ਪਹੁੰ ਨਾ ਸਕੇ, ਜਿਸ ਨੂੰ ਆਪਣੀ ਲਵਲਾਵੇ। ਆਪਣੀ ਲਵਿਆ ਪਹਿਲਾ ਹੀ ਗੁਰਮੁਖ ਸਦਾ ਸੰਭਾਲੀ ਹੈ, ਕਹੇ ਨਾਨਕ ਉੜਦਾਤਾ ਸੋ ਮੈਂ ਵਿਸਰਨਾ।

ਸਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ, ਜਾਂ ਤਿਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ। ਲੈਬ ਛੁੜਕੀ ਲੱਗੀ ਦ੍ਰਿਸ਼ਨਾ, ਮਾਇਆ ਅਮਰਵਰ ਦਾਇਆ, ਇਹ ਮਾਇਆ ਜਥਰ ਵਿਸਰੈ ਮੋਹ ਪਜੈ ਭਾਉ ਦੂਜਾ ਲਾਇਆ। ਕਹਿ ਨਾਨਕ ਗੁਰ ਪ੍ਰਸਾਦੀ, ਜਿਨ ਨਾਲੇ ਵਲਾਗੀ ਦਿਨ ਵਿੱਚ ਇਹ ਮਾਇਆ ਪਾਇਆ। ਹਾਰ ਆਪ ਮੁਲਕ ਹੈ।

ਇਹ ਰਸਨਾਦ ਬੰਦ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਦਿਖਤਾ ਜਚਰ ਹਰ ਰਸ ਭਲ ਨਾ ਪਾਏ, ਹਰ ਰਸ ਪਾਏ ਭਲੈ ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ ਲੱਗ ਆਏ। ਇਹ ਹਰ ਰਸ ਕਰਮੀ ਪਾਈ ਹੈ ਸਤਿਗੁਰ ਮਿਲੈ ਜਿਸ ਆਏ, ਕਹਿ ਨਾਨਕ ਹੋਰਾਂ ਦਾ ਰਸਤਾ ਵਿਸਰੇ ਜਾਂ ਹਰ ਵਸੈ ਮਨ ਆਏ। ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਦਾਦੂ ਜਗ ਮਹਿ ਆਇਆ, ਹਰ ਜੋਤ ਰੱਖੀ ਤੁਧ ਵਿੱਚ ਦਾਦੂ ਜਗ ਮਹਿ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਨ ਜੀ ਉਹ ਪਾਈ ਜਗਤ ਦਿਖਾਇਆ, ਗੁਰਪ੍ਰਸਾਦੀ ਪੁੱਜਿਆ ਤਾਂ ਜਲ ਦਹੋ ਆ ਜਲ ਤਨਦਰੀ ਆਇਆ, ਕਹੇ ਨਾਨਕ ਸਿਰ ਟਿਕਾ ਮੁਦਰਜਿਆ ਜੋਤ ਰੱਖੀ ਦਾਦੂ ਜਗ ਮਹਿ ਆਇਆ।

ਮਨ ਧਨ ਹਰਿਆ ਹੋਆ ਰਸਨ ਰਸਤ ਮਾਣੀ ਸੱਚ ਲਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਸੁਣਦੇ ਨੂੰ ਬਿਠਾਏ ਹਾਰ ਜੀਉ ਗੁਫਾ ਅੰਦਰ ਰੱਖ ਕਹਿ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨਾ ਦੁਆਰੀ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ।

ਵਾਜਾ ਪਵਣ ਵਜਾਇਆ ਇਹ ਸਾਚਾ ਸੁਹਿਲਾ ਸਾਚਾ ਕਰ ਗਾਵ ਹੋ ਗਾਵ ਤਸੁਹਿਲਾ ਕਰ ਸਾਚੇ ਜਿੱਥੇ ਸਦਾ ਸੱਚ ਤੇ ਆਵੇ ਸੱਚੋ ਤਿਆਵੇ ਜਾ ਤੁਸ ਪਾਵੇ ਗੁਰਮੁਖ ਜਿਨਾ ਬਚਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੁਜਨ ਪਾਵੇ ਕਹਿ ਨਾਨਕ ਸਤ ਸੁਹਿਲਾ ਸਚੇ ਕਰ ਗਾਵੇ।

ਸਤਨਾਮ ਵਾਹਿਗੁਰੂ ਸਾਹਿਬ ਜੀ।

ਭਲੀ ਸੁਹਾਵੀ ਛਾਪਰੀ ਜਾ ਮਹਿ ਗੁਣ ਗਾਏ ਚਿਤ ਹੀ ਕਾਮ ਨ ਧੌਲ ਹਰ ਜਿਤ ਹਰ ਬਿਸਰਾਏ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੂਹੀ ਮਹੱਲਾ ਪੰਜਵਾਂ। ਬਹਤੀ ਜਾਤ ਕਦੇ ਦ੍ਰਿਸ਼ਟ ਨ ਧਾਰਤ ਮਿਥਿਆ ਮੋਹ ਬੰਦਹਿ ਨਿਤ ਪਾਰਚ। ਬਹਤੀ ਜਾਤ ਕਦੇ ਸ੍ਰੇਸ਼ਟ ਨ ਧਾਰਤ ਮਿਥਿਆ ਮੋਹ ਬੰਦਹਿ ਨਿਤ ਪਾਰਚ। ਮਾਧਵੇ ਭਾਜ ਦਿਨ ਨਿਤ ਰੈਣੀ ਜਨਮ ਪਦਾਰਥ ਜੀਤ ਹਰ ਸ਼ਰਣੀ ਰਹਾਉ। ਕਰਤ ਵਿਕਾਰ ਦਉ ਕਰ ਚਾਰਤ ਰਾਮ ਰਤਨ ਰਿਧ ਤਿਲ ਨਹੀਂ ਤਾਰਤ।

0: ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
4: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
5: Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3374। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3374। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK 6 Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਦਿ ਆਦਿ ਗੁਰ ਏ ਨਮਹ, ਜੁਗਾਦਿ ਗੁਰ ਏ ਨਮਹ, ਸਤਿਗੁਰ ਏ ਨਮਹ, ਸ੍ਰੀ ਗੁਰਦੇਵ ਏ ਨਮਹ, ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ, ਸਿਮਰੋ ਜਾਸ ਬਿਸੁਮ ਹਰ ਏਕ ਨਾਮ ਜਪਤ ਅਗਨਤ ਅਨੇਕ।

ਦਰਸ ਤੁਹਾਰੋ ਨਾਨਕੋ ਨ ਸੰਗ ਮੋਹੇ ਉਧਾਰੋ ਸੁਖਮਨੇ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਓ ਪ੍ਰਭ ਕੈ ਸਿਮਰਨ ਗਰਭ ਨਾ ਬਸੈ ਪ੍ਰਭ ਕੈ ਸਿਮਰਨ ਦੂਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਤਰੈ ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ ਪ੍ਰਭ ਕੈ ਸਿਮਰਨ ਅਨੁਦਿਨ ਜਾਗੈ ਪ੍ਰਭ ਕੈ ਸਿਮਰਨ ਭਾਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰਹਿ ਜਿਨ ਆਪੇ ਸਿਮਰਾਏ ਨਾਨਕ ਤਾਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਊਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੈ ਸਿਮਰਨ ਸਭ ਕਿਛ ਸੁਝੈ ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਾਹੇ ਸਮਾਏ ਪ੍ਰਭ ਜੀ ਬਸਹਿ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰਹਿ ਸੇ ਧਨਵੰਤੇ ਪ੍ਰਭ ਕੋ ਸਿਮਰਹਿ ਸੇ ਪਤਵੰਤੇ ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰਹਿ ਸੇ ਬੇਮੁਹਤਾਜੇ ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰਹਿ ਸੇ ਸੁਖਵਾਸੀ ਪ੍ਰਭ ਕੋ ਸਿਮਰਹਿ ਸਦਾ ਅਵਿਨਾਸੀ।

ਸੁਹਾਵੇ ਪ੍ਰਭ ਕੋ ਸਿਮਰਹਿ ਤਿਨ ਸੂਖ ਬਿਹਾਵੈ ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰਹਿ ਤਿਨ ਅਨੰਦ ਘਨੇਰੇ ਪ੍ਰਭ ਕੋ ਸਿਮਰਹਿ ਬਸਹਿ ਹਰ ਨੇਰੇ ਸੰਤ ਕਿਰਪਾ ਤੇ ਅਨੰਦਿਨ ਜਾਗੇ ਨਾਨਕ ਸਿਮਰਨ ਪੂਰੈ ਭਾਗੇ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬਹੁ ਨ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਿਹਚਲ ਆਸਨ ਪ੍ਰਭ ਕੈ ਸਿਮਰਨ ਕਮਲ ਬਿਗਾਸਨ ਪ੍ਰਭ ਕੈ ਸਿਮਰਨ ਅਨਹਰ ਝੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਾਇਆ ਨਾਨਕ ਤਿਨ ਜਨ ਸਰਨੀ ਪਾਇਆ ਹਰ ਸਿਮਰਨ ਕਾਰੇ ਭਗਤ ਪ੍ਰਗਟਾਏ ਹਰ ਸਿਮਰਨ ਲਾਗੇ ਬੇਦ ਉਪਾਏ ਹਰ ਸਿਮਰਨ ਪਹਿ ਸਿੱਧ ਜਤੀ ਦਾਤੇ ਹਰ ਸਿਮਰਨ ਨੀਚ ਚਹੁ ਕੁੰਟ ਜਾਤੇ ਹਰ ਸਿਮਰਨ ਤਹਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲ ਅਕਾਰਾ ਹਰ ਸਿਮਰਨ ਮਹਿ ਆਪ ਇੰਦਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁਖ ਭੰਜਨਾ।

ਸੰਗ ਸਹਾਈ ਜਹ ਮਹਾ ਭਯਾਨ ਦੂਤ ਜਮਦਲ ਤਹ ਕੇਵਲ ਨਾਮ ਸੰਗ ਤੇਰਾ ਚੱਲੈ ਜਹ ਮੁਸਕਲ ਹੋਵੈ ਅਤਿ ਭਾਰੀ ਹਰ ਕੋ ਨਾਮ ਖਿਨ ਮਹਿ ਉਧਾਰੀ ਅਨਕ ਪੁਨਹ ਚਰਨ ਕਰਤ ਨਹੀਂ ਤਰ ਹਰ ਕੋ ਨਾਮ ਕੋਟ ਪਾਪ ਪਰ ਹਰ ਗੁਰਮੁਖ ਨਾਮ ਜਪਹੁ ਮਨ ਮੇਰੇ ਨਾਨਕ ਪਾਵਹੁ ਸੂਖ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ

ਇਕੇਲਾ ਤਹਿ ਹਰ ਨਾਮ ਸੰਗ ਹੋਤ ਸੁਹੇਲਾ। ਐਸਾ ਨਾਮ ਮਨਸਰਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ। ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤ ਤਹਿ ਪਾਰ ਪਰਾਹੀ। ਅਨੇਕ ਵਿਘਨ ਜਹ ਆਏ

ਸੰਗ ਤੋਸਾ ਜਿਹ ਪੈਡ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜੀਆਰਾ ਜਹਾਂ ਪੰਥ ਤੇਰਾ ਕੋ ਨਾ ਸਿਨਿਆਨੂ ਹਰ ਕਾ ਨਾਮ ਤਹਿ ਨਾਲ ਪਿਛਾਨੂ ਜਹ ਮਹਾ ਭਯਾਨ ਤਪਤ ਬਹੁ ਕਾਮ ਤਹਿ ਹਰ ਕੇ ਨਾਮ ਕੀ ਤੂੰ ਪਰਿਸ਼ਾਮ ਜਹਾਂ ਤ੍ਰਿਖਾ ਮਨ ਤੁਜ ਆਕਰਖ ਤਹ ਨਾਨਕ ਹਰ ਹਰ ਅੰਮ੍ਰਿਤ ਬਰਖ ਭਗਤ ਜਨਾ ਕੇ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕਾ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਜਨ ਰਾਤ ਹਰ ਹਰ ਔਖਦ ਸਾਧ ਕਮਾ।

ਨਾਮ ਕੀ ਮਹਿਮਾ ਸੰਤ ਰਿਧ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵਡਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਛ ਅਵਰ ਨ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਸਲੋਕ ਬਹੁ ਸ਼ਾਸਤਰ ਬਹੁ ਸਿਮ੍ਰਤੀ ਪੇਖੇ ਸਰਬ ਢੋਲ ਪੂਜੇ ਸੇ ਨਾਹੀ ਹਰ।

ਵਾਰ ਨਾਨਕ ਗੁਰਮੁਖੇ ਨਾਮ ਜਪੀਆ ਇੱਕ ਵਾਰ ਨੌ ਖੰਡ ਪ੍ਰਥਮੀ ਫਿਰੈ ਚਿਰ ਜੀਵੈ ਮਹਾ ਉਦਾਸ ਤਪੀ ਸਰਥੀ ਵੈ ਅਗਨ ਮਾਹੇ ਹੋਮਤ ਪ੍ਰਾਨ ਕਨਕ ਅਸਵ ਹੈਵਰ ਭੂਮਦਾਨ ਨਿਓਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਅਤਿ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੈ ਤਉ ਭੀ ਹੋਮੈ ਮੈਲ ਨਾ ਜਾਵੈ ਹਰ ਕੇ ਨਾਮ ਸਮਸਰ ਕਚ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਾਤ ਪਾਹੇ ਮਨ ਕਾਮਨਾ ਤੀਰਥ ਦੇਹ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ ਸੋਚ ਕਰੈ ਦਿਨਸ ਅਰ ਰਾਤੇ ਮਨ ਕੀ ਮੈਲ ਨਾ ਤਨ ਤੇ ਜਾਤੇ ਇਸ ਦੇਹੀ ਕੋ ਬਹੁ ਸਾਧਨਾ ਕਰੈ ਮਨ ਤੇ ਕਬੂ ਨਾ ਬਿਖਿਆ ਟਰੈ ਜਲ ਧੋਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਪਹੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹਮੂਚ ਬਹੁਤ ਸਿਆਣਪ ਜਮਕਾ ਪਹੁ ਵਿਆਪੈ ਅਨਕ ਜਤਨ ਕਰ ਤ੍ਰਿਸਨ ਨਾ ਤ੍ਰਹਪੈ ਭੇਖ ਅਨੇਕ ਅਗਨ ਨਹੀਂ ਬੁਝੈ ਕੋਟ ਉਪਾਵ ਦਰਗਹ ਨਹੀਂ ਸਿਝੈ ਛੂਟਸ ਨਾਹੀਂ ਊਬ ਪਿਆਲ ਮੋਹੇ ਵਿਆਪਹਿ ਮਾਇਆ ਜਾਲ ਅਵਰ ਕਰਤੂ ਤੇ ਸਗਲੀ ਜਮ ਡਾਨੈ ਗੋਵਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ।

ਸਮੇਤ ਬਨਤਾ ਸੰਗ ਹੱਸਹਿ। ਜਿਹ ਪ੍ਰਸਾਦ ਪੀਵਹਿ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮੁੱਲਾ। ਜਿਹ ਪ੍ਰਸਾਦ ਭੋਗਹਿ ਸਭ ਰਸਾ, ਸਗਲ ਸਮਗਰੀ ਸੰਗ ਸਾਥ ਬਸਾ। ਦੀਨੇ ਹਸਤ ਪਾਵ ਕਰਨ ਨੇਤਰ ਰਸਨਾ, ਤਿਸਹਿ ਤਿਆ

ਦਰਗਹਿਮਾਨ ਤੇ ਸਹਿਬ ਸਾਰੇ ਮੁਗਦ ਅਜਾਨ ਸਦਾ ਸਦਾ ਇਹੋ ਭੂਲਨਹਾਰ ਨਾਨਕ ਰਾਖਨਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਜ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰ ਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਦ ਬਪ੍ਰੀਤ ਭਸਮ ਸੰਗ ਹੋਏ ਅੰਧ

ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗਨਤ ਸਾਹੋ ਆਪਣੀ ਦੇ ਰਾਸ ਖਾਤ ਪੀਤ ਵਰਤ ਅਨੰਦ ਉਲਾਸ ਆਪਣੀ ਅਮਾਨ ਕਛ ਬਹੁਰ ਸਾਹੋ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰ ਉਸ ਕਾ ਵਿਸ਼ਵਾਸ ਨਾ ਹੋਵੈ ਜਿਸ ਕੀ ਬਸਤ ਤਿਸ

ਮਿਥਿਆ ਤਨ ਤਹਨ ਕੋਟੰਬ ਸਬਾਇਆ ਮਿਥਿਆ ਹਉਮੈ ਮਮਤਾ ਮਾਇਆ ਮਿਥਿਆ ਰਾਜ ਯੁਵਨ ਧਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਥ ਹਸਤੀ ਅਸੋ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਧਰੋਹ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ ਅਸਥਿਰ ਭਗਤ ਸਾਧਕੀ ਸਰਨ ਨਾਨਕ ਜਾਪ ਜਪ ਜੀਵੈ ਹਰ ਕੇ ਚਰਨ ਮਿਥਿਆ ਸਰਵਨ ਪਰਿੰਦਾ ਸੁਨਹਿ ਮਿਥਿਆ ਹਸਤ ਪਰ ਦਰਬ ਕੋਹਿ ਰਹੇ।

0: ਪ੍ਰਸਾਦਿ ਬਸਹਿ ਸੁਖ ਮੰਦਿਰ ਤਿਸਹਿ ਧਿਆਏ ਸਦਾ ਮਨ ਅੰਦਰ ਜਿਹ ਪ੍ਰਸਾਦ ਗ੍ਰਿਹ ਸੰਗ ਸੁਖ ਬਸਨਾ ਆਠ ਪਹਿਰ ਸਿਮਰਹੁ ਤਿਸ ਰਸਨਾ ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਮਨ ਜੋਗ ਜਿਹ ਪ੍ਰਸਾਦ ਪਾਟ ਪਟੰਬਰ ਹਡਾਵਹਿ ਤਿਸਹਿ ਤਿਆਗ ਕਤ ਅਵਰ ਲੁਭਾਵਹਿ ਜਿਹ ਪ੍ਰਸਾਦ ਸੁਖ ਸੇਜ ਸੋਈਜੈ ਮਨ ਆਠ ਪਹਿਰ ਤਾਕਾ ਜਸ ਗਾਵੀਜੈ ਜਿਹ ਪ੍ਰਸਾਦ ਤੁਝ ਸਭ ਕੋ ਮਾਨੈ ਮੁਖ ਤਾਕੋ ਜਸ ਰਸਨ ਬਖਾਨੈ ਜਿਹ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹਿ ਮਾਨ ਪਾਵਹਿ ਨਾਨਕ ਪਤ ਸੇਤੀ ਘਰ ਜਾਵਹੇ ਜਿਹ ਪ੍ਰਸਾਦ ਆਰੋਗ ਕੰਚਨ ਦੇਹੀ ਲਿਵ ਲਾਵਹੋ ਤਿਸ ਰਾਮ ਸਨੇਹ
1: ਪਾਠ ਕਰਿਆ ਕਰੋਗੇ ਗੁਰੂ ਆਪ ਕਰਾਏਗਾ ਤੁਹਾਡੇ ਕੋਲੋਂ ਅੱਜ ਤੁਸੀਂ ਚੋਲੀਆਂ ਭਰੀਆਂ ਹਨ ਗੁਰੂ ਦੇ ਦਰ ਤੇ ਆ ਕੇ ਜੋ ਪ੍ਰਣ ਕੀਤਾ ਜਿਹੜਾ ਪ੍ਰਣ ਕਰਦਾ ਦੀਨ ਲਈ ਮਰਦਾ ਨਾ ਉਹ ਗੁਰੂ ਕਾ ਸਿੱਖ ਹੈ ਜੋ ਲੜੈ ਦੀਨ ਕੇ ਹੇਤ ਪਹਿਲਾਂ ਗੁਰੂ ਕੇ ਸਿੱਖ ਨੇ ਨੀਂਦਰ ਨਾਲ ਆਲਸ ਨਾਲ ਧੰਦਿਆਂ ਨਾਲ ਲੜਾਈ ਕਰਨੀ ਹੈ ਕਿ ਪਹਿਲਾਂ ਮੈਂ ਗੁਰੂ ਦਾ ਕੰਮ ਕਰਨਾ ਫਿਰ ਮੈਂ ਆਪਣੇ ਪੇਟ ਦੀ ਮਜ਼ੂਰੀ ਕਰਨੀ ਹੈ ਇਹ ਹੈ ਲੜੈ ਦੀਨ ਕੇ ਹੇਤ ਆਪਣੇ ਦੀਨ ਧਰਮ ਲਈ ਮਰਨਾ ਮਨ ਨਾਲ ਲੜਨਾ ਤੇ ਫਿਰ ਦੇਸ਼ ਕੌਮ ਲਈ ਵੀ ਉਹੋ ਹੀ ਲੜ ਸਕਦੇ ਹਨ ਜਿਹੜੇ ਦੀਨ ਤੇ ਮਰਦੇ ਹਨ ਉਚਾਰਨ ਕਰੋ ਸ੍ਰੀ ਤੋ ਯਾਦ ਰੱਖੋ ਜਿਨ੍ਹਾਂ ਨੇ ਬਾਹਾਂ ਖੜੀਆਂ ਕੀਤੀਆਂ ਹਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗਵਾਹ ਹਨ ਤੁਸੀਂ ਨਿਤ ਨੇਮ ਨਾ ਛੱਡਣਾ ਦਸ਼ਮੇਸ਼ ਪਿਤਾ ਕਦੇ ਤੁਹਾਡੀ ਬਾਂਹ ਨਹੀਂ ਛੱਡਣਗੇ ਤੋ ਹੁਕਮ ਹੋਇਆ ਸੀ ਕਿ 2:30 ਵਜੇ ਸਮਾਪਤੀ ਕਰਨਾ ਕਿਰਪਾ ਕਰਕੇ ਤਾਂ ਦਾਸ ਨੇ 10 ਮਿੰਟ ਆਪਣੇ ਸਮੇਂ ਤੋਂ ਜ਼ਿਆਦਾ ਲਾਏ ਹਨ ਆਓ ਸਾਰੇ ਪਿਆਰ ਨਾਲ ਹੁਣ ਇਹਨਾਂ ਤੁਕਾਂ ਨੂੰ ਪੜ੍ਹੀਏ ਫਿਰ ਕੀਰਤਨ ਸਮਾਪਤੀ ਹੈ ਮੋਹਰੇ ਹਿਰਦੇ ਬਸੋ ਗੋਪਾਲ ਫਿਰ ਦਾਸ ਤੋਂ ਬਾਅਦ ਫਿਰ ਬੜਾ ਹੋਰ ਸਵਾਦਲਾ ਪ੍ਰੋਗਰਾਮ ਤੁਹਾਡੇ ਸਾਹਮਣੇ ਆ ਰਿਹਾ ਸੰਤ ਅਨੂਪ ਸਿੰਘ ਜੀ ਆ ਰਹੇ ਹਨ ਆਖਰ ਵਿੱਚ ਉਹਨਾਂ ਨੇ ਦੇ ਸ਼ਿਵਾ ਬਰਮੋ ਇਹ ਹੈ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਾਉਣੇ ਹਨ ਆਓ ਸਾਰੇ ਪਿਆਰ ਨਾਲ ਇਹਨਾਂ ਤੁਕਾਂ ਨੂੰ ਪੜ੍ਹ ਲਓ ਕੋਈ ਵੀ ਰਸਨਾ ਖਾਲੀ ਨਾ ਰਵੇ ਇੱਕ ਵਾਰ ਸਾਰੇ ਜਪ ਲਓ ਫਿਰ ਤਬਲਾ ਵਜਾਵਾਂਗੇ ਇੱਕ ਵਾਰ ਸਾਰੇ ਜਪੋ ਮੋਰੇ ਹਿਰਦੇ ਬਸੋ ਮੋਰੇ

ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ, ਪ੍ਰਭ ਦਇਆ ਤੇ ਮਤਿ ਊਤਮ ਹੋਏ, ਸਰਬ ਨਿਧਾਨ ਪ੍ਰਭ ਤੇਰੀ ਮਾਇਆ, ਆਪਹੁ ਕਛੂ ਨਾ ਕਿਨਹੂੰ ਲਾਇਆ, ਜਿਤ ਜਿਤ ਲਾਵਹ ਤਿਤ ਲੱਗਹਿ ਹਰਨਾਥ, ਨਾਨਕ ਇਨਕੈ ਕਛੂ ਨਾ ਹਾਥ। ਸਲੋਕ।

ਕੌਣ ਪਰਾਨੀ, ਨਾਨਕ ਸਾਧਕੀ ਸੋਭਾ ਪ੍ਰਭ ਮਾਹਿ ਸਮਾਨੀ। ਸਾਧ ਕੈ ਸੰਗ ਅਗੋਚਰ ਮਿਲੈ, ਸਾਧ ਕੈ ਸੰਗ ਸਦਾ ਪਰਫੁੱਲੈ, ਸਾਧ ਕੈ ਸੰਗ ਆਵਹ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਸਾਧ ਸੰਗ ਹੋਏ ਸਭ ਕੀ ਰੇਨ, ਸਾਧ ਕੈ ਸੰਗ ਮਨੋਹਰ ਬੈਨ, ਸਾਧ ਕੈ ਸੰਗ ਨਾ ਕਤਹੂੰ ਧਾਵੈ, ਸਾਧ ਸੰਗ ਅਸਥਿਤ ਮਨ ਪਾਵੈ, ਸਾਧ ਕੈ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ।

ਤਾ ਸੁਨਹ ਤੇ ਤਾ ਬਖਿਆਨ ਹੈ ਸਾਧ ਕੀ ਉਪਮਾ ਤੇ ਹੋ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਊਚ ਤੇ ਊਚੀ ਸਾਧ ਕੀ ਸੋਭਾ ਮੂਚ ਤੇ ਮੂਚੀ ਸਾਧ ਕੀ ਸੋਭਾ ਸਾਧ ਬਨਿਆਈ ਨਾਨਕ ਸਾਧ ਪ੍ਰਭ।

ਇਤ ਪੰਚ ਦੋਖ ਦੇ ਰਹਿਤ ਨਾਨਕ ਕੋਟ ਮੱਧੇ ਕੋ ਐਸਾ ਅਪਰਸ ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਬਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਏ ਨਿਹ ਕਰਮ ਤਿਸ ਵੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਚੈ ਕੇਵਲ ਭਗ ਤੇ ਕੀਰਤਨ ਸੰਗ ਰਾਚੈ ਮੰਤਰ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦ੍ਰਿੜ ਅਵਰਹ ਨਾਮ ਜਪਾਵੈ ਨਾਨਕ ਹੋ ਵੈਸਨੋ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਨਸੈ ਸਗਲ।

ਬਸਾਵੇ ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੇ। ਸੋ ਪੰਡਿਤ ਜੋ ਮਨ ਪ੍ਰਬੁੱਧ ਹੈ ਰਾਮ ਨਾਮ ਆਤਮ ਮੈਂ ਸੋਧੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਬਸਾ।

ਕਰ ਕਿਰਪਾ ਅੰਤਰ ਉਰਤ ਹਰ ਪਾਸ ਪ੍ਰੇਤ ਮੁਗਧ ਪਾਥਰ ਕਾ ਉਤਾਰੈ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗ ਤੇ ਕਿਤੈ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ ਜਿਸ ਕੈ ਮਾਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸਾਂਤਣ ਪਹੇ ਤਿਨ ਪਾਇਆ ਸਦਾ ਨਿਕਟੇ ਨਿਕਟ ਹਰ ਜਾਨ ਸੋ ਦਾਸ ਦਰਗਹਿ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋਝੀ ਪਰੈ ਸਗਲ ਸੰਗ ਆਤਮ ਉਦਾਸ ਐਸੀ ਜੁਗ ਤੇ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋਊ ਕਹਾਵੈ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤਹਿ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ ਤੈਸਾ ਮਹਾਨ ਤੈਸਾ ਅਭਿਮਾਨ ਤੈਸਾ ਰੰਕ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗ ਤੇ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਓ ਜਿਤ ਜਿਤ ਘਰ ਰਾਖੈ ਤੈਸਾ ਤਿਨ ਨਾਓ ਆਪੇ ਕਰਨ ਕਰਾਮਨ ਜੋਗ ਪ੍ਰਭ ਪਹਵੈ ਸੋਈ ਫਨ ਹੋਗ ਪਸਰਿਓ ਆਪ ਹੋਏ ਅੰਤ ਤਰੰਗ ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ।

ਲੋਕ ਉਸਤਤ ਕਰਹਿ ਅਨੇਕ ਜਾਨ ਅੰਤੋ ਨਾ ਪਾਰਾਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨਕ ਪ੍ਰਕਾਰ ਅਸਤਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਤਹ ਤੀਰਥਵਾਸੀ ਕਈ ਕੋਟ ਬਨਮ ਪ੍ਰਮਹ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰਹਿ ਕਈ ਕੋਟ ਕਬ ਕਾਬ ਵਿਚਾਰ ਹੈ ਕਈ ਕੋਟ ਨਵਤਨ ਨਾਮ ਧਿਆਵਹਿ ਨਾਨਕ ਕਰਤੇ ਕਾ ਅੰਤ ਨਾ ਪਾਵਹੇ ਕਈ ਕੋਟ ਭਹਿ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ ਕਈ ਕੋਟ ਪਰ ਦਰਬ ਕੋ ਹਿਰਹੇ ਕਈ ਕੋਟ ਪਰ ਦੁੱਖ ਨਾ ਕਰਹੇ।

ਤੇ ਪੰਖੀ ਸਰਪ ਉਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ ਕਈ ਕੋਟ ਪਵਨ ਪਾਣੀ ਬੈਸ ਅੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸ਼ੀਅਰ ਸੂਰ ਨਖਿਅਤਰ ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ ਸਗਲ ਸਮੱਗਰੀ ਆਪਣੇ ਸੂਤ ਤਹਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਵੇਦ ਪੁਰਾਣ ਸਿਮਰਤ ਅਰਸਾਸਤ

ਪੰਥੀ ਵੇ ਕਈ ਕੋਟ ਜਖ ਕਿੰਦਰ ਪਿਸਾਚ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਸਭ ਤੇ ਨੇਰਾ ਸਭੂਤੇ ਦੂਰ ਨਾਨਕ ਆਪ ਅਲਿਪਤ ਰਹਿਆ ਪਰ ਪੂਰੇ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮਹਿ ਜੀਵਹਿ ਮਰਹੇ ਕਈ ਕੋਟ ਬਹਜੋਨੀ ਫਿਰਹੇ ਕਈ ਕੋਟ ਬੈਠ ਹੀ ਖਾਹੇ ਕਈ ਕੋਟ ਘਲ ਹੈ ਥੱਕ ਪਾਹੇ ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮਹਿ ਚਿੰਤ ਜਹ ਜਹ ਭਾਣਾ ਤਹ ਤਹ ਰਾਖੇ ਨਾਨਕ ਸਭ ਕਿਛ ਪ੍ਰਭ ਕੈ ਹਾਥੇ ਕਈ ਕੋਟ ਪਹਿ ਬੈਰਾਗੀ ਰਾਮ ਨਾਮ ਸੰਗੇ ਤਿਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਖੋਜੰਤੇ ਆਤਮ ਮਹਿ ਪਾਰ ਬ੍ਰਹਮਹੰਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਅਬਿਨਾਸ ਕਈ ਕੋਟ ਮੰਗ ਹੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕਾ ਹੋਏ ਆਪ ਸੋ ਪ੍ਰਸੰਨ ਨਾਨਕ ਤੇ

ਨਾਮ ਰਸ ਪੀਵਹਿ ਅੰਮ੍ਰਿਤਹਿ ਸਦ ਸਦ ਹੀ ਜੀਵਹਿ ਕਈ ਕੋਟਿ ਨਾਮ ਗੁਣ ਗਾਵਹਿ ਆਤਮ ਰਸ ਸੁਖ ਸਹਿਜ ਸਮਾਵਹਿ ਆਪਣੇ ਜਨ ਕਾ ਸਾਸੇ ਸਾਸੇ ਸਮਾਰੇ ਨਾਨਕ ਓਏ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀਂ ਕੋਏ ਨਾਨਕ ਤਿਸ ਬਲਿਹਾਰਣ ਜਲ ਥਲ ਮਹੀਅਲ ਸੋਏ ਅਸ਼ਟਪਦੀ ਕਰਨ ਕਰਾਵਨ ਕਰਨੈ ਜੋਗ ਜੋ ਤਿਸ ਭਾਵੈ ਸੋਈ ਹੋਗ ਖਿਨ ਮਹਿ ਥਾਪੇ ਉਥਾਪਨ ਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਧਾਰ ਅਧਾਰ ਰਹਾਵੈ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਭ ਮਹਿ ਰਹਿਆ ਸਮਾਈ ਪ੍ਰਭ ਪਹਾਵੈ ਮਾਨੁਖ ਗਤ ਪਾਵੈ ਪ੍ਰਭ ਪਹਾਵੈ ਤਾਂ ਪਾਥਰ ਤਰਾਵੈ ਪ੍ਰਭ ਪਹਾਵੈ ਬਿਨ ਸਾਸ ਤੇ ਰਾਖੈ ਪ੍ਰਭ ਪਹਾਵੈ ਤਾਂ ਹਰ ਗੁਣ ਭਾਖੈ ਪ੍ਰਭ ਪਹਾਵੈ ਤਾਂ ਪਤਿ ਤੇ ਉਧਾਰੈ ਆਪ ਕਰੈ ਆਪਣ ਵਿਚਾਰੈ ਦੁਹਾਂ ਸਿਰਿਆਂ ਕਾ ਆਪ

ਸੋਈ ਕਰਾਵੈ ਸਕੈ ਹਾਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ ਅਨਜਾਨਤ ਬਿਖਿਆ ਮਹਿ ਰਚੈ ਜੇ ਜਾਣਤ ਆਪਣ ਆਪ ਬਚੈ ਪਰਮੇ ਭੂਲਾ ਦਹਿ ਦਿਸ ਤਾਵੈ ਨਿਮਖ ਮਾਹੇ ਚਾਰ ਕੁੰਟ ਫਿਰ ਆਵੈ ਕਰ ਕਿਰਪਾ ਜਿਸ ਆਪਣੇ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ ਖਿਨ ਮਹਿਨੀਚ ਕੀਟ ਕੌ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦ੍ਰਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਹਿ ਦਿਸ ਪ੍ਰਗਟਾਵੈ ਜਾ ਕੋ ਆਪਣੀ ਕਰੈ ਬਖਸੀਸ ਤਾ ਕਾ ਲੇਖਾ ਨਾ ਗਣੇ ਜਗਦੀਸ ਜੀਓ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਕਾਸ ਆਪਣੀ ਬਣਤ ਆਪ ਬਨਾਈ ਨਾਨਕ ਜੀਵੈ ਦੇਖ ਬਡਾਈ ਇਸ ਕਾ ਬਲ ਨਾਹੀ ਇਸ ਹਾਥ ਕਰਨ ਕਰਾਵਨ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਫੁਨ ਥੀਓ ਕਬਹੂ ਊਚ ਨੀਚ ਮਹਿ ਬਸੈ ਕਬਹੂ ਸੋਗ ਹਰਖ ਰੰਗ ਹੱਸੈ।

ਅਤੇ ਕਬੂ ਸੋਏ ਰਹਿ ਦਿਨ ਰਾਤ, ਕਬੂ ਮਹਾ ਕ੍ਰੋਧ ਬਿਕਰਾਲ, ਕਬੂ ਸਰਬ ਕੀ ਹੋ ਤਰਵਾਲ, ਕਬੂ ਹੋਏ ਬਹਿ ਬੜ ਰਾਜਾ, ਕਬਹੋ ਪਿਖਾਰੀ ਨੀਚ ਕਾ ਸਾਜਾ, ਕਬੂ ਅਪਕੀਰਤ ਮਹਿ ਆਵੈ, ਕਬੂ ਭਲਾ ਭਲਾ ਕਹਾਵੈ, ਜਿਉ ਪ੍ਰਭ ਰਾਖੈ ਤਿਵ ਹੀ ਰਹਿ, ਗੁਰਪ੍ਰਸਾਦਿ ਨਾਨਕ ਸੱਚ ਕਹੈ, ਕਬੂ ਹੋਏ ਪੰਡਿਤ ਕਰੇ ਬਖਿਆਨ, ਕਬੂ ਮੋਨ ਧਾਰੀ ਲਾਵੈ ਧਿਆਨ, ਕਬੂ ਤਟ ਤੀਰਥ ਇਸਨਾਨ, ਕਬੂ ਸਿੱਧ ਸਾਧਕ ਮੁਖ ਗਿਆਨ, ਕਬੂ ਕੀਟ ਹਸਤ ਪਤੰਗ ਹੋਏ ਜੀਆ, ਅਨਕ ਜੋਨ ਭਰਮੈ ਭਰਮੀਆ, ਨਾਨਾ ਰੂਪ ਜਿਉਂ ਸਵਾਂਗੀ ਦਿਖਾਵੈ, ਜਿਉਂ ਪ੍ਰਭ ਭਾਵੈ ਤਵੈ ਨਚਾਵੈ, ਜੋਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰਨਾ ਕੋਏ, ਕਬੂ ਸਾਧ ਸੰਗਤ ਹੋ ਪਾਵੈ, ਉਹ

ਭਉ ਜੋਨ ਪਰਮਾਵੈ ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ ਕਰ ਕਿਰਪਾ ਜਿਸ ਕਾ ਹਿਰਦੈ ਗਰੀਬੀ ਬਸਾਵੈ ਨਾਨਕ ਇਹਾ ਮੁਕਤ ਆਗੈ ਸੁਖ ਪਾਵੈ ਧਨਵੰਤਾ ਹੋਏ ਕਰ ਗਰਬਾਵੈ ਤ੍ਰਿਣ ਸਮਾਨ ਕਾਸ਼ੇ ਸੰਗ ਨਾ ਜਾਵੈ ਬਹੁ ਲਸਕਰ ਮਾਨੁਖ ਉਪਰ ਕਰੇ ਆਸ ਪਲ ਭੀਤਰ ਤਾਕਾ ਹੋਏ ਬਿਨਾਸ ਸਭ ਤੇ ਆਪ ਜਾਣੈ ਬਲਵੰਤ ਖਿਨ ਮਹਿ ਹੋਏ ਜਾਏ ਪਸਮੰਤ ਕਿਸੈ ਨਾ ਬਦੈ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰ ਪ੍ਰਸਾਦ ਜਾ ਕਾ ਮਿਟੈ ਅਭਿਮਾਨ ਸੋ ਜਨ ਨਾਨਕ ਦਰਗਹਿ ਪ੍ਰਵਾਨ ਕੋਟ ਕਰਮ ਕਰੈ ਹਉ ਤਹਾਰੇ ਸਰਮ ਪਾਵੈ ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨਕ ਯਤਨ ਕਰ ਆਤਮ ਨਹਿੰਦਰਵੈ ਹਰ ਦਰਗਹਿ ਕਹੋ ਕੈਸੇ ਗਵੈ ਆਪਸ ਕਹੋ ਜੋ ਭਲਾ ਕਹਾਵੈ ਤਿਸਹਿ ਭਲਾਈ ਨਿਕਟ ਨ ਆਵੈ ਸਰਬ ਕੀ ਰੇਨ ਜਾ ਕਾ ਮਨ ਹੋਏ ਕਹੋ ਨਾਨਕ ਤਾਂ ਕਿ ਨਿਰਮਲ ਸੋਏ ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕਹੋ ਸੁਖ ਨਾਹੀ ਕੋਏ ਜਬ ਇਹ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮਹਿ ਫਿਰਤਾ ਜਬ ਧਰੈ ਕੋਉ ਬੈਰੀ ਮੀਤ ਤਬ ਲਗ ਨਿਹਚਲ ਨਾਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇਹ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰਪ੍ਰਸਾਦ ਨਾਨਕ ਹੋਂ ਛੂਟੈ ਸਹਸ ਘਟੇ ਲੱਖ ਕਉ ਉਠਤ ਹਵੈ ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਾਪੇ ਖਾਪੇ ਮਰੈ ਬਿਨਾ ਸੰਤੋਖ ਨਹੀਂ ਕਉ ਰਾਜੈ ਸੁਪਨ ਮਨੋਰਥ ਬਿਰਥੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਵਡਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪੇ ਕਰਨ ਕਰਾਵਨ ਕਰਨੈ ਹਾਰ ਇਸ ਕੈ ਹਾਥ ਕਹਾ ਵਿਚਾਰ ਜੈਸੀ ਦ੍ਰਿਸ਼

ਸਾਤੇ ਸਾਤੇ ਸਾਤੇ ਪ੍ਰਭ ਸੁਆਮੀ ਗੁਰਪ੍ਰਸਾਦ ਕਿਨੈ ਵਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮੱਧੇ ਕਿਨੈ ਬਿਰਲੈ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤਿ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਕਹਟ ਕਹਟ ਸੁਨੇ ਸਰਵਨ ਵਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰ ਨਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਇਸ਼ਟਪਦੀ ਸੰਤ ਕੈ ਦੁਖਨ ਆਰਜਾ ਘਟੈ ਸੰਤ ਕੈ ਦੁਖਨ ਜਮਤੇ ਨਹੀਂ ਛੁੱਟੈ ਸੰਤ ਕੈ ਦੁਖਨ ਸੁਖ ਸਭ ਜਾਏ ਸੰਤ ਕੈ ਦੁਖਨ ਨਰਕ ਮਹਿ ਪਾਏ ਸੰਤ ਕੈ ਦੁਖਨ ਮਤ ਹੋਏ ਮਲੀਨ ਸੰਤ ਕੈ ਦੁਖਨ ਸੋਭਾ ਤੇ ਹੀਨ ਸੰਤ ਕੇ ਹਤੇ ਕੋ ਰੱਖੈ ਨਾ ਕੋਏ ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਭੀ ਤਰੈ ਸੰਤ ਕੇ ਦੁਖਨ ਤੇ ਮੁਖ ਭਵੈ ਸੰਤਨ ਕੈ ਦੁਖਨ ਕਾਗਜੋਂ ਲਵੈ ਸੰਤਨ ਕੈ ਦੁਖਨ ਸਰਪ ਜੋਨ ਪਾਏ ਸੰਤ ਕੈ ਦੁਖਨ ਤ੍ਰਿਗਤ ਜੋਨ ਕਿਰਮਾਏ ਸੰਤਨ ਕੈ ਦੁਖਨ ਤ੍ਰਿਸ਼ਨਾ ਮਹਿ ਜਲੈ ਸੰਤ ਕੈ ਦੁਖਨ ਸਭ ਕੋਸ਼ਲੈ ਸੰਤ ਕੈ ਦੁਖਨ ਤੇਜ ਸਭ ਜਾਏ ਸੰਤ ਕੈ ਦੁਖਨ ਨੀਚ ਨੀਚਾਏ ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਓਏ ਕਹੀ ਗਾਤ ਪਾਹੇ ਸੰਤ ਕਾ ਨਿੰਦੁਕ ਮਹਾਂ ਅਤਤਾਈ ਸੰਤ ਕਾ ਨਿੰਦੁਕ ਖਿਨ ਟਿਕਨ ਨਾ ਪਾਈ ਸੰਤ ਕਾ ਨਿੰਦੁਕ ਮਹਾਂ ਹਥਿਆਰਾ ਸੰਤ ਕਾ ਨਿੰਦੁਕ ਪਰਮੇਸ਼ਵਰ ਮਾਰਾ ਸੰਤ ਕਾ ਨਿੰਦੁਕ ਰਾਜ ਤੇ ਹੀਨ ਸੰਤ ਕਾ ਨਿੰਦੁਕ ਦੁਖੀਆ ਅਰਦੀਨ ਸੰਤ ਕੇ ਨਿੰਦੁਕ ਕੋ ਸਰਬ ਰੋਗ ਸੰਤ ਕੇ ਨਿੰਦੁਕ ਕੋ ਸਦਾ ਬਿਜੋਗ ਸੰਤ ਕੀ ਨਿੰਦਾ ਦੋਖ ਮਹਿ ਦੋਖ ਨਾਨਕ ਸੰਤ ਪਹਵੈ ਤਾਂ ਉਸ ਕਾ ਭੀ ਹੋਏ ਮੋਖ ਸੰਤ ਕਾ ਦੋਖੀ ਸਦਾ ਅਪਵਿੱਤ ਸੰਤ ਕਾ ਦੋਖੀ ਕਿਸੈ ਕਾ ਨਹੀਂ ਮਿੱਤ ਸੰਤ ਕੇ ਦੋਖੀ ਕੋ ਡਾਨ ਲਾਗੈ ਸੰਤ ਕੇ ਦੋਖੀ ਕੋ ਸਭ ਤਿਆਗੈ ਸੰਤ ਕਾ ਦੋਖੀ ਮਹਾਂ ਅਹੰਕਾਰੀ ਸੰਤ ਕਾ ਦੋਖੀ ਸਦਾ ਬੇਕਾਰੀ ਸੰਤ ਕਾ ਦੋਖੀ ਜਨਮੈ ਮਰੈ ਸੰਤ ਕੀ ਦੁਖ ਨਾ ਸੁਖ ਤੇ ਟਰੈ ਸੰਤ ਕੇ ਦੋਖੀ ਕੋ ਨਾਹੀ ਠਾਓ ਨਾਨਕ ਸੰਤ ਭਾਵੈ ਤਾਂ ਲਏ ਮਿਲਾਏ ਸੰਤ ਕਾ ਦੋਖੀ ਅੱਧ ਬੀਜ ਤੇ ਟੂਟੈ ਸੰਤ ਕਾ ਦੋਖੀ ਕਿਤੈ ਕਾਜ ਨਾ ਪਹੁੰਚੈ ਸੰਤ ਕੇ ਦੋਖੀ ਕੋ ਉਦਿਆਨ ਪਰਮਹੀਐ ਸੰਤ ਕਾ ਦੋਖੀ ਉੱਜੜ ਪਾਈਐ ਸੰਤ ਕਾ ਦੋਖੀ ਅੰਤਰ ਤੇ ਥੋਥਾ ਜਿਉਂ ਸਾਸ ਬਿਨਾਂ ਮ੍ਰਿਤਕ ਕੀ ਲੋਥਾ ਸੰਤ ਕੇ ਦੋਖੀ ਕੀ ਜੜ ਕਿਛ ਨਾਹੇ ਆਪਣ ਬੀਜ ਆਪੇ ਹੀ ਖਾਹੇ ਸੰਤ ਕੇ ਦੋਖੀ ਕੋ ਅਵਰ ਨਾ ਰੱਖਣ ਹਾਰ ਨਾਨਕ ਸੰਤ ਭਾਵੈ ਤਾਂ ਲਏ ਉਬਾਰ ਸੰਤ ਕਾ ਦੁਖੀ ਓ ਬਿਲਾਏ ਜਿਉਂ ਜਲ ਬਿਹੂਨ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜਿਉਂ ਪਾਵਕ ਈਂਧਨ ਨਹੀਂ ਧਰਾਪੈ ਸੰਤ ਕਾ ਦੁਖੀ ਛੁਟੈ ਇਕੇਲਾ ਜਿਉਂ ਬੁਆੜ ਤੇਲ ਖੇਤ ਮਾਹੇ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦਮਿਥਿਆ ਕਹਿਤ ਕਿਰਤ ਨਿੰਦਕ ਕਾ ਧੁਰ ਹੀ ਪਾਇਆ ਨਾਨਕ ਜੋਤਿ ਸੁਭਾਵੈ ਸੋਈ ਥਿਆ ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਐ ਸੰਤ ਕੇ ਦੁਖੀ ਕੀ ਪੁੱਜੈ ਨਾ ਆਸਾ ਸੰਤ ਕਾ ਦੁਖੀ ਉੱਠ ਚੱਲੈ ਨਿਰਾਸਾ ਸੰਤ ਕੈ ਦੁਖ ਨਾ ਤ੍ਰਿਸ਼ਟੈ ਕੋਏ ਜੈਸਾ ਪਹਵੈ ਤੈਸਾ ਕੋਈ ਹੋਏ ਪਾਇਆ ਕਿਰਤ ਨਾ ਮੇਟੈ ਕੋਏ ਨਾਨਕ ਜਾਣੈ ਸੱਚਾ ਸੋਏ ਸਭ ਘਰ ਤਿਸਕੇ ਉਹ ਕਰਨਾ ਹਾਰ ਸਦਾ ਸਦਾ ਤਿਸਕਾ ਨਮਸਕਾਰ ਪ੍ਰਭ ਕੀ ਉਸਤ ਤੇ ਕਰਹੋ ਦਿਨ ਰਾਤ ਤਿਸਹ ਤੇ ਆਵਹ ਸਾਸ ਗਿਰਾਸ ਸਭ ਕਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋਠੀਆ ਆਪਣਾ ਖੇਲ ਆਪ ਕਰਨਾ ਹਾਰ ਦੂਸਰ ਕੌਣ ਕਹੇ ਵਿਚਾਰ ਜਿਸਨੂੰ ਕਿਰਪਾ ਕਰੇ ਤਿਸ ਆਪਣ ਨਾਮ ਦੇ ਬਡਭਾਗੀ ਨਾਨਕ ਜਨ ਸੇ ਸਲੋਕ ਤਜਹੋ ਸਿਆਨਪ ਸੁਰ ਜਨਹੋ ਸਿਮਰਹੋ ਹਰਿ ਹਰਿ ਰਾਏ ਏਕ ਆਸ ਹਰ ਮਨ ਰੱਖਹੋ ਨਾਨਕ ਦੁਖ ਭਰਮ ਪਹੋ ਜਾਏ ਅਸ਼ਟਪਦੀ ਮਾਨੁਖ ਕੀ ਟੇਕ ਬਿਰਥੀ ਸਭ ਜਾਨ ਦੇਵਨ ਕੋ ਏਕੈ ਭਗਵਾਨ ਜਿਸ ਕਾ ਦੀਆ ਰਹਿ ਅਘਾਏ ਬਹੁਰ ਨਾ ਤ੍ਰਿਸਨਾ ਲਾਗੈ ਆਏ ਮਾਰੈ ਰਾਖੈ ਏਕੋ ਆਪੇ ਮਾਨੁਖ ਕੈ ਕਿਛੁ ਨਾਹੀ ਹਾਥ ਜਿਸ ਕਾ ਹੁਕਮ ਬੂਝ ਸੁਖ ਹੋਏ ਤਿਸ ਕਾ ਨਾਮ ਰੱਖ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨਾ ਲਾਗੈ ਕੋਏ ਉਸ ਤੇ ਮਨ ਮਹਿ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ।

ਹਰ ਕਰਮ ਸਰਵਨ ਹਰ ਕਥਾ ਹਰ ਦਰਗਹਿ ਨਾਨਕ ਉੱਜਲ ਮੱਥਾ ਬਡਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੇ ਵਿਚਾਰ ਸੇ ਤਾਂਤ ਗਣੀ ਸੰਸਾਰ ਮਨ ਤਾਨੇ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਨ ਹੋਤੇ ਸੁਖੀ ਏਕੋ ਏਕੋ ਏਕ ਪਛਾਣੈ ਏ ਤੁਤਕੀ ਉਹ ਸੋਝੀ ਜਾਣੈ ਨਾਮ ਸਾਂਗੇ ਜਿਸਕਾ ਮਨ ਮਾਨਿਆ ਨਾਨਕ ਤਿਨਹਿ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਨ ਆਪ ਸੁਝੈ ਤਿਸਕੀ ਜਨ ਤ੍ਰਿਸਨਾ ਬੁਝੈ ਸਾਧ ਸੰਗ ਹਰਿ ਹਰਿ ਜਸ ਕਹਿਤ ਸਰਬ ਰੋਗ ਤੇ ਉਹ ਹਰ ਜਨ ਰਹਿਤ ਅਨੰਦਨ ਕੀਰਤਨ ਕੇਵਲ ਬਖਿਆਨ ਗ੍ਰਹਸਥ ਮੈਂ ਸੋਈ ਨਿਰਬਾਨ ਏਕ ਉਪਰ ਜਿਸ ਜਨ ਕੀ ਆਸਾ ਤਿਸਕੀ ਕਟੀਐ ਜਮਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸਹਿ ਨਾ ਲਾਗਹਿ ਦੂਖ ਜਿਸਕਾ ਹਰ ਪ੍ਰਭ ਮਨ ਚੇਤ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਹੋ ਕਿਸ ਤੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮਹਿ ਆਪ ਇਸ ਮਾਇਆ ਸੋਧਤ ਸੋਧਤ ਸੋਧਤ ਸੀਝਿਆ ਗੁਰਪ੍ਰਸਾਦ ਤਤ ਸਭ ਬੂਝਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਨਹਿ ਕਿਸ ਜਨਮੈ ਨਹਿ ਕਿਸ ਮਰੈ ਆਪਣ ਚਲਤ ਆਪ ਹੀ ਕਰੈ ਆਮਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪੇ ਸਕਲ ਮਹਿ ਆਪੇ ਅਨਕ ਜੁਗਤੇ ਰਾਚੇ ਥਾਪੇ ਉਥਾਪੇ ਅਬਨਾਸੀ ਨਾਹੀ ਕਿਛ ਖੰਡ ਧਾਰਨ ਧਾਰ ਰਹਿਓ ਬ੍ਰਹਮੰਡ ਅਲਖ ਅਭੇਵ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਧਰੈ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮੇਲ ਲੈ ਕਿਰਪਾਲ ਗੁਰ ਕਾ ਸ਼ਬਦ ਜਪ ਭੈ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰਹਿ ਬਡ ਭਾਗੈ ਨਾਮ ਜਪਤ ਪਾਵਹਿ ਬਿਸਰਾਮ ਨਾਨਕ ਤਿਨ ਪੁਰਖ ਕਉ ਉਤਮ ਕਰਮਾਨ ਜੋਗਿਸ਼ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿਜ ਸੁਭਾਇ ਹੋਵੈ ਸੋ ਹੋਏ ਕਰਣੈ ਹਾਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਹੇ ਸਮਾਏ ਓਏ ਸੁਖ ਨਿਧਾਨ ਉਨਹੂੰ ਬਨ ਆਏ ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੈ ਸਿਮਰਨ ਉਧਰੀਐ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗਾਂਢਨ ਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ ਸਗਲੀ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪੇ ਅਬਨਾਸੀ ਪ੍ਰਭ ਆਪੇ ਆਪੇ ਆਪਨ ਕੀ ਆ ਕਛੂ ਨਾ ਹੋਏ ਜੇ ਸਭ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰਾ ਕਿਛ ਕਾਮ ਗਾ ਤੇ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘੱਟ ਸੋ ਹੈ ਧਨਵੰਤਾ ਹੋਏ ਕਿਆ ਕੋ ਗਰਬ ਹੈ ਜਾਂ ਸਭ ਕਿਛ ਤਿਸਕਾ ਦੀ

ਸਾਰ ਸੇਵਾ ਵੜ ਭਾਗੀ ਪਾਈਐ, ਸਾਰ ਸੰਗ ਹਰ ਕੀਰਤਨ ਗਾਈਐ, ਅਨਕ ਵਿਘਨ ਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ, ਓਟ ਗਹੀ ਸੰਤ ਹੈ ਦਰ ਆਇਆ, ਸਰਬ ਸੁਖ ਨਾਨਕ ਤਿਹ ਪਾਇਆ, ਮ੍ਰਿਤਕ ਕੋ ਜੀਵਾਲ ਨਹਾਰ, ਭੂਖੇ ਕੋ ਦੇਵਤ ਆਧਾਰ, ਸਰਬ ਨਿਧਨ ਜਾ ਕੇ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲਹਿਣਾ ਪਾਹੇ, ਸਭ ਕਿਛ ਤਿਸ ਕਾਹੋ ਕਰਨਾ ਜੋਗ, ਤਿਸ ਬਿਨ ਦੂਸਰ ਹੋਆ ਨਾ ਹੋਗ, ਜਪ ਜਨ ਸਦਾ ਸਦਾ।

ਆਪੇ ਦਾਨਾ ਗਹਿਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸੰਦ ਸਾਧ ਤੇਰੇ ਕੀ ਚਰਨੀ ਪਾਓ ਨਾਨਕ ਕਹਿ ਮਨ ਇਹੋ ਅਨਰਾਓ ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਭਰਨ ਜਾ

ਪ੍ਰਗਟਾਇਆ, ਨਾਨਕ ਸੋ ਸੇਵਕ ਦਹ ਦਿਸ ਪ੍ਰਗਟਾਇਆ। ਨੀਕੀ ਕੀੜੀ ਮਹਿ ਕਲ ਰਾਖੈ, ਭਸਮ ਕਰੈ ਲਸਕਰ ਕੋਟ ਲਾਖੈ, ਜਿਸ ਕਾ ਸਾਸ ਨਾ ਕਾਢਤ ਆਪੇ, ਤਾਕੋ ਰਾਖ ਦੇ ਕਰ ਹਾਥ। ਮਾਨਸ ਜਤਨ ਕਰਤ ਬਹੁ

ਜਪ ਨਾਨਕ ਪ੍ਰਭ ਅਲਖ ਵਿਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤਨ ਤਰਪੀਐ ਨਾਮ ਰਤਨ ਜਿਨੇ ਗੁਰਮੁਖ ਪਾਇਆ ਤਿਸ ਕਿਛ ਅਵਰ ਨਾਹੀਂ ਦ੍ਰਿਸ਼ਟਾ।

ਹੋਵਾ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਣੈ ਤਿਸਕੀ ਮਹਿਮਾ ਕੌਣ ਬਖਾਨਾਓ ਤਿਸਕਾ ਗੁਣ ਕਹਿ ਏਕ ਨਾ ਜਾਣਾਓ ਆਠ ਪਹਿਰ ਪ੍ਰਭ ਸਹਿ ਹਜੂਰੇ ਕਹੋ ਨਾਨਕ ਸੇਈ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ ਜਿਨ ਜਾਣ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸਕੀ ਸਰਨ ਸਰਬ ਸੁਖ ਪਾਵਹਿ ਤਿਸਕੈ ਦਰਸੇ ਸਭ ਪਾਪ ਮਿਟਾ

ਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕਾ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਿਪਾਲ ਸੇਵਕ ਕਉ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਤਿਗੁਰ ਸਿੱਖ ਕਾ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਇਸ ਮਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮਹਿ ਸਹਿ ਆਪਸ ਕਉ ਕਾਰੇ ਕਛ ਨ ਜਨਾਵੈ ਹਰਿ ਹਰਿ ਨਾਮ ਹਿਰਦੈ ਸਦ ਧਿਆਵੈ ਮਨ ਵੇਚੈ ਸਤਿਗੁਰ ਕੈ ਪਾਸੇ ਤਿਸ ਸੇਵਕ ਕੇ ਕਾਰਜ ਰਾਸੇ ਸੇਵਾ ਕਰਤ ਹੋਏ ਨਿਹਕਾਮੀ ਤਿਸ ਕਾ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਵਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰਿ ਨਾਉ ਅਨੇਕ ਬਾਰ ਗੁਰ ਕਉ ਬਲ ਜਾਉ ਸਰਬ ਨਿਧਾਨ ਜੀਉ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮਹਿ ਜਾਨ ਜਨਮ ਹੈ ਪਾਰ ਬ੍ਰਹਮ ਇਕ ਹੈ ਆਪ ਨਹੀਂ ਕਛ ਭਰਮ ਸਹਸ ਸਿਆਣਪ ਲਇਆ ਨਾ ਜਾਈਐ ਨਾਨਕ ਐਸਾ ਗੁਰ ਬਡਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਪੇੜਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ ਸੁਨ ਕਰ ਬਚਨ ਕਰਨ ਆਘਾਨੇ ਮਨ ਸੰਤੋਖ ਆਤਮ ਪਤੀਆਨੇ ਪੂਰਾ ਗੁਰ ਅਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੇ ਤਿਸ ਲੈ ਮਿਲਾਏ ਜਿਹ ਬਾ ਏਕ ਉਸਤਤ ਅਨੇਕ ਸਤਿ ਪੁਰਖ ਪੂਰਨ ਵਿਵੇਕ ਕਾਹੂ ਬੋਲਨਾ ਪਹੁੰਚਤ ਪ੍ਰਾਨੀ ਅਗਮ ਅਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ ਅਨੇਕ ਭਗਤ ਬੰਧਨ ਨਿਤ ਕਰਹੇ ਚਰਨ ਕਮਲ ਹਿਰਦੈ ਸਿਮਰਹੇ ਸਰ ਬਲਿਹਾਰੀ ਸਰਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅੰਮ੍ਰਿਤੋ ਹੋਏ ਉਸ ਪੁਰਖ ਕਾ ਨਾਹੀ ਕਦੇ ਵਿਨਾਸ ਜਾ ਕੈ ਮਨ ਪ੍ਰਗਟੇ ਗੁਣਤਾਸ ਆਠ ਪਹਿਰ ਹਰ ਕਾ

ਸਾਰਹੋ ਚਰਨ ਕਮਲ ਰਿਦ ਮਹਿ ਉਰ ਧਾਰਹੋ ਕਰਨ ਕਾਰਨ ਸੋ ਪ੍ਰਭ ਸਮਰੱਥ ਦੜ ਕਰ ਗਹੋ ਨਾਮ ਹਰਿ ਵਾਥ ਇਹੋ ਤਨ ਸੰਚਹ ਹੋਵਹੁ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰੱਖ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕਾ ਚਾਰ ਕੁੰਟ ਉਠ ਧਾਵਹਿ ਸੋ ਤਹਨ ਹਰ ਸੇਵਾ ਤੇ ਪਾਵਹੇ ਜਿਸ ਸੁਖ ਕਉ ਨਿਤ ਬਾਛਹ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕਉ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਨੀ ਅਨਕੋ ਪਾਵੀ ਰੋਗ ਨਾ ਜਾਏ ਰੋਗ ਮਿਟੈ ਹਰ ਅਵਖ ਦਲਾਏ ਸਰਬ ਨਿਧਾਨ ਮਹਿ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪ੍ਰਵਾਨ ਮਨ ਪ੍ਰਬੁੱਧ ਹਰ ਕੈ ਨਾਏ ਦਹ ਦਿਸ ਤਹਵਤ ਆਵੈ ਠਾਏ ਤਾ ਕੋ ਬਿਘਨ ਨਾ ਲਾਗੈ ਕੋਏ ਜਾ ਕਰ ਦੈ ਬਸੈ ਹਰ ਸੋਏ ਕਾਲ ਤਾਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ ਪਹੋ ਬਿਨਸੈ ਪੂਰਨ ਹੋਏ ਆਸ ਭਗਤ ਪਹਿ ਆਤਮ ਪ੍ਰਗਾਸ ਪਿਤ ਕਹਰੇ ਜਾ

ਪਾਵਨਾ ਛੂਟ ਨਹਾਰੇ ਸਿਮਰਤ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਕਰਹੁ ਮਨ ਲਾਏ ਮਨ ਬੰਸ਼ਤ ਨਾਨਕ ਫਲ ਪਾਏ ਸੰਗ ਨਾ ਚਾਲਸੇ ਤੇਰਾ ਧਨਾ ਤੂੰ ਕਿਆ ਲਪਟਾਵਹਿ ਮੂਰਖ ਮਨਾ ਸੋਤ ਮੀਤ ਕੁਟੰਬ ਅਰਬਨਤਾ ਇਨਤੇ ਕਹੋ ਤੁਮ ਕਵਨ ਸਨਾਥਾ ਰਾਜ ਰੰਗ ਮਾਇਆ ਵਿਸਥਾਰ ਇਨਤੇ ਕਹੋ ਕਵਨ ਛੁਟਕਾਰ ਆਸ ਹਸਤੀ ਰਸ ਅਸਵਾਰੀ ਝੂਠਾ ਡੰਫ ਝੂਠ ਪਾਸਾਰੀ ਜਿਨ ਦੀਏ ਤਿਸ ਬੁੱਝੈ ਨਾ ਬੇਗਾਨਾ ਨਾਮ ਵਿਸਾਰੇ ਨਾਨਕ ਪਛਤਾਨਾ ਗੁਰ ਕੀ ਮਾਤੇ ਤੂੰ ਲਿਹ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਹਰ ਕੀ ਭਗਤ ਕਰਹੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖਹ ਮਨ ਮਾਹੇ ਜਨਮ ਜਨਮ ਕੇ ਕਿਲ ਬਿਖ ਜਾਹੇ ਆਪ ਜਪਹੋ ਅਵਰਾ ਨਾਮ ਜਪਾਵਹੋ ਸੁਨਤ ਕਹਿਤ ਰਹਿਤ ਗਤ ਪਾਵਹੋ ਸਾਰ ਭੂਤ ਸਤ ਹਰ ਕੋ ਨਾਓ ਸਹਿਜ ਸੁਭਾਏ ਨਾਨਕ ਗੁਣ ਗਾਓ ਗੁਣ ਗਾਵਤ ਤੇਰੀ ਉਤਰ ਸਮੈਲ ਬਿਨਸ ਜਾਏ ਹੋਮੈ ਬਿਖ ਫੈਲ ਹੋਹੇ ਅਚਿੰਤ ਬਸੈ ਸੁਖ ਨਾਲ ਸਾਸ ਗਰਾਸ ਹਰ ਨਾਮ ਸਮਾਲ ਚਾੜ ਸਿਆਨਪ ਸਗਲੀ ਮਨਾ ਸਾਧ ਸੰਗ ਪਾਵਹਿ ਸਚ ਧਨਾ ਹਰ ਪੂੰਜੀ

ਪੂਰੈ ਤਤੁ ਇਹੈ ਬੁਝਾਇਆ, ਪ੍ਰਭ ਪਨਾ ਨਾਨਕ ਜਨ ਧਿਆਇਆ। ਸਾਜਨ ਸੰਤ ਕਰਹੋ ਇਹੋ ਕਾਮ, ਆਨ ਤਿਆਗ ਜਪਹੋ ਹਰਿ ਨਾਮ। ਸਿਮਰ ਸਿਮਰ ਸਿਮਰ ਸੁਖ ਪਾਵਹੋ, ਆਪ ਜਪਹੋ ਅਵਰਹਿ ਨਾਮ ਜਪਾਵਹੋ। ਭਗਤ ਭਏ ਤਰੀਐ ਸੰਸਾਰ, ਬਿਨ ਭਗਤੀ ਤਨ ਹੋਸੀ ਸਾਰ। ਸਰਬ ਕਲਿਆਣ ਸੁਖ ਨਿਧ ਨਾਮ।

ਭਗਵਾਨ ਨਾਨਕ ਤੁਮਰੇ ਸਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤਿ ਮੋਖ ਪਾਏ ਏਕ ਨਿਮਖ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ।

ਜਹ ਅਸ਼ਾਲ ਅਸ਼ੇਦ ਅਭੇਦ ਸਮਾਇਆ ਊਹਾਂ ਕਿਸਹ ਵਿਆਪਤ ਮਾਇਆ ਆਪਸ ਕਉ ਆਪਹਿ ਆਦੇਸ਼ ਤਿਹੋ ਗੁਣ ਕਾ ਨਾਹੀ ਪਰਵੇਸ ਜਹ ਏਕ ਹੈ ਏਕ ਏਕ ਭਗਵੰਤਾ ਤਹ ਕੌਣ ਅਚਿੰਤ।

ਨਾਨਕ ਹਰ ਪ੍ਰਭ ਆਪਹਿ ਮੇਲੇ, ਸਾਰ ਸੰਗ ਮਿਲ ਕਰਹੁ ਆਨੰਦ, ਗੁਣ ਗਾਵਹੁ ਪ੍ਰਭ ਪਰਮਾਨੰਦ। ਰਾਮ ਨਾਮ ਤਤ ਕਰਹੁ ਵਿਚਾਰ, ਦੁਰਲਭ ਦੇਹ ਕਾ ਕਰਹੁ ਉਧਾਰ।

ਤਿਨ ਮਹਿ ਹੋ ਬਿਸਾਸ ਸੰਤ ਜਨਾ ਕਾ ਪੇਖਨ ਸਭ ਬ੍ਰਹਮ ਸੰਤ ਜਨਾ ਕਾ ਹਿਰਦੈ ਸਭ ਧਰਮ ਸੰਤ ਜਨਾ ਸੁਨਹਿ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਮਨ ਹਾਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਭੀ ਓਹੀ ਨਾਨਕ ਦਰਸਨ ਦੇਖ ਸਭ ਮੋਹੀ ਆਪ ਸਾਤੇ ਕੀਆ ਸਭ ਸਾਤੇ ਤਿਸ ਪ੍ਰਭ ਤੇ ਸਗਲੀ ਉਤਪਾਤੇ ਤਿਸ ਪਹਾਵੈ ਤਾਂ ਕਰੇ ਵਿਸਥਾਰ ਤਿਸ ਪਹਾਵੈ ਤਾਂ ਏਕੰਕਾਰ ਅਨਕ ਕਲਾ ਲਖੀ ਨਹਿ ਜਾਏ

ਇਸ ਜਨ ਆਪ ਬੁਝਾਏ ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪ ਪੇਖਨਹਾਰਾ ਸਗਲ ਸਮੱਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਨਾ ਆਮਨ ਜਾਨ ਇੱਕ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ ਸਭ ਕੈ ਮਾਧਿ ਅਲਿਪਤੋ ਰਹਿ ਜੋਗ।

ਗੁਣ ਗੋਬਿੰਦ ਨਾਮ ਧੁਨ ਬਾਣੀ, ਸਿਮਰਤ ਸਾਸਤਰ ਵੇਦ ਬਖਾਣੀ, ਸਗਲ ਮਤਾਂਤ ਕੇਵਲ ਹਰ ਨਾਮ, ਗੋਬਿੰਦ ਭਗਤ ਕੈ ਮਨ ਵਿਸਰਾਮ, ਕੋਟ ਅਪਰਾਧ ਸਾਧ ਸੰਗ ਮਿਟੈ, ਸੰਤ ਕਿਰਪਾ ਤੇ ਜਮ ਤੇ ਛੁੱਟੈ, ਜਾ ਕੇ ਮਸਤਕ

0: ਵਾਹਿਗੁਰੂ ਜੀ ਕੀ ਫਤਿਹ।
1: ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha and Williams Lake. Any comments and suggestions, please call 250-392-3874.

ಜಾತಿ ಜಿಯಡಾ ಅಗ್ನ ಬರಾಬರ ತಪ ಪೀತರ ವಗ ಕಾತಿ ಪರ್ಣವತ ನಾನಕ ಹುಕಮ ಪಛಾಣ ಸುಖ ಹೋವ ದಿನ ರಾತಿ ಪರಮ ಸನ್ಮಾನ ಯೋಗ ಚವರ ಸತರ ತಖತ್ ದೇ ಮಾಲಕ ಸಾಹಿಬ್ ಸತ್ಗುರು ಗುರು ಗ್ರಂಥ ಸಾಹಿಬ್ ಕೃಪಾಲು ದಾತಾರ ಜೀ ದೇ ಪಾವನ ಪವಿತ್ರ ಹಜ಼ೂರಿ ಅಂದರ ಸುಭಾಯಮಾನ ಗುರು ಸವಾರೇ ಸತ್ ಸಂಗೀ ಜನೋ ಆಓ ಧನ್ ಗುರು ಗ್ರಂಥ ಸಾಹಿಬ್ ಜೀ ದೇ ಚರಣಾ ವಿಚ ಅರದಾಸ ಕರಿಯೇ ಸತ್ಗುರು ಆಪ ಕಿರಪಾ ಕರಕೇ ವಿಚ ವರ್ತೋ ಆಪ ಜಿತನೇ ಸತ್ಗುರು ಜೀ ದೀ ಚರಣ ಶರಣ ವಿಚ ಇಕಠೇ ಹೋಏ ಹೋ ಆಪಣೇ ಅಂದರ ನೂ ಟಿಕಾಣ ದಾ ಯತ್ನ ಕರಿಯೇ ಕ್ಯೋಂಕಿ ಮನ್ ಪಾಣಿ ದೇ ಇಕ ಉಸ ಚಶ್ಮೇ ದೀ ತರಾ ಹೈ ಕೇ ಜಿವೇ ಪಹಾੜ ವಿಚ ಫುಟ್ಟೇ ಹೋಏ ಪಾಣಿ ದೇ ಚಶ್ಮೇ ನಿರಂತರ ಹೀ ಆಪಣಾ ಪ್ರವಾಹ ಜಾರಿ ರಖದೇ ನೇ ಇನ್ ಬಿನ್ ಇಸೇ ತರ್ಹ ಮನುಖೀ ಮನ ವೀ ಮನೋ ಇಕ ಉಸ ಪಾಣಿ ದೇ ಸೋಮೇ ದೀ ತರ ಚಶ್ಮೇ ದೀ ತರ ಹೈ ಜಿಹੜಾ ದಿನೇ ತಾಂ ಸಾರಾ ದಿನ ವಿಚಾರಾਂ ਦਾ ਪ੍ਰਵਾਹ ਜਾਰੀ ਰੱਖਦਾ ਤੇ ਰਾਤ ਨੂੰ ਜਦੋਂ ਸੌਣ ਲੱਗਦਾ ਹੈ ਤੇ ਇਸ ਮਨ ਵਿੱਚ ਸੁਪਨਿਆਂ ਦਾ ਪ੍ਰਵਾਹ ਜਾਰੀ ਹੋ ਜਾਂਦਾ ਹੈ ਨਾ ਇਹਨੂੰ ਦਿਨੇ ਜਾਗਦਿਆਂ ਚੈਨ ਨਾ ਇਸ ਮਨ ਨੂੰ ਰਾਤ ਸੁੱਤਿਆਂ ਚੈਨ ਦਿਨੇ ਵਿਚਾਰਾਂ ਦੇ ਪੁਰਨੇ ਤੇ ਰਾਤ ਨੂੰ ਸੁਪਨਿਆਂ ਦਾ ਰੂਪ ਆਓ ਇਸ ਭਟਕਦੇ ਹੋਏ ਮਨ ਨੂੰ ਖਿਨ ਮਾਤਰ ਆਪਾਂ ਕਿਤੇ ਟਿਕਾ ਸਕੀਏ ਦੋ ਸ਼ਬਦ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚੋਂ ਆਪ ਨਾਲ ਸਾਂਝੇ ਕਰਨੇ ਨੇ ਤੇ ਇਹ ਤੁਸੀਂ ਰੋਜ਼ ਸ਼ਬਦ ਪੜ੍ਹਦੇ ਹੋ ਤੇ ਚੁਣੇ ਵੀ ਮੈਂ ਤਾਂ ਨੇ ਮੇਰਾ ਖਿਆਲ ਹੈ ਹਰ ਇੱਕ ਗੁਰਸਿੱਖ ਜਦੋਂ ਅਸੀਂ ਇਹ ਸ਼ਬਦ ਵਿਚਾਰਾਂਗੇ ਉਹਨਾਂ ਨੂੰ ਜ਼ਬਾਨੀ ਕੰਠ ਹੋਣਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਇਹ ਪਹਿਲਾ ਸ਼ਬਦ ਲਿਆ ਹੈ ਕਿ ਜੋ ਸੋਦਰ ਰਹਿ ਰਾਜ ਸਾਹਿਬ ਜੀ ਦੀ ਪਵਿੱਤਰ ਬਾਣੀ ਹੈ ਉਸ ਦਾ ਅਖੀਰ ਵਾਲਾ ਸ਼ਬਦ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਤੇ ਇਹੀ ਗੁਰੂ ਅਰਜੁਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਸੋਹਿਲਾ ਸਾਹਿਬ ਜੀ ਦਾ ਜਿਸ ਨੂੰ ਆਪਾਂ ਕੀਰਤਨ ਸੋਹਿਲਾ ਕਹਿੰਦੇ ਹਾਂ ਪੰਜਵਾਂ ਸ਼ਬਦ ਕਿ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਆਂ ਖਾੜ ਚਲੋ ਖਰ ਲਾਹ ਆ ਗਏ ਬਸਨ ਸੁਹੇਲਾ ਆਪ ਜੀ ਕਰੋ ਕਿਰਪਾ ਇਹ ਦੋ ਸ਼ਬਦ ਆਧਾਰ ਬਣਾ ਧੰਨ ਗੁਰੂ ਅਰਜੁਨ ਸਾਹਿਬ ਜੀ ਦੀ ਪਵਿੱਤਰ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਬਚਨ ਔਰ ਇਤਿਹਾਸ ਵਿੱਚੋਂ ਆਪ ਨਾਲ ਕੁਝ ਵਿਚਾਰਾਂ ਸਾਂਝੀਆਂ ਕਰ ਸਕਾਂ ਬਖਸ਼ੋ ਆਸੀਸ ਔਰ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਵਿੱਚ
ਹਜ਼ੂਰ ਨੇ ਬਾਣੀ ਦੀ ਸਿਫਤ ਵਿੱਚ ਸ਼ਬਦ ਉਚਾਰਨ ਕੀਤੇ ਨੇ। ਗੁਰਬਾਣੀ ਤਾਂ ਆਪਾਂ ਪੜ੍ਹਨੀ ਹਾਂ, ਪਰ ਸਤਿਗੁਰੂ ਨੇ ਇਸ ਗੁਰਬਾਣੀ ਦੀ ਸਿਫਤ ਵਿੱਚ ਇਹ ਬਾਣੀ ਹੈ ਕੀ, ਇਹ ਬਾਣੀ ਆਈ ਕਿਵੇਂ, ਤੇ ਇਸ ਬਾਣੀ ਨੇ, ਗੁਰੂ ਕੀ ਬਾਣੀ ਨੇ ਮਨੁੱਖਤਾ ਦਾ ਭਲਾ ਕਿਵੇਂ ਕਰਨਾ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਡੇ ਆਦਿ ਗੁਰੂ ਨੇ। ਆਦਿ ਗੁਰੂ ਦਾ ਅਰਥ ਹੈ ਕਿ ਸਭ ਤੋਂ ਪਹਿਲਾਂ ਸਾਡੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ, ਤੇ ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੋ ਦਰਜ ਹੈ, ਇਸ ਵਿੱਚ ਇੱਕ ਬਾਣੀ ਹੈ ਜੋ ਰਾਮਕਲੀ ਰਾਗ ਵਿੱਚ ਹੈ, ਤੇ ਇਹ ਬਾਣੀ ਪੂਰੀ ਦੀ ਪੂਰੀ ਜਿਹੜੀ ਇਹ ਸਿੱਧਾਂ ਨਾਲ ਕੋਈ ਵਿਚਾਰ ਗੋਸ਼ਟੀ ਹੈ, ਤੇ ਇਸ ਬਾਣੀ ਦਾ ਨਾਮ ਵੀ ਕਿਰਪਾਲੂ ਸਤਿਗੁਰੂ ਜੀ ਨੇ ਸਿੱਧ ਗੋਸ਼ਟ ਰੱਖਿਆ ਹੈ ਕਿ ਸਿੱਧਾਂ ਨਾਲ ਕੋਈ ਚਰਚਾ, ਸਿੱਧਾਂ ਨਾਲ ਕੋਈ ਗੋਸ਼ਟੀ, ਸਿੱਧਾਂ ਨਾਲ ਕੋਈ ਵਿਚਾਰ। ਹਜ਼ੂਰ ਕਿਰਪਾਲੂ ਜੀ ਨੂੰ ਸਿੱਧ ਬੜੇ ਸਵਾਲ ਕਰਦੇ ਨੇ, ਤੇ ਧੰਨ ਗੁਰੂ ਨਾਨਕ ਸਾਹਿਬ ਉਹਨਾਂ ਦੇ ਕੀਤੇ ਹੋਏ ਸਵਾਲਾਂ ਦੇ ਉੱਤਰ ਵੀ ਦਿੰਦੇ ਪਏ ਨੇ। ਉਸ ਵਿੱਚ ਕੁਝ ਸਵਾਲ ਨੇ, ਮੈਂ ਜਿਹੜੇ 5-7 ਆਪ ਨਾਲ ਸਾਂਝੇ ਕਰਕੇ ਫਿਰ ਅੱਗੇ ਤੁਰਨਾ ਚਾਹਾਂਗਾ। ਸਿੱਧਾਂ ਨੇ ਇੱਕ ਸਵਾਲ ਗੁਰੂ ਨਾਨਕ ਸਾਹਿਬ ਜੀ ਨੂੰ ਪਹਿਲਾਂ ਇਹ ਕੀਤਾ, ਇਸੇ ਬਾਣੀ ਵਿੱਚੋਂ ਉਹ ਸਵਾਲ ਹੈ ਕਿ ਕਵਨ ਮੂਲ ਕਵਨ ਮਤ ਵੇਲਾ, ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ। ਇਸ ਤੋਂ ਅੱਗੇ ਉਹਨਾਂ ਨੇ ਹੋਰ ਵੀ ਬੜੇ ਸਵਾਲ ਕੀਤੇ, ਪਰ ਇਹਨਾਂ ਵਿੱਚ 4 ਕੁ ਹੋਰ ਵੀ ਨੇ ਜਿਹਦੇ ਵਿੱਚ ਇਹ ਪੁੱਛਿਆ ਗਿਆ। ਕਹਿਣ ਲੱਗੇ, ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ, ਕਿਸ ਵਖਰ ਕੇ ਤੁਮ ਬਣ ਜਾ ਰੇ, ਕਿਉਂ ਕਰ ਸਾਥ ਲੰਘਾਵੋ ਪਾਰੇ। ਧਿਆਨ ਦਿਆ ਜੇ, ਜਿਹੜੇ ਸ਼ਬਦ ਮੈਂ ਕਹੇ, ਉਹਨਾਂ ਨੇ ਪਹਿਲਾ ਸਵਾਲ ਕੀਤਾ, ਸਾਨੂੰ ਦੱਸੋ ਕਵਨ ਮੂਲ, ਸਰੀਰ ਦਾ ਮੂਲ ਕੀ ਹੈ, ਕਵਨ ਮਤ ਵੇਲਾ, ਤੇ ਆ ਸਰੀਰ ਧਾਰਨ ਕਰਕੇ ਇਹ ਵੇਲਾ ਕਿਹੜੀ ਮਤ ਗ੍ਰਹਿਣ ਕਰਨ ਦਾ ਹੈ। ਕਵਨ ਮੂਲ ਕਵਨ ਮਤ ਵੇਲਾ, ਤੇ ਨਾਲ ਉਹ ਪੁੱਛਦੇ ਨੇ ਤੇਰਾ ਕਵਨ ਗੁਰੂ। ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਦੇ ਨੇ ਤੁਹਾਡੇ ਗੁਰੂ ਦਾ ਨਾਮ ਕੀ ਹੈ, ਕੌਣ ਹੈ ਤੁਹਾਡਾ ਗੁਰੂ, ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ, ਜਿਹਦੇ ਤੁਸੀਂ ਚੇਲੇ ਹੋ। ਬਾਬਾ ਜੀ ਇਹਦਾ ਉੱਤਰ ਬੜੇ ਕਮਾਲ ਦਾ ਦਿੰਦੇ। ਇਹ 4 ਸਵਾਲ ਨੇ। ਫਿਰ ਧਿਆਨ ਦਿਆ ਜੇ ਗੁਰਮੁਖੋ, ਥੋੜਾ ਜਿਹਾ ਟਿਕ ਕੇ ਵਿਚਾਰਨ ਵਾਲਾ ਇਹ ਵਿਸ਼ਾ ਹੈ, ਕਵਨ ਮੂਲ ਕਵਨ ਮਤ ਵੇਲਾ, ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ। ਤੇ ਅੱਗੋਂ ਬਾਬਾ ਜੀ ਉੱਤਰ ਦਿੰਦੇ ਨੇ ਪਵਨ ਆਰੰਭ। ਅਸਲ ਵਿੱਚ ਇਸ ਸਰੀਰ ਦਾ ਮੂਲ ਹੈ ਪਵਨ, ਪਰਮਾਤਮਾ ਦੇ ਦਿੱਤੇ ਹੋਏ ਸਵਾਸ, ਜੀਵ ਆਤਮਾ। ਦੇਖੋ ਆਪ ਆਨੰਦ ਸਾਹਿਬ ਵਿੱਚ ਇਹ ਪੌੜੀ ਰੋਜ਼ ਪੜ੍ਹਦੇ ਹੋ ਕਿ ਜਿੰਦ ਪਰਮਾਤਮਾ ਨੇ ਇਸ ਗੁਫਾ ਵਿੱਚ ਟਿਕਾਈ। ਸਰੀਰ ਗੁਫਾ ਹੈ, ਜਿੰਦ ਇਹਦੇ ਵਿੱਚ ਟਿਕਾ ਦਿੱਤੀ, ਪਰ ਜਿੰਦ ਦੀ ਵੀ ਤਾਂ ਹੀ ਵਿਕਾਸ ਹੋਇਆ ਜੇ ਪਰਮਾਤਮਾ ਨੇ ਨਾਲ ਸਵਾਸਾਂ ਦਾ ਵਾਜਾ ਵਜਾਇਆ। ਆ ਪੜ੍ਹਦੇ ਹੋ ਹਰ ਜੀਉ ਗੁਫਾ ਅੰਦਰ ਰੱਖ ਕੇ, ਹਰ ਪਾਠ ਇਕੱਠਾ ਨਹੀਂ, ਹਰ ਜੀਉ, ਹਰ ਹਰੀ ਨੇ, ਪ੍ਰਭੂ ਨੇ, ਵਾਹਿਗੁਰੂ ਜੀ ਨੇ, ਜੀਉ ਗੁਫਾ ਅੰਦਰ ਰੱਖ ਕੇ ਇਸ ਜਿੰਦ ਨੂੰ ਸਰੀਰ ਰੂਪੀ ਗੁਫਾ ਵਿੱਚ ਰੱਖਿਆ। ਇਹ ਹੈ ਤਾਂ ਗੁਫਾ ਹੀ ਨਾ, ਹਰ ਜੀਉ ਗੁਫਾ ਅੰਦਰ ਰੱਖ ਕੇ, ਤੇ ਇਹ ਕੀਤਾ ਕਿ ਵਾਜਾ ਪਵਨ ਵਜਾਇਆ, ਮੇਰੇ ਸਾਈਂ ਨੇ ਸਵਾਸਾਂ ਦਾ ਪਵਨ ਦਾ ਵਾਜਾ ਵਜਾ ਦਿੱਤਾ। ਜਦੋਂ ਉਹਨੇ ਸਵਾਸਾਂ ਦਾ ਵਾਜਾ ਵਜਾਇਆ, ਫਿਰ ਇਸ ਗੁਫਾ ਵਿੱਚੋਂ ਕੀ ਕੁਛ ਨਿਕਲਿਆ, 9 ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾ ਹੈ। ਸਤਿਗੁਰੂ ਗੁਰੂ ਅਮਰਦਾਸ ਜੀ ਕਿ ਇਸ ਗੁਫਾ ਦੇ 9 ਦਰਵਾਜ਼ੇ ਪ੍ਰਗਟ ਨੇ, ਪਰ ਦਸਵਾਂ ਗੁਪਤ ਹੈ। ਉਹ ਯੋਗ ਸਾਧਨਾ ਰਾਹੀਂ ਨਹੀਂ, ਕਰਮ ਕਾਂਡਾ ਰਾਹੀਂ ਨਹੀਂ, ਬੜਾ ਸੁਖੈਨ ਤਰੀਕਾ ਦੱਸਿਆ, 9 ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ, ਗੁਰੂ ਦੁਆਰੇ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ। ਪਰ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ, ਉਹ ਪੁੱਛਦੇ ਨੇ ਕਿ ਮੂਲ ਕੀ ਹੈ ਸਰੀਰ ਦਾ, ਕਵਨ ਮੂਲ,
ਤੇ ਧੰਨ ਗੁਰੂ ਨਾਨਕ ਸਾਹਿਬ ਮਿਹਰ ਪੈ ਕਰਦੇ ਨੇ। ਕਹਿਣ ਲੱਗੇ ਪਵਨ ਆਰੰਭ, ਇਹਦੀ ਆਰੰਭਤਾ ਸਵਾਸ ਨੇ, ਤੇ ਤੁਸੀਂ ਪੁੱਛਦੇ ਹੋ ਕਵਨ ਮਤ ਵੇਲਾ, ਇਹ ਕਿਹੜੀ ਮਤ ਲੈਣ ਦਾ ਵੇਲਾ? ਤੇ ਧੰਨ ਗੁਰੂ ਨਾਨਕ ਸਾਹਿਬ ਮਿਹਰ ਕਰਕੇ ਕਹਿੰਦੇ ਨੇ ਸਤਿਗੁਰ ਮਤ ਵੇਲਾ, ਇਹ ਸਰੀਰ ਜਿਹੜਾ ਹੈ, ਇਹ ਜਿਹੜਾ ਵੇਲਾ ਸਾਨੂੰ ਮਿਲਿਆ, ਮੌਕਾ ਸਾਨੂੰ ਮਿਲਿਆ, ਸਮਾਂ ਸਾਨੂੰ ਪ੍ਰਾਪਤ ਹੋਇਆ, ਇਹ ਵੇਲਾ ਸਤਿਗੁਰੂ ਦੀ ਮਤ ਲੈਣ ਦਾ ਹੈ। ਕਵਨ ਮੂਲ, ਕਵਨ ਮਤ ਵੇਲਾ, ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ। ਬਾਬਾ ਨਾਨਕ ਜੀ ਕਹਿ ਰਹੇ ਨੇ ਪਵਨ ਆਰੰਭ, ਸਤਿਗੁਰੂ ਮਤ ਵੇਲਾ, ਸਤਿਗੁਰੂ ਦੀ ਮਤ ਲੈਣ ਦਾ ਵੇਲਾ। ਤੇ ਮਹਾਰਾਜ ਸਤਿਗੁਰੂ ਕੌਣ ਤੁਹਾਡਾ? ਕਹਿਣ ਲੱਗੇ ਸ਼ਬਦ ਗੁਰੂ ਸੁਰਤ ਧੁਨ ਚੇਲਾ। ਸ਼ਬਦ ਮੇਰਾ ਗੁਰੂ ਹੈ, ਸੁਰਤ ਧੁਨ ਚੇਲਾ। ਉਸ ਸ਼ਬਦ ਵਿੱਚ ਸੁਰਤ ਨੂੰ ਜੋੜ ਕੇ, ਉਸ ਧੁਨੀ ਨੂੰ, ਉਸ ਨਾਦ ਨੂੰ, ਉਸ ਸ਼ਬਦ ਨੂੰ ਅੰਤਰ ਆਤਮੇ ਸੁਣਨਾ, ਧੁਨ ਸੁਰਤ ਚੇਲਾ ਹੈ ਤੇ ਸ਼ਬਦ ਗੁਰੂ ਹੈ। ਆਪ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹੋ, ਆਪ ਨੂੰ ਪਤਾ ਹੈ ਕਿ ਆਸਾ ਕੀ ਵਾਰ ਦਾ ਜਦੋਂ ਕੀਰਤਨ ਹੁੰਦਾ, ਪਹਿਲੀ ਪੌੜੀ ਦੇ ਨਾਲ ਤਿੰਨ ਸ਼ਲੋਕ ਮੇਰੇ ਗੁਰੂ ਅਰਜੁਨ ਦੇਵ ਜੀ ਨੇ ਅੰਕਿਤ ਕੀਤੇ। ਇਹਨਾਂ ਵਿੱਚੋਂ ਦੋ ਸ਼ਲੋਕ ਬਾਬੇ ਨਾਨਕ ਦੇ ਨੇ ਤੇ ਇੱਕ ਸ਼ਲੋਕ ਧੰਨ ਗੁਰੂ ਅੰਗਦ ਸਾਹਿਬ ਜੀ ਦਾ ਹੈ ਕਿ ਇਹ ਸਰੀਰ ਜਿਹਨੂੰ ਗੁਰੂ ਜੀ ਨੇ ਕਿਹਾ ਭਈ ਪ੍ਰਾਪਤ ਮਾਨੁਖ ਦੇ ਕੁਰੀਆ, ਹਜ਼ੂਰ ਕਹਿ ਰਹੇ ਨੇ ਸਤਿਗੁਰ ਮਤ ਵੇਲਾ, ਇਹ ਗੁਰੂ ਦੀ ਮਤ ਲੈਣ ਦਾ ਵੇਲਾ ਹੈ। ਪਹਿਲੀ ਬੇਨਤੀ ਕਿ ਗੁਰੂ ਦੇ ਅਰਥ ਕੀ ਨੇ? ਅਸੀਂ ਬਾਣੀ ਵਿੱਚ ਬੜੀ ਵਾਰੀ ਸ਼ਬਦ ਪੜ੍ਹਨੇ ਆ ਸਤਿਗੁਰੂ, ਗੁਰੂ ਸ਼ਬਦ। ਅਸਲ ਵਿੱਚ ਜੋ ਗੁਰੂ ਸ਼ਬਦ ਹੈ, ਇਹ ਸੰਸਕ੍ਰਿਤ ਦੀ ਗ੍ਰੀ ਧਾਤੂ ਤੋਂ ਨਿਕਲਿਆ ਹੈ, ਇਹਦੀ ਰੂਟ, ਇਹਦੀ ਜੜ ਹੈ ਸੰਸਕ੍ਰਿਤ ਦੀ ਗ੍ਰੀ ਧਾਤੂ। ਗੁਰੂ ਦੋ ਸ਼ਬਦਾਂ ਨਾਲ ਬਣੇ, ਗੋ ਅਤੇ ਰੂਹ। ਗੋ ਦਾ ਅਖਰੀ ਅਰਥ ਹਨੇਰਾ ਤੇ ਰੂਹ ਦਾ ਅਖਰੀ ਅਰਥ ਚਾਨਣ। ਗੁਰੂ ਦਾ ਅਖਰੀ ਅਰਥ ਹੀ ਇਹ ਵੇ ਕਿ ਜੋ ਅੰਦਰ ਦੇ ਹਨੇਰੇ ਨੂੰ ਖਤਮ ਕਰਕੇ ਰੂਹਾਨੀਅਤ ਦਾ ਦੀਵਾ ਬਾਲ ਦੇਵੇ, ਉਸ ਨੂੰ ਗੁਰੂ ਕਿਹਾ ਜਾਂਦਾ ਹੈ। ਗੁਰੂ ਦੇ ਅਖਰੀ ਅਰਥ ਇਹ ਨੇ ਕਿ ਜਿਹੜਾ ਹਨੇਰੇ ਨੂੰ ਖਤਮ ਕਰ, ਅੰਦਰ ਦਾ ਚਾਨਣ ਦੇ ਦੇਵੇ। ਧਿਆਨ ਦਿਆ ਜੇ, ਮੈਂ ਸਿਰਫ ਪ੍ਰਮਾਣ ਉਹੀ ਲੈਣੇ ਨੇ, ਮੇਰਾ ਖਿਆਲ ਹੈ ਜਿਹੜੇ ਤੁਹਾਨੂੰ ਸਾਰਿਆਂ ਨੂੰ ਤਕਰੀਬਨ ਜ਼ਬਾਨੀ ਚੇਤੇ ਹੋਣ, ਕਿਉਂਕਿ ਉਹਦਾ ਰਸ ਵੀ ਕੁਛ ਹੋਰ ਬਣਦਾ ਹੈ। ਆਸਾ ਕੀ ਵਾਰ ਆਪ ਜੀ ਰੋਜ਼ ਸੁਣਦੇ ਹੋ, ਤਿੰਨ ਸ਼ਲੋਕ ਨੇ ਤੇ ਤਿੰਨੇ ਦੇ ਤਿੰਨੇ ਸ਼ਲੋਕ ਗੁਰੂ ਨਾਲ ਸੰਬੰਧਿਤ ਨੇ। ਆਪ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹੋ, ਇਸ ਵਿੱਚ ਮੰਗਲ ਸੈਂਕੜੇ ਵਾਰੀ ਆਇਆ ਹੈ, ਪਰ ਸ਼ੁਰੂਆਤ ਇਹ ਵੀ ਅਸੀਂ ਪੜ੍ਹਦੇ ਹਾਂ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ। ਇਹ ਵੀ ਆਉਂਦਾ ਕਿ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ, ਬਾਣੀ ਪੜ੍ਹਨ ਵਾਲੇ ਨੂੰ ਪਤਾ ਹੈ। ਇਹ ਵੀ ਆਉਂਦਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ, ਇੱਕ ਓਅੰਕਾਰ ਸਤਨਾਮ ਗੁਰ ਪ੍ਰਸਾਦ। ਇਹ ਬਚਨ ਸੈਂਕੜੇ ਵਾਰੀ ਆਇਆ ਹੈ ਕਿ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੇ ਕੋਈ ਪੁੱਛੇ ਵੀ ਇਹਦੇ ਅਰਥ ਕੀ, ਤੇ ਅਸੀਂ ਇਹੀ ਕਹਿੰਦੇ ਹਾਂ ਕਿ ਇਹਦੇ ਅਰਥ ਨੇ ਕਿ ਬਾਣੀ ਉਚਾਰਨ ਕਰਨ ਤੋਂ ਪਹਿਲਾਂ ਇਹ ਪਰਮਾਤਮਾ ਦਾ ਮੰਗਲ ਕੀਤਾ ਜਾਂਦਾ, ਪਰ ਪਰਮਾਤਮਾ ਦੇ ਮੰਗਲ ਵਿੱਚ ਤਾਂ ਇੱਕ ਓਅੰਕਾਰ ਹੀ ਇਕੱਲਾ ਆਸਕਦਾ ਹੈ, ਪਰ ਹਰ ਮੰਗਲ ਦੇ ਅਖੀਰ ਵਿੱਚ ਪ੍ਰਸਾਦ ਕਿਉਂ, ਗੁਰ ਪ੍ਰਸਾਦ ਕਿਉਂ, ਸਤਿਗੁਰ ਪ੍ਰਸਾਦ ਕਿਉਂ? ਵੈਸੇ ਤਾਂ ਦਾਤਾ ਜੀ ਜਾਣਨ ਇਸ ਪਵਿੱਤਰ ਬਾਣੀ ਦੇ ਅਰਥ ਕੀ ਨੇ। ਇੱਕ ਮੈਂ ਬੇਨਤੀ ਹੋਰ ਆਪ ਦੇ ਸਮਕਸ਼ ਕਰਨੀ ਚਾਹੁੰਦਾ ਕਿ ਕਦੀ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਰਥਾਂ ਦਾ ਦਾਅਵਾ ਨਹੀਂ ਕਰਨਾ। ਕਿਤੇ ਸ਼ਬਦ ਦੇ ਅਰਥ ਕਰੋ, ਕਿਤੇ ਬਾਣੀ ਦੀ ਤੁਕ ਦੇ ਅਰਥ ਕਰੋ। ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਸਿਰਫ ਇੱਕ ਨਿੱਕੀ ਜੀ ਸਾਖੀ ਕਹਿ ਕੇ ਅੱਗੇ ਤੁਰਨਾ। ਸਤਿਗੁਰੂ ਕਸ਼ਮੀਰ ਗਏ ਨੇ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਤੇ ਰਸਤੇ ਵਿੱਚ ਸਿੱਖਾਂ ਨੇ ਇੱਕ ਸਵਾਲ ਕਰ ਦਿੱਤਾ, ਮਹਾਰਾਜ ਆਪ ਕਿਰਪਾ ਕਰਕੇ ਸਾਨੂੰ ਜਪਜੀ ਸਾਹਿਬ ਦੇ ਅਰਥ ਸੁਣਾਓ, ਜਪਜੀ ਸਾਹਿਬ ਦੇ ਅਰਥ ਕਰੋ। ਇਹ ਗੁਰਬਿਲਾਸ ਪਾਤਸ਼ਾਹ ਛੇਵੀਂ ਦੇ ਬਚਨ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਉਹਨਾਂ ਦੇ ਬਚਨ ਬੇਨਤੀ ਮੰਨ ਕੇ ਜਪਜੀ ਸਾਹਿਬ ਦੇ ਅਰਥ ਸ਼ੁਰੂ ਕਰ ਦਿੱਤੇ। ਜਦੋਂ ਜਪਜੀ ਸਾਹਿਬ ਦੇ ਅਰਥ ਸ਼ੁਰੂ ਹੋਏ ਤੇ ਗੁਰੂ ਹਰਗੋਬਿੰਦ ਸਾਹਿਬ ਅਰਥ ਕਰੀ ਜਾਣ ਸੰਗਤ ਨੇ ਸੁਣੇ, ਤੇ ਜਿਸ ਦਿਨ ਜਪਜੀ ਸਾਹਿਬ ਦੀ ਅਖੀਰਲੀ ਪਵਿੱਤਰ ਅੰਮ੍ਰਿਤ ਬਚਨ ਦਾ ਭੋਗ ਪਾਇਆ ਕਿ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ
ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਜਦੋਂ ਇਹ ਅਰਥਾਂ ਦਾ ਭੋਗ ਪਿਆ ਜਪਜੀ ਸਾਹਿਬਦਿਆਂ ਦਾ, ਤੇ ਸੰਗਤ ਵਿੱਚੋਂ ਇੱਕ ਗੁਰਮੁਖ ਨੇ ਉੱਠ ਕੇ ਕਿਹਾ, ਸਤਿਗੁਰੂ ਆਪ ਜੀ ਦਾ ਕੋਟਾਨ ਕੋਟ ਸ਼ੁਕਰ ਕਿ ਤੁਸੀਂ ਕਿਰਪਾ ਕਰਕੇ ਸਾਨੂੰ ਜਪਜੀ ਸਾਹਿਬ ਦੇ ਅਰਥ ਸਮਝਾਏ, ਅਰਥ ਸਿਖਾਏ, ਅਰਥ ਸੁਣਾਏ, ਇਹ ਅਰਥ ਤੁਸੀਂ ਕੀਤੇ। ਮੈਂ ਹੈਰਾਨ ਹੋਇਆ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਜਿਹੜਾ ਉੱਤਰ ਦਿੱਤਾ। ਜਦੋਂ ਉਹਨਾਂ ਕਿਹਾ, ਮਹਾਰਾਜ ਆਪ ਜੀ ਦਾ ਸ਼ੁਕਰ ਤੁਸੀਂ ਅਰਥ ਸਾਨੂੰ ਸੁਣਾਏ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਗੁਰਮੁਖੋ ਜਪਜੀ ਸਾਹਿਬ ਦੇ ਅਸੀਂ ਅਰਥ ਜ਼ਰੂਰ ਕਰ ਦਿੱਤੇ ਨੇ, ਪਰ ਇਹਨੂੰ ਅਖੀਰ ਨਾ ਸਮਝਿਓ, ਇਹਦੇ ਅਰਥਾਂ ਨੂੰ ਤਾਂ ਬਾਬਾ ਨਾਨਕ ਜਾਣੇ ਜਿਨ੍ਹੇ ਬਾਣੀ ਉਚਾਰਨ ਕੀਤੀ ਹੈ। ਉਹ ਦੋ ਤੁਕਾਂ ਨੇ ਇਤਿਹਾਸ ਦੀਆਂ, ਉੱਥੇ ਲਿਖਿਆ, ਬਹੁਰ ਸ੍ਰੀ ਮੁਖ ਬਚਨ ਬਖਾਨੋ, ਬਹੁਰਦਾਰ ਤੇ ਅਰਥ ਕਰਨ ਤੋਂ ਬਾਅਦ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਰਚਨਾ ਤੋਂ ਬਚਨ ਕਹੇ, ਬਹੁਰ ਸ੍ਰੀ ਮੁਖ ਬਚਨ ਬਖਾਨੋ, ਅਰਥ ਯਾਹੇ ਗੁਰੂ ਨਾਨਕ ਜਾਣੋ, ਕਿ ਸਿੱਖੋ ਇਹਦੇ ਅਰਥਾਂ ਨੂੰ ਤਾਂ ਗੁਰੂ ਨਾਨਕ ਸਾਹਿਬ ਜਾਣੇ ਜਿਨ੍ਹਾਂ ਨੇ ਆਪਣੀ ਰਚਨਾ ਤੋਂ ਬਾਣੀ ਉਚਾਰਨ ਕੀਤੀ। ਸਾਨੂੰ ਸਮਝ ਕੇ ਅਸੀਂ ਅਰਥ ਓਨੇ ਕੁ ਕੀਤੇ। ਜਿਹੜੀ ਬੇਨਤੀ ਮੈਂ ਕਰਨ ਲੱਗਾ, ਇੱਕ ਉਹ ਓੰਕਾਰ ਸਤਿਗੁਰੂ ਪ੍ਰਸਾਦ ਸੈਂਕੜੇ ਵਾਰੀ ਆਇਆ ਤੇ ਗੁਰਮੁਖ ਮਹਾਂਪੁਰਸ਼ਾਂ ਨੇ ਇਹਦੇ ਅਰਥ ਕੀਤੇ। ਇੱਕ ਓੰਕਾਰ ਦਾ ਅਰਥ ਕੀਤਾ ਇੱਕ ਅਦੁੱਤੀ ਪਰਮਾਤਮਾ ਜਿਸ ਵਰਗਾ ਹੋਰ ਕੋਈ ਨਹੀਂ। ਸੱਤ ਸ਼ਬਦ ਕਈ ਵਾਰੀ ਵਰਤਿਆ ਵੱਖਰਾ ਕਿ ਜੋ ਸੱਤ ਹੈ, ਪਰ ਜਿੱਥੇ ਇਕੱਠਾ ਵੀ ਕਹਿ ਦਿੱਤਾ ਸਤਿਗੁਰ ਪ੍ਰਸਾਦ, ਇਹਦੇ ਅਰਥ ਇਹ ਵੀ ਕੀਤੇ ਗਏ ਕਿ ਉਸ ਇੱਕ ਦੀ ਪ੍ਰਾਪਤੀ ਸਤਿਗੁਰ ਪ੍ਰਸਾਦ ਸਤਿਗੁਰੂ ਦੀ ਕਿਰਪਾ ਨਾਲ ਹੁੰਦੀ ਹੈ। ਪ੍ਰਸਾਦ ਦਾ ਅਖਰੀ ਅਰਥ ਹੈ ਕਿਰਪਾ, ਪ੍ਰਸਾਦ ਦਾ ਅਰਥ ਹੈ ਮਿਹਰ, ਪ੍ਰਸਾਦ ਦਾ ਅਰਥ ਹੈ ਬਖਸ਼ਿਸ਼। ਅਸੀਂ ਦੋ ਸ਼ਬਦ ਵਰਤਨੇ ਆ, ਇੱਕ ਤਾਂ ਦੇਗ ਲਈ ਸ਼ਬਦ ਵਰਤਨੇ ਆ ਪ੍ਰਸ਼ਾਦ, ਤੇ ਦੂਜਾ ਬਾਣੀ ਵਿੱਚ ਬੜੀ ਵਾਰੀ ਪੜ੍ਹਨੇ ਆ ਪ੍ਰਸਾਦ। ਪ੍ਰਸਾਦ ਵੀ ਆਉਂਦਾ, ਪ੍ਰਸਾਦੇ ਵੀ ਆਉਂਦਾ ਤੇ ਪ੍ਰਸਾਦੀ ਵੀ ਆਉਂਦਾ ਹੈ। ਆਪਾਂ ਬਚਨ ਪੜ੍ਹਨੇ ਆ ਕਿ ਗੁਰ ਪ੍ਰਸਾਦੇ ਖੰਭ ਕਾਹੂ ਕੀ ਕਾਣ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ। ਇੱਕ ਬਚਨ ਆਉਂਦਾ ਗੁਰ ਪ੍ਰਸਾਦੀ ਜਿਨ੍ਹਾਂ ਦੇ ਵਿਲਾਗੀ ਤਿੰਨ ਵਿੱਚੇ ਮਾਇਆ ਪਾਇਆ। ਇੱਕ ਬਚਨ ਅਸੀਂ ਗੁਰ ਪ੍ਰਸਾਦ ਬੜੀ ਵਾਰੀ ਪੜ੍ਹਨੇ। ਹੁਣ ਪ੍ਰਸਾਦੇ ਸ਼ਬਦ, ਪ੍ਰਸਾਦੀ ਸ਼ਬਦ ਜਾਂ ਪ੍ਰਸਾਦ ਸ਼ਬਦ, ਇਹਦੇ ਅਰਥ ਕੀ ਨੇ? ਥੋੜਾ ਜਿਹਾ ਇਹਨੂੰ ਸਮਝੀਏ ਆਪਾਂ ਕਿ ਪ੍ਰਸ਼ਾਦ ਅਸੀਂ ਗੁਰੂ ਘਰ ਆਉਂਦੇ ਹਾਂ। ਮੈਂ ਅਰਥ ਸਮਝਾਉਣ ਲਈ ਸਿਰਫ ਬੇਨਤੀ ਕਰਨ ਲੱਗਾ ਤੇ ਆਪ ਸਮਝਣ ਲਈ। ਗੁਰੂ ਘਰ ਆਉਂਦੇ ਹਾਂ, ਜਦੋਂ ਪ੍ਰਸ਼ਾਦ ਵਰਤਾਇਆ ਜਾਂਦਾ, ਮੇਰਾ ਖਿਆਲ ਹੈ ਕੋਈ ਐਸਾ ਗੁਰੂ ਘਰ ਨਹੀਂ ਹੋਵੇਗਾ ਜਿੱਥੇ ਪਹਿਲਾਂ ਇਹ ਕਿਹਾ ਜਾਏ ਕਿ ਇਹ ਪ੍ਰਸ਼ਾਦ ਪਹਿਲਾਂ ਉਹਨਾਂ ਨੂੰ ਮਿਲੇਗਾ ਜਿਨ੍ਹਾਂ ਨੇ ਸਭ ਤੋਂ ਵੱਧ ਮਾਇਆ ਗੁਰੂ ਕੀ ਗੋਲਕ ਵਿੱਚ ਪਾਈ। ਕਿਤੇ ਨਹੀਂ ਸੁਣੋਗੇ ਤੁਸੀਂ, ਕਿਤੇ ਨਹੀਂ ਕਿਹਾ ਜਾਏਗਾ ਜਿਨ੍ਹਾਂ ਇੰਨੀ ਮਾਇਆ ਪਾਈ ਉਹ ਪਹਿਲਾਂ ਪ੍ਰਸ਼ਾਦ ਲੈ ਲੈਣ, ਜਿਨ੍ਹਾਂ ਘੱਟ ਪਾਈ ਉਹ ਬਾਅਦ ਵਿੱਚ ਲੈਣ, ਜਿਨ੍ਹਾਂ ਨੇ ਨਹੀਂ ਪਾਈ ਉਹਨਾਂ ਨੂੰ ਬਾਅਦ ਵਿੱਚ ਬਚਿਆ ਹੋਇਆ ਮਿਲੇਗਾ। ਕਦੀ ਨਹੀਂ, ਕਦੀ ਵੀ ਪ੍ਰਸ਼ਾਦ ਨੂੰ ਰੁਪਈਆਂ ਨਾਲ ਜੋੜ ਕੇ ਨਹੀਂ ਦਿੱਤਾ ਜਾਂਦਾ ਵੀ ਮੱਥਾ ਟੇਕਿਆ ਪੈਸਿਆਂ ਦਾ ਤਾਂ ਪ੍ਰਸ਼ਾਦ। ਨਹੀਂ, ਕੋਈ ਮੱਥਾ ਪੈਸੇ ਦਾ ਟੇਕੇ ਜਾਂ ਨਾ ਟੇਕੇ, ਪਰ ਜਿਹੜਾ ਸੰਗਤ ਵਿੱਚ ਆ ਗਿਆ ਨਾ ਉਹਨੂੰ ਪ੍ਰਸ਼ਾਦ ਮਿਲੇਗਾ। ਪਰ ਗੁਰਮੁਖੋ, ਪ੍ਰਸ਼ਾਦ ਮਿਲਣ ਦੀ ਸਿਰਫ ਇੱਕ ਜੁਗਤੀ ਹੈ। ਪ੍ਰਸ਼ਾਦ ਵਰਤਾਉਣ ਵਾਲਾ ਪ੍ਰਸ਼ਾਦ ਵਰਤਾ ਰਿਹਾ, ਤੇ ਜੇ ਕੋਈ ਇੱਕ ਹੱਥ ਕਰੇ ਤੇ ਪ੍ਰਸ਼ਾਦ ਵਰਤਾਉਣ ਵਾਲਾ ਇੱਕੋ ਦਮ ਕਹੇਗਾ, ਨਹੀਂ ਗੁਰਮੁਖਾ ਪ੍ਰਸ਼ਾਦ ਤੈਨੂੰ ਮੈਂ ਦੇਣ ਲੱਗਾ, ਮੈਂ ਤੇਰੇ ਉੱਤੇ ਖਲੋਤਾ ਵਾਂ, ਬਸ ਇੱਕ ਕਿਰਪਾ ਕਰ, ਆਪਣੇ ਦੋਨਾਂ ਹੱਥਾਂ ਦੀ ਬੁੱਕ ਬਣਾ ਲੈ। ਪ੍ਰਸਾਦ ਕੀ ਹੈ? ਤੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਸੀਂ ਬਾਣੀ ਵਿੱਚ ਪੜ੍ਹਨੇ ਆ, ਤੇ ਅੱਜ ਦਾ ਵਿਸ਼ਾ ਮੈਂ ਰੱਖਿਆ ਜੋ ਗੁਰਮੁਖਾਂ ਵੀ ਪੜ੍ਹਿਆ ਕਿ ਗੁਰੂ ਤੇ ਗੁਰੂ ਅਰਜੁਨ ਸਾਹਿਬ ਦੇ ਦੋ ਸ਼ਬਦ ਨੇ। ਵਿਸਤਾਰ ਕਰਕੇ ਫਿਰ ਸੰਕੋਚਾਂਗਾ। ਪ੍ਰਸਾਦ ਦੇਣ ਲੱਗਿਆ ਕਦੀ ਨਹੀਂ ਕਿਹਾ ਜਾਂਦਾ ਵੀ ਇਹਨੇ ਮਾਇਆ ਕਿਤਨੀ ਦਿੱਤੀ, ਕਦੀ ਨਹੀਂ ਪੁੱਛਿਆ ਜਾਂਦਾ ਵੀ ਇਹਦਾ ਕੀ ਕਿੰਨਾ ਕੁ ਘਰ ਕਾਰੋਬਾਰ ਕਿਤਨਾ ਹੈ। ਪ੍ਰਸ਼ਾਦ ਦੇਣ ਲੱਗਿਆ ਕੋਈ ਇੱਕ ਹੱਥ ਕਰੇ ਤੇ ਪ੍ਰਸ਼ਾਦ ਵਰਤਾਉਣ ਵਾਲਾ ਕਹਿੰਦਾ, ਗੁਰਮੁਖਾ ਸਿਰਫ ਓਕ ਬਣਾ ਲੈ, ਬੁੱਕ ਬਣਾ ਲੈ, ਤੂੰ ਪਾਤਰ ਬਣ, ਤੇਰੀ ਬੁੱਕ ਵਿੱਚ ਮੈਂ ਪ੍ਰਸ਼ਾਦ ਪਾ ਦੇਣਾ ਵਾਂ। ਗੁਰਮੁਖੋ ਪ੍ਰਸ਼ਾਦ ਦੇ ਪੈਸੇ ਨਹੀਂ ਲੱਗਦੇ ਵਰਤਾਉਣ ਲੱਗਿਆ, ਪ੍ਰਸ਼ਾਦ ਲਈ ਸਿਰਫ ਬੁੱਕ ਬਣਾਉਣ ਦੀ ਜਾਤ ਆਉਣੀ ਚਾਹੀਦੀ ਏ, ਤੇ ਗੁਰੂ ਕਿਰਪਾ ਦਿੰਦਿਆਂ ਕਦੀ ਪੈਸੇ ਨਹੀਂ ਜੇ ਲੈਂਦਾ, ਬਸ ਕਿਰਪਾ ਬਣਾਉਣ ਵਾਸਤੇ ਮਨ ਦੀ ਬੁੱਕ ਹੋਣੀ ਚਾਹੀਦੀ। ਅੰਦਰ ਦੀ ਬੁੱਕ ਬਣ ਜਾਏ
ਤੇ ਪ੍ਰਸ਼ਾਦ ਮਿਲੇਗਾ, ਤੇ ਜੇ ਪਿਆਰੇ ਉਹ ਹੱਥਾਂ ਦੀ ਬੁੱਕ ਬਣ ਗਈ ਤੇ ਬਾਹਰ ਦਾ ਪ੍ਰਸ਼ਾਦ ਮਿਲੇਗਾ। ਫਿਰ ਬੇਨਤੀ ਸਮਝਿਓ ਕਿ ਪ੍ਰਸ਼ਾਦ ਪੈਸੇ ਨਾਲ ਨਹੀਂ ਮਿਲਦਾ, ਕਿਰਪਾ ਕਦੀ ਧਨ ਨਾਲ ਨਹੀਂ ਮਿਲਦੀ, ਤੇ ਪ੍ਰਸ਼ਾਦ ਵੀ ਵਰਤਾਉਂਦਿਆਂ ਕਦੀ ਪੈਸੇ ਨਾਲ ਕਦੀ ਕਿਸੇ ਨੂੰ ਅਸੀਂ ਜੋਖ ਕੇ ਦੇਣੇ ਆ ਕਿ ਤਾਂ ਪ੍ਰਸ਼ਾਦ ਦੇਣਾ, ਤੂੰ ਕਿੰਨੀ ਮਾਇਆ ਪਾਈ। ਬਸ ਪ੍ਰਸ਼ਾਦ ਲੈਣ ਵਾਸਤੇ ਆਪਣੇ ਹੱਥਾਂ ਦੀ ਬੁੱਕ ਬਣਾ ਲੈ ਤੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦਾ ਤਾਂ ਅੰਦਰ ਦੀ ਪ੍ਰਸਾਦ, ਅੰਦਰ ਦੀ ਕਿਰਪਾ ਲੈਣ ਵਾਸਤੇ ਮਨ ਦੀ ਬੁੱਕ ਬਣ ਜਾਏ, ਮਨ ਝੁੱਕ ਜਾਏ ਥੋੜਾ ਜਿਹਾ ਤੇ ਪ੍ਰਸਾਦ ਮਿਲੇਗੀ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ। ਆਸਾ ਕੀ ਵਾਰ ਦੀ ਪਹਿਲੀ ਪੌੜੀ ਨਾਲ ਤਿੰਨ ਸ਼ਲੋਕ ਨੇ। ਪਹਿਲਾ ਸ਼ਲੋਕ ਹੈ ਕਿ ਬਲਿਹਾਰੀ ਗੁਰ ਆਪਣੇ ਦਿਓਹਾੜੀ ਸੱਦ ਵਾਰ। ਬਲਿਹਾਰੀ ਦਾ ਅਖਰੀ ਅਰਥ ਹੁੰਦਾ ਕੁਰਬਾਨ ਜਾਣਾ, ਗੁਰ ਆਪਣੇ ਆਪਣੇ ਗੁਰੂ ਜੀ ਤੋਂ ਤੇ ਕੁਰਬਾਨ ਕਿਤਨੀ ਵਾਰੀ ਜਾਣਾ। ਕੁਰਬਾਨ ਦਾ ਅਖਰੀ ਅਰਥ ਫਿਰ ਸਮਝਿਓ, ਅਸੀਂ ਜ਼ਬਾਨੀ ਤਾਂ ਕਹਿ ਦਿੰਦੇ ਹਾਂ ਕਿ ਪਰਕਰਮਾ ਕਰ ਲਈ ਅਸੀਂ ਗੁਰੂ ਤੋਂ ਬਲਿਹਾਰ ਜਾਂਦੇ ਹਾਂ, ਕਈ ਵਾਰੀ ਅਸੀਂ ਆਪਣੇ ਮਿੱਤਰ ਤੋਂ ਵੀ ਕਹਿੰਦੇ ਹਾਂ ਵਾਹ ਤੇਰੇ ਤੋਂ ਮੈਂ ਬਲਿਹਾਰੇ। ਪਿਆਰਿਓ ਬਲਿਹਾਰ ਦਾ ਅਖਰੀ ਅਰਥ ਹੁੰਦਾ ਹੈ ਆਪਣੀ ਖੌਂਬੇ ਨੂੰ ਛੱਡ ਕੇ ਆਪਣਾ ਸਭ ਕੁਝ ਗੁਰੂ ਦੇ ਚਰਨਾਂ ਵਿੱਚ ਭੇਟ ਕਰ ਦੇਣਾ, ਆਪਣੇ ਆਪ ਨੂੰ ਕੁਰਬਾਨ ਕਰ ਦੇਣਾ। ਸਾਹਿਬ ਕਹਿੰਦੇ ਨੇ ਬਲਿਹਾਰੀ ਗੁਰ ਆਪਣੇ, ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਣਾ ਦਿਓਹਾੜੀ ਸੱਤ ਵਾਰ। ਦਿਓਹਾੜੀ ਦਾ ਅਰਥ ਦਿਨ ਤੇ ਸੱਤ ਵਾਰ ਦਾ ਅਰਥ ਸੈਂਕੜੇ ਵਾਰੀ। ਇੱਕ ਦਿਨ ਵਿੱਚ ਸੈਂਕੜੇ ਵਾਰੀ ਮੈਂ ਗੁਰੂ ਤੋਂ ਕੁਰਬਾਨ ਜਾਣਾ ਜੀ। ਕਿਉਂ? ਕਹਿਣ ਲੱਗੇ ਜਿਨ ਮਾਨਸ ਤੇ ਦੇਵਤੇ ਕੀ ਹੈ। ਹੁਣ ਇੱਥੇ ਇੱਕ ਹੋਰ ਪ੍ਰਸ਼ਨ ਉੱਠਦਾ ਕਿ ਇੱਕ ਪਾਸੇ ਬਾਣੀ ਵਿੱਚ ਆਉਂਦਾ ਕਿ ਦੇਵਤੇ ਦੇਈ ਨੂੰ ਲੋਚਦੇ ਨੇ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੈਂ ਕੁਰਬਾਨ ਜਾਣਾ ਕਿਉਂਕਿ ਮੇਰੇ ਗੁਰੂ ਨੇ ਮਨੁੱਖਾਂ ਤੋਂ ਦੇਵਤੇ ਬਣਾ ਦਿੱਤਾ। ਵੈਸੇ ਦੇਵ ਦਾ ਅਖਰੀ ਅਰਥ ਹੁੰਦਾ ਪ੍ਰਕਾਸ਼, ਚਾਨਣ, ਤੇ ਦੇਵਤੇ ਦਾ ਅਖਰੀ ਅਰਥ ਹੀ ਇਹ ਵੇ ਕਿ ਗੁਰਮੁਖੋ ਜਿਹਦੇ ਅੰਦਰ ਰੂਹਾਨੀਅਤ ਦਾ ਚਾਨਣ ਹੋ ਗਿਆ ਹੋਵੇ, ਜਿਹਦੇ ਅੰਦਰ ਰੂਹਾਨੀਅਤ ਦਾ ਗਿਆਨ ਆ ਜਾਏ। ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀ ਇਹ ਕਰਤ ਨਾ ਲਾਗੀ ਵਾਰ। ਕਰਤ ਨਾ ਲਾਗੀ ਵਾਰ ਦਰ ਤੇ ਕਿ ਉਹਨੂੰ ਦੇਵਤੇ ਬਣਾਉਂਦਿਆਂ ਕੋਈ ਦੇਰੀ ਥੋੜਾ ਲੱਗੀ, ਇੱਕ ਖਿੰਨ ਵਿੱਚ ਉਹਨੇ ਦੇਵਤੇ ਬਣਾ ਦਿੱਤਾ, ਮਨੁੱਖਾਂ ਤੋਂ ਦੈਵੀ ਗੁਣਾਂ ਨਾਲ ਭਰਪੂਰ ਕਰ ਦਿੱਤਾ। ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀ ਇਹ ਕਰਤ ਨਾ ਲਾਗੀ ਵਾਰ। ਅੱਗੇ ਹੁੰਦਾ ਮਹੱਲਾ ਦੂਜਾ, ਜਿਹੜਾ ਆਸਾ ਕੀ ਵਾਰ ਦੀ ਪੌੜੀ ਨਾਲ ਦੂਜਾ ਸ਼ਲੋਕ ਹੈ, ਉਹ ਗੁਰੂ ਅੰਗਦ ਸਾਹਿਬ ਦਾ। ਮਨੁੱਖ ਕਈ ਵਾਰੀ ਇਹ ਕਹਿ ਦਿੰਦਾ ਹੈ ਕਿ ਗੁਰੂ ਦੀ ਕੀ ਲੋੜ ਹੈ, ਪਰ ਇੱਥੇ ਜਿਹੜਾ ਮੈਂ ਗੁਰੂ ਸ਼ਬਦ ਬੇਨਤੀ ਕਰ ਰਿਹਾ, ਮਤਾ ਕੋ ਕਿਸੇ ਦੇਹ ਧਾਰੀ ਵੱਲ ਖਿੱਚ ਕੇ ਲਿਜਾਏ, ਸ਼ਬਦ ਗੁਰੂ ਦਾ ਸਿਧਾਂਤ, ਤੇ ਪੰਜਾਂ ਦੇ ਕੋਲੋਂ ਅੰਮ੍ਰਿਤ ਦੀ ਲਈ ਕੋਈ ਦਾਤ ਲਈ ਕੋਈ ਦੀਖਿਆ, ਸਹੀ ਅਰਥਾਂ ਵਿੱਚ ਮੈਂ ਉਹ ਬੇਨਤੀ ਕਰਨਾ ਤੇ। ਜੇ ਕੋਈ ਇਹ ਬੰਦਾ ਕਹੇ ਕਿ ਲੋ ਗੁਰੂ ਵਾਲਾ ਬੰਦੀ ਕੀ ਲੋੜ ਹੈ, ਗੁਰੂ ਦੀ ਕੀ ਜ਼ਰੂਰਤ ਹੈ, ਮੇਰੇ ਧੰਨ ਗੁਰੂ ਅੰਗਦ ਸਾਹਿਬ ਮਿਹਰ ਕਰਦੇ ਨੇ, ਕਹਿੰਦੇ ਨੇ ਪਿਆਰਿਆ ਕਿ ਬਾਹਰ ਬਹੁਤ ਚਾਨਣ ਹੈ, ਕਿ ਬਾਹਰ ਦੇ ਚੰਨ ਨਾਲ ਕਦੀ ਅੰਦਰ ਦੇ ਹਨੇਰੇ ਦੂਰ ਹੋਏ ਨੇ, ਆ ਸੂਰਜ ਸਾਡੀ ਚਮੜੀ ਤੱਕ ਚਾਨਣ ਦਏਗਾ, ਤੇ ਜੇ ਕਰੋੜਾਂ ਜਨਮਾਂ ਦਾ ਹਨੇਰਾ ਜਿਹੜਾ ਅੰਦਰ ਪਸਰਿਆ ਉਸ ਹਨੇਰੇ ਨੂੰ ਬਾਹਰ ਦਾ ਚਾਨਣ ਕਿਤੇ ਦੂਰ ਕਰ ਦੇਗਾ, ਬਾਹਰ ਦੀ ਰੋਸ਼ਨੀ ਦੂਰ ਕਰ ਦੇਗੀ। ਜੇ ਸੱਚ ਪੁੱਛੋ ਹਨੇਰੇ ਨਾਂ ਦੀ ਕੋਈ ਚੀਜ਼ ਨਹੀਂ ਪਰ ਹੈ ਵੀ ਏ, ਫਿਰ ਬੇਨਤੀ ਸਮਝਿਓ, ਪਰਛਾਵੇਂ ਨਾਂ ਦੀ ਕੋਈ ਚੀਜ਼ ਨਹੀਂ ਪਰ ਹੈ ਵੀ, ਕਿਉਂਕਿ ਹਨੇਰਾ ਆਪਣੇ ਆਪ ਵਿੱਚ ਕੁਛ ਨਹੀਂ, ਉਦੋਂ ਹੀ ਹਨੇਰਾ ਹੁੰਦਾ ਜਦੋਂ ਚਾਨਣ ਦੀ ਅਣਹੋਂਦ ਹੋਵੇ, ਜਿੱਥੇ ਚਾਨਣ ਹੋਵੇ ਉੱਥੇ ਹਨੇਰਾ ਨਾਂ ਦੀ ਕੋਈ ਚੀਜ਼ ਨਹੀਂ। ਜੇ ਕੋਈ ਇਹ ਕਹੇ ਸੂਰਜ ਨੂੰ ਜਾ ਕੇ ਵੀ ਤੂੰ ਹਨੇਰੇ ਦਾ ਖਹਿੜਾ ਛੱਡ ਦੇ, ਤੂੰ ਦੇਖ ਜਿੱਥੇ ਜਾਂਦਾ ਹਨੇਰਾ ਦੌੜ ਜਾਂਦਾ ਹੈ, ਕੀ ਤੂੰ ਹਨੇਰੇ ਨਾਲ ਵੈਰ ਪਿਆ ਕਮਾਨਾ, ਤੇ ਸੂਰਜ ਕਹਿਦਾ ਮੈਨੂੰ ਦਿਖਾਓ ਤਾਂ ਸਹੀ ਹਨੇਰਾ ਹੈ ਕਿੱਥੇ। ਮੇਰੀ ਬੇਨਤੀ ਸਮਝਿਓ, ਸੂਰਜ ਇਹ ਕਹਿਦਾ ਕਿ ਮੈਨੂੰ ਦੱਸੋ ਤੁਸੀਂ ਰੌਲਾ ਪਾਈ ਜਾਂਦੇ ਹੋ ਹਨੇਰਾ ਹਨੇਰਾ, ਮੈਨੂੰ ਵਿਖਾਓ ਕਿਹੜੀ ਥਾਂ ਤੇ ਹਨੇਰਾ ਹੈ। ਅੱਜ ਤੀਕਰਾਂ ਜਿਸ ਦਿਨ ਦੀ ਸ੍ਰਿਸ਼ਟੀ ਬਣੀ ਕਦੀ ਵੀ ਹਨੇਰਾ ਸੂਰਜ ਦੇ ਸਾਹਮਣੇ ਨਹੀਂ ਹੋ ਸਕਿਆ, ਕਿਉਂਕਿ ਜਿੱਥੇ ਸੂਰਜ ਹੋਵੇਗਾ ਉੱਥੇ ਹਨੇਰਾ ਰਹਿਣਾ ਹੀ ਨਹੀਂ। ਪ੍ਰਕਾਸ਼ ਦੀ ਅਣਹੋਂਦ ਦਾ ਨਾਮ ਹੀ ਹਨੇਰਾ ਹੈ, ਬਾਕੀ ਅਗਿਆਨਤਾ ਕੀ ਹੈ। ਗਿਆਨ ਆ ਜਾਏ ਫਿਰ ਬੇਨਤੀ ਸਮਝਿਓ ਮੇਰੀ ਥੋੜਾ ਜਿਹਾ ਨੂੰ ਬਰੀਕੀ ਨਾਲ, ਕੀ ਹਨੇਰਾ? ਅਸੀਂ ਕਹੀਏ ਵੀ ਹਨੇਰੇ ਦੇ ਕੋਈ ਭਾਂਡੇ ਭਰ ਕੇ, ਮੈਨੂੰ ਬਰਤਨ ਭਰ ਕੇ ਹਨੇਰੇ ਦਾ ਅੰਦਰੋਂ ਲਿਆ ਦਿਓ,
ਕਦੀ ਨਹੀਂ। ਹਨੇਰਾ ਕਦੀ ਤਲਵਾਰਾਂ ਨਾਲ ਨਹੀਂ ਗਿਆ, ਹਨੇਰਾ ਕਦੀ ਤੀਰਾਂ ਨਾਲ ਨਹੀਂ ਗਿਆ, ਹਨੇਰਾ ਕਦੀ ਗੱਲਾਂ ਨਾਲ ਨਹੀਂ ਗਿਆ, ਹਨੇਰਾ ਕਦੀ ਧੱਕੇ ਮਾਰ ਕੇ ਅੰਦਰੋਂ ਬਾਹਰ ਨਹੀਂ ਕੱਢਿਆ ਜਾਂਦਾ। ਹਨੇਰਾ ਭਾਵੇਂ ਕਈ ਸਾਲਾਂ ਦਾ ਪੁਰਾਣਾ ਹੋਵੇ, ਫਿਰ ਬੇਨਤੀ ਸਮਝੋ, ਇੱਕ ਕਮਰਾ ਹੈ, ਤਹਿਖਾਨਾ, ਤੇ ਉਹਦੇ ਵਿੱਚ ਹਨੇਰਾ, ਕਈ ਸਦੀਆਂ ਦੇ ਦਰਵਾਜ਼ੇ ਬੰਦ ਨੇ, ਖਿੜਕੀਆਂ ਬੰਦ ਨੇ, ਤੇ ਜੇ ਕੋਈ ਬੰਦਾ ਕਹੇ ਮੈਂ ਅੰਦਰ ਜਾਣਾ, ਤੇ ਆਪਾਂ ਕਹਾਂਗੇ ਵੀ ਦਰਵਾਜ਼ਾ ਨਾ ਖੋਲੀ, ਕਿਉਂਕਿ ਇੱਥੇ ਹਨੇਰਾ ਕਈ ਸਦੀਆਂ ਦਾ ਹੈ। 500 ਸਾਲ ਤੋਂ ਦਰਵਾਜ਼ੇ ਬੰਦ ਨੇ, 500 ਸਾਲ ਦਾ ਇਹ ਕਮਰਾ ਹਨੇਰੇ ਵਿੱਚ ਡੁੱਬਾ ਹੈ। ਤੇ ਸਿਆਣਾ ਕਹੇਗਾ ਪਿਆਰਿਆ, ਹਨੇਰਾ 500 ਸਾਲ ਪੁਰਾਣਾ ਹੋ ਸਕਦਾ ਹੈ, ਪਰ ਇਹਨੂੰ ਖਤਮ ਕਰਨ ਲਈ 500 ਸਾਲ ਨਹੀਂ ਚਾਹੀਦਾ, ਸਿਰਫ ਦੀਵਾ ਬਲਣ ਦੀ ਦੇਰ ਹੈ। 500 ਸਾਲ ਦਾ ਹਨੇਰਾ ਇੱਕ ਖਿੰਨ ਵਿੱਚ ਦੂਰ ਹੋ ਸਕਦਾ। ਫਿਰ ਬੇਨਤੀ ਸਮਝਿਓ, ਅੰਦਰ ਵਾਲਾ ਜਿਹੜਾ ਜੀਵ ਆਤਮ ਹੈ, ਪਤਾ ਨਹੀਂ ਕਿੰਨੇ ਕੁ ਜਨਮਾਂ ਦਾ ਹਨੇਰੇ ਵਿੱਚ ਸਫ਼ਰ ਕਰੀ ਜਾਂਦਾ ਹੈ, ਕਿੰਨੇ ਕੁ ਜਨਮਾਂ ਦਾ ਅੰਧਕਾਰ ਵਿੱਚ ਹੈ। ਹਨੇਰਾ ਕਈ ਜਨਮਾਂ ਦਾ ਹੋ ਸਕਦਾ ਹੈ, ਪਰ ਜਿੱਦਣ ਗੁਰੂ ਕੀ ਕਿਰਪਾ ਵਰਤੇ ਤੇ ਇੱਕ ਖਿੰਡ ਵਿੱਚ ਕਰੋੜਾਂ ਜਨਮਾਂ ਦਾ ਹਨੇਰਾ ਗੁਰੂ ਖਤਮ ਕਰ ਸਕਦਾ ਹੈ। ਸਤਿਗੁਰੂ ਨੇ ਬਾਣੀ ਵਿੱਚ ਫਰਮਾਇਆ, ਮਤਾਂ ਕੁਛ ਸੋਚੇ ਕਿ ਸ਼ਾਇਦ ਬਾਹਰ ਦੇ ਗਿਆਨ, ਬਾਹਰ ਦੇ ਚਾਨਣ ਨਾਲ ਅੰਦਰ ਦੇ ਹਨੇਰੇ ਦੂਰ ਹੋ ਜਾਣਗੇ। ਸਾਹਿਬ ਦਾ ਬਚਨ ਹੈ ਕਿ ਜੇ 100 ਚੰਦਾ ਉੱਗ ਵਹਿਣ, ਜੇ ਸੈਂਕੜੇ ਚੰਦਰਮਾ ਉੱਗ ਪੈਣ, ਪੈਦਾ ਹੋ ਜਾਣ, ਸੂਰਜ ਚੜ੍ਹੇ 1000 ਤੇ ਹਜ਼ਾਰਾਂ ਦੀ ਤਾਦਾਦ ਵਿੱਚ ਆਕਾਸ਼ ਉੱਤੇ ਸੂਰਜ ਚਮਕਣ, ਜੇ 100 ਚੰਦਾ ਉੱਗ ਵਹਿਣ, ਸੂਰਜ ਚੜ੍ਹੇ 1000। ਪਰ ਗੁਰਮੁਖੋ, ਇਹ ਤੈ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ, ਇਹਨਾਂ ਬਾਹਰ ਦਾ ਪ੍ਰਕਾਸ਼ ਹੋਣ ਦੇ ਬਾਵਜੂਦ ਅੰਦਰ ਹਨੇਰਾ ਹੀ ਰਹੇਗਾ। ਗੁਰੂ ਸਾਹਿਬ ਨੇ ਇਹ ਦੂਜਾ ਸਲੋਕ ਦਰਜ ਕਰਨ ਤੋਂ ਬਾਅਦ ਨਾ ਜਿਹੜਾ ਤੀਜਾ ਸਲੋਕ ਹੈ ਆਸਾ ਕੀ ਵਾਰ ਦਾ, ਉਹ ਫਿਰ ਗੁਰੂ ਨਾਨਕ ਸਾਹਿਬ ਦਾ ਹੈ। ਫਿਰ ਬੇਨਤੀ ਮੇਰੀ ਸਮਝੋ, ਥੋੜਾ ਜਿਹਾ ਟਿਕਾਅ ਬਣਾਓ ਕਿ ਪਹਿਲੇ ਸਲੋਕ ਵਿੱਚ ਗੁਰੂ ਦੀ ਕਿਰਪਾ ਇੱਕ ਖਿੰਨ ਵਿੱਚ ਕੀ ਹੋ ਸਕਦੀ ਹੈ। ਦੂਜੇ ਸਲੋਕ ਵਿੱਚ ਕਿਹਾ ਕਿ ਬਾਹਰ ਦੇ ਅਨੇਕਾਂ ਸੂਰਜ ਅੰਦਰ ਦਾ ਹਨੇਰਾ ਨਹੀਂ ਚੁੱਕ ਸਕਦੇ। ਤੀਸਰੇ ਸਲੋਕ ਵਿੱਚ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਗੁਰੂ ਦੀ ਲੋੜ ਕੀ ਹੈ, ਤੇ ਕਈ ਵਾਰੀ ਅਸੀਂ ਸ਼ਬਦ ਕਹਿ ਦਿੰਦੇ ਹਾਂ ਕਿ ਦੇਖੋ ਇਹ ਬੰਦਾ ਗੁਰਦੁਆਰੇ ਨਹੀਂ ਜਾਂਦਾ, ਇਹ ਨਾਮ ਨਹੀਂ ਜਪਦਾ, ਇਹਨੂੰ ਪਰਮਾਤਮਾ ਨੇ ਇੰਨਾ ਕੁਝ ਦਿੱਤਾ। ਇੱਕ ਬੇਨਤੀ ਮੈਂ ਕਰਦਿਆਂ, ਗੁਰਮੁਖੋ, ਜਦੋਂ ਗੁਰੂ ਕੋਲ ਆਉਣਾ ਹੈ, ਇਹ ਸ਼ਰਤਾਂ ਨਾ ਲਾ ਕੇ ਆਇਓ ਕੇਵਲ ਦੁਨੀਆਂ ਦੇ ਸੁੱਖ ਮਿਲਣਗੇ। ਸ਼ਾਇਦ ਅਸੀਂ ਭਰਮ ਵਿੱਚ ਪੈ ਜਾਂਦੇ ਹਾਂ ਕਿ ਅਸੀਂ ਪੁੱਤਰ ਦੀ ਦਾਤ ਲਈ ਅਰਦਾਸ ਕਰਦੇ ਹਾਂ, ਅਸੀਂ ਧਨ ਲਈ ਅਰਦਾਸ ਕਰਦੇ ਹਾਂ, ਅਸੀਂ ਸੁੱਖ ਲਈ ਅਰਦਾਸ ਕਰਦੇ ਹਾਂ। ਇਹੀ ਕਾਰਨ ਕਿ ਸਾਡਾ ਮਨ ਜਿਹੜਾ ਉਹ ਸਿਰਫ ਇਹੀ ਸਮਝਦਾ ਹੈ ਕਿ ਗੁਰੂ ਕੋਲ ਗਿਆ ਪੁੱਤਰ ਮਿਲਦਾ, ਧਨ ਮਿਲਦਾ, ਸੁੱਖ ਮਿਲਦੇ ਨੇ। ਮੈਂ ਬੇਨਤੀ ਕਰਾਂ, ਪੁੱਤਰ ਦੇ ਨਾਲ ਨਾਲ ਇੱਕ ਗੱਲ ਚੇਤੇ ਰੱਖੀ, ਇਹ ਅਰਦਾਸ ਕਰਦੀ ਜੇ ਦਿੱਤਾ ਤੇ ਤੇਰਾ ਸ਼ੁਕਰ ਕਰਾਂ, ਤੇ ਜਿੱਦਣ ਅੱਖਾਂ ਸਾਹਮਣੇ ਚਲਾ ਜਾਏ ਮੈਂ ਉਦਣ ਤੇਰਾ ਭਾਣਾ ਮਿੱਠਾ ਮੰਨ ਲਵਾਂ। ਬੇਨਤੀ ਸਮਝਿਓ, ਜੇ ਅਸੀਂ ਇਕੱਲੀ ਸੁੱਖ ਦੀ ਗੱਲ ਕਹੀਏ, ਆਪ ਰੋਜ਼ ਅਰਦਾਸ ਕਰਦੇ ਹੋ ਤੇ ਇੱਕ ਪਦਾ ਰੋਜ਼ ਆਉਂਦਾ ਹੈ ਕਿ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਖੇਤ ਸੀਸ ਦਿੱਤੇ, ਇਸ ਸਾਰੇ ਪਦੇ ਵਿੱਚ ਕਿਤੇ ਵੀ ਸੁੱਖ ਦਾ ਜ਼ਿਕਰ ਨਹੀਂ। ਪਿਆਰੇ, ਉਸ ਸੰਸਾਰ ਦੀ ਨਜ਼ਰ ਵਿੱਚ ਦੁੱਖ ਹੈ। ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਕਾਈਆਂ, ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਤੇ ਅਖੀਰ ਤੇ ਕਿੰਨੇ ਧਰਮ ਨਹੀਂ ਹਾਰਿਆ, ਸਿੱਕੀ ਕੇਸਾਂ ਸਵਾਸਾਂ ਨਾਲ ਨਿਭਾਈ। ਪਿਆਰੇ, ਧਿਆਨ ਦਿਆ, ਜੇ ਇੰਨੇ ਦੁੱਖ ਝੱਲ ਕੇ ਵੀ ਫਿਰ ਕਿਹਾ ਜਾਂਦਾ ਹੈ ਕਿ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਅਸਲ ਵਿੱਚ ਸਹੀ ਅਰਥਾਂ ਵਿੱਚ ਇਹ ਸਿੱਖੀ ਹੈ ਕੇਵਲ ਸੁੱਖ ਦੇ ਸਾਧਨ ਤੱਕ ਸੀਮਤ ਨਹੀਂ। ਮੇਰੀ ਬੇਨਤੀ ਸਰਵਣ ਕਰਿਓ, ਧੰਨ ਗੁਰੂ ਨਾਨਕ ਸਾਹਿਬ ਨੇ ਤੀਜਾ ਬਚਨ ਕਿਹਾ, ਕਹਿੰਦੇ ਜੇ ਬੰਦਾ ਇਹ ਕਹੇ ਕਿ ਮੈਨੂੰ ਗੁਰੂ ਦੀ ਕੋਈ ਲੋੜ ਨਹੀਂ ਕਿਉਂਕਿ ਘਰ ਪਦਵੀ ਧਨ ਦੌਲਤ ਸਭ ਕੁਝ ਆਵੇ, ਉੱਥੇ ਸਤਿਗੁਰੂ ਨੇ ਸਾਡੇ ਪੇਂਡੂ ਕਲਚਰ ਨਾਲ ਜੁੜੀ ਇੱਕ ਉਦਾਹਰਣ ਦਿੱਤੀ। ਜਦੋਂ ਅਸੀਂ ਕਿਤੇ ਚੇਤਰ ਦੇ ਮਹੀਨੇ ਵਿੱਚ ਕਪਾਹ ਬੀਜਣੀ ਤੇ ਕਈ ਵਾਰੀ ਸਾਡੇ ਬਜ਼ੁਰਗ ਜਾਂ ਆਪਾਂ ਇੱਕ ਦੋ ਸਿਆੜ ਉਸ ਕਪਾਹ ਦੇ ਚਾਰ ਚੁਫੇਰੇ ਤਿਲਾਂ ਦੀ ਕੱਢ ਦੇਣੀ ਕਿ ਚਲੋ ਜਦੋਂ ਕਪਾਹ ਨੇ ਪੱਲਰ ਨਾ ਕਹੇ ਉਦੋਂ ਤਿਲ ਵੀ ਪੱਕ ਜਾਣਗੇ। ਤਿਲ ਜਦੋਂ ਨਿਕਲਦਾ ਅੱਤ ਦਾ ਕੋਮਲ ਹੈ, ਉਸ ਤਿਲ ਦਾ ਬੂਟਾ ਵਧਿਆ ਵੀ, ਉਹਨੂੰ ਫਲ ਵੀ ਫੁੱਲ ਵੀ ਚਿੱਟੇ ਰੰਗ ਦੇ ਲੱਗੇ, ਨਿੱਕੀਆਂ ਨਿੱਕੀਆਂ ਫਲੀਆਂ ਵੀ ਲੱਗੀਆਂ,
ਫਲੀਆਂ ਵਿੱਚ ਪਿਆਰਿਓ ਉਹਦੇ ਛੋਟੇ ਛੋਟੇ ਕੱਚਾ ਬੀਜ ਦਾਣੇ ਵੀ ਭਰੇ ਗਏ, ਪਰ ਜਦੋਂ ਸਾਉਣ ਦੀ ਬਦਲੀ ਚਮਕੀ ਉਹਨੇ ਇਸ ਤਿਲਾਂ ਦੀਆਂ ਫਲੀਆਂ ਵਿੱਚ ਪਏ ਹੋਏ ਦਾਣੇ ਪਹਿਲੀ ਚਮਕ ਨਾਲ ਸਾੜ ਦਿੱਤੇ। ਤੇ ਜਦੋਂ ਜ਼ਿਮੀਦਾਰ ਫਸਲ ਕੱਟਣ ਵਾਸਤੇ ਗਿਆ, ਤਿਲਾਂ ਦੇ ਬੂਟੇ ਪੱਟਣ ਗਿਆ, ਉਹਨੂੰ ਪਤਾ ਸੀ ਨਿਸ਼ਾਨੀ ਦਾ ਕਿ ਆਹ ਤਿਲਾਂ ਦੀਆਂ ਫਲੀਆਂ ਵਿੱਚ ਦਾਣੇ ਨਹੀਂ, ਇਹ ਸੜੀ ਹੋਈ ਸਵਾਹ ਭਰੀਏ। ਉਹਨੇ ਨਾਲ ਆਪਣੇ ਨੌਕਰਾਂ ਨੂੰ ਕਿਹਾ, ਉਹ ਮੁੰਡਿਓ, ਜਿਨ੍ਹਾਂ ਤਿਲਾਂ ਦੀਆਂ ਫਲੀਆਂ ਵਿੱਚ ਦਾਣੇ ਨਹੀਂ ਪਏ, ਕੋਈ ਲੋੜ ਨਹੀਂ ਇਹਨਾਂ ਨੂੰ ਪੱਟ ਕੇ ਘਰ ਲਿਜਾਣ ਦੀ, ਖੇਤ ਵਿੱਚ ਪਏ ਰਹਿਣ ਦਿਓ। ਮੈਂ ਤਾਂ ਖਾਦ ਵੀ ਪਾਈ, ਪਾਣੀ ਵੀ ਲਾਇਆ, ਧਰਤੀ ਵੀ ਵਾਹੀ, ਪਰ ਜੇ ਇਹ ਬਦਕਿਸਮਤ ਆਪਣੇ ਫਲ ਨੂੰ ਬਚਾ ਨਹੀਂ ਸਕੇ, ਚਮਕ ਨਹੀਂ ਜਰ ਸਕੇ, ਆਪਣਾ ਆਪ ਸਾੜ ਕੇ ਬਹਿ ਗਏ ਨੇ, ਸੜਿਆਂ ਫਲਾਂ ਨੂੰ ਮੇਰੇ ਘਰ ਥਾਂ ਨਹੀਂ, ਮੇਰੇ ਘਰ ਵਿੱਚ ਉਹੀ ਬੂਟੇ ਲੈ ਕੇ ਜਾਇਓ ਜਿਨ੍ਹਾਂ ਫਲੀਆਂ ਦੇ ਵਿੱਚ ਦਾਣੇ ਪਏ ਨੇ। ਜਿਹੜੇ ਸੜ ਜਾਂਦੇ ਨੇ ਉਹਨਾਂ ਨੂੰ ਆਮ ਤੌਰ ਤੇ ਖੇਤਾਂ ਵਿੱਚ ਰਹਿਣ ਦੇਣਾ, ਤੇ ਪਿੰਡਾਂ ਦੇ ਵਿਚਾਰੇ ਗਰੀਬ ਲੋਕ ਆਉਣਾ, ਉਹਨਾਂ ਨੇ ਬਾਲਣ ਦੀ ਥਾਂ ਉਹਨੂੰ ਪੱਟ ਕੇ ਲੈ ਜਾਣਾ। ਦੇਖੋ ਬਾਬੇ ਨਾਨਕ ਦੀ ਉਦਾਹਰਨ, ਇਹ ਬਾਣੀ ਦੇ ਬਚਨ ਨੇ। ਕਹਿੰਦੇ ਨੇ, ਇਹ ਬੰਦਿਆ, ਜੇ ਤੂੰ ਇਸ ਗੱਲੋਂ ਸਿਆਣਾ ਬਣ ਕੇ ਕਹੇ, ਸੁਚੇਤ ਬਣ ਕੇ ਕਹੇ ਮੈਨੂੰ ਗੁਰੂ ਦੀ ਲੋੜ ਨਹੀਂ, ਤੇ ਇੱਕ ਗੱਲ ਧਿਆਨ ਵਿੱਚ ਰੱਖੀ ਕਿ ਤੇਰੇ ਕੋਲ ਘਰ ਵੀ ਹੋਵੇਗਾ, ਤੇਰੇ ਕੋਲ ਜ਼ਮੀਨ ਵੀ ਹੋਵੇਗੀ, ਤੇਰੇ ਕੋਲ ਕੋਠੀਆਂ ਕਾਰਾਂ ਵੀ ਹੋਣਗੀਆਂ, ਪਰ ਮਤ ਸਮਝੀ ਕਿ ਜ਼ਿੰਦਗੀ ਦਾ ਮਕਸਦ ਇਹ ਵੇ, ਤਿਲਾਂ ਸਾਰਿਆਂ ਨੂੰ ਪਾਣੀ ਇੱਕੋ ਜਿਹਾ ਮਿਲਿਆ, ਖਾਦ ਸਾਰਿਆਂ ਨੂੰ ਮਿਲੀ, ਪਰ ਮਾਲਕ ਦੇ ਘਰ ਉਹੀ ਪ੍ਰਵਾਨ ਹੋਏ ਜਿਨ੍ਹਾਂ ਫਲੀਆਂ ਵਿੱਚ ਦਾਣੇ ਪੈ ਗਏ। ਸੁੱਖ ਸਾਰਿਆਂ ਨੂੰ ਰੱਬ ਦਿੰਦਾ ਹੈ, ਪਰ ਪ੍ਰਵਾਨ ਉਹੀ ਹੁੰਦੇ ਨੇ ਜਿਨ੍ਹਾਂ ਦੇ ਅੰਦਰ ਗੁਰੂ ਦਾ ਨਾਮ ਟਿਕ ਜਾਂਦਾ ਹੈ, ਤੇ ਜਿਨ੍ਹਾਂ ਨੂੰ ਥੋੜੀ ਜਿਹੀ ਮਾਇਆ ਦੀ ਲਿਸ਼ਕ ਮਿਲੀ ਤੇ ਅੰਦਰੋਂ ਸੜ ਗਏ। ਨਹੀਂ, ਬਾਬਾ ਜੀ ਨੇ ਬਾਣੀ ਵਿੱਚ ਤੀਜਾ ਸ਼ਲੋਕ ਕਿਹਾ ਹੈ। ਪਹਿਲਾ ਸੀ, ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਦੂਜਾ ਬਚਨ ਹੈ ਕਿ ਜੇ ਸੋ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਖੁੰਦਿਆ ਗੁਰ ਬਿਨ ਘੋਰ ਅੰਧਾਰ। ਤੀਜਾ ਬਚਨ ਕੀਤਾ, ਨਾਨਕ ਗੁਰੂ ਨਾ ਚੇਤਨੀ, ਜਿਹੜੇ ਗੁਰੂ ਨੂੰ ਚੇਤੇ ਨਹੀਂ ਕਰਦੇ, ਮਨ ਆਪਣੇ ਸੁਚੇਤ। ਇੱਥੇ ਸੁਚੇਤ ਦਾ ਅਰਥ ਵੈਸੇ ਆਮ ਤੌਰ ਤੇ ਬਾਣੀ ਵਿੱਚ ਇਹ ਵੀ ਕਿਹਾ ਗਿਆ ਕਿ ਸੁਚੇਤ ਹੋ, ਮਨ ਆਪਣੇ ਸੁਚੇਤ ਦਰ ਤੇ ਆਪਣੇ ਮਨ ਵਿੱਚ ਚਲਾਕ ਨੇ ਕਿ ਸਾਨੂੰ ਕੀ ਲੋੜ ਗੁਰੂ ਦੀ ਹੈ। ਨਹੀਂ ਪਿਆਰਿਓ, ਸਿਆਣਪ ਹੋਰ ਚੀਜ਼ ਹੁੰਦੀ ਏ ਤੇ ਭਗਤੀ ਰਸ ਹੋਰ ਚੀਜ਼ ਹੁੰਦਾ ਹੈ। ਮੇਰੀ ਬੇਨਤੀ ਸਮਝਿਓ, ਅਸੀਂ ਕਈ ਵਾਰੀ ਕਹਿੰਦੇ ਸਿਆਣਾ ਬਣ, ਨਹੀਂ। ਸੁਖਮਨੀ ਸਾਹਿਬ ਵਿੱਚ ਇੱਕ ਬਚਨ ਆਉਂਦਾ ਹੈ, ਗੁਰ ਕੀ ਮਤ ਤੂੰ ਲੇਹੇ ਏਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਇਹਦਾ ਮਤਲਬ ਸਿਆਣਪ ਭਗਤੀ ਨਹੀਂ, ਸਿਆਣਪ ਨਾਲ ਡੁੱਬ ਜਾਈਦਾ ਹੈ ਤੇ ਗੁਰੂ ਦੀ ਮਤ ਲੈ ਕੇ ਤਰੀਦਾ ਹੈ। ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ। ਆਹ ਦੇਖੋ, ਗੁਰੂ ਅਰਜੁਨ ਸਾਹਿਬ ਦੇ ਜੀਵਨ ਵਿੱਚੋਂ ਸਿਰਫ ਮੈਂ ਦੋ ਕੁ ਪ੍ਰਮਾਣ ਹੋਰ ਦੇਣੇ ਚਾਹੁੰਦਾ। ਮਨ ਕਰਦਾ ਉਸ ਗੁਰੂ ਦੀ ਗੱਲ ਪੂਰੇ ਮਿਕੀ ਨਾ ਕਰੀਏ, ਜਿਸ ਨੇ ਪੰਜ ਦਿਨ ਇੱਕ ਦਸੀ ਤੇ ਮਿੰਟ ਚ ਕਹਿ ਦੇਣੇ, ਤੱਤੀ ਤਵੀ ਤੇ ਬੈਠੇ ਰੇਤਾ ਪਿਆ ਉਬਲਦੀ ਦੇਗ ਨਹੀਂ। ਗੁਰਮੁਖੋ, 22 ਮਈ ਸਾਹਿਬ ਕਿਰਪਾਲੂ ਜੀ 1606 ਨੂੰ ਤੁਰਦੇ ਨੇ, 30 ਮਈ ਤੇ 1606 ਨੂੰ ਕਿਰਪਾਲੂ ਦਾਤਾ ਜੀ ਦੀ ਸ਼ਹਾਦਤ ਹੁੰਦੀ। ਇਹਨਾਂ 8 ਦਿਨਾਂ ਵਿੱਚੋਂ 5 ਦਿਨ ਗੁਰੂ ਅਰਜੁਨ ਦੇਵ ਜੀ ਨੂੰ ਤਸੀਹੇ ਦਿੱਤੇ ਗਏ। ਇੱਕ ਦਿਨ ਕੱਲੀ ਤੱਤੀ ਤਵੀ ਨਹੀਂ, 5 ਦਿਨ ਮੇਰੇ ਦਾਤੇ ਨੂੰ ਤਸੀਹੇ ਦਿੱਤੇ ਗਏ। ਤੇ ਅਖੀਰ ਵਾਲੇ ਦਿਨ ਤਾਂ ਗੁਰੂ ਅਰਜੁਨ ਦੇਵ ਅਖੀਰਲੀ ਰਾਤ ਤਾਂ ਬਿਲਕੁਲ ਚੁੱਪ ਨਹੀਂ ਕੀਤੇ, ਸਰੀਰ ਭੁੱਜਾ ਹੋਣ ਦੇ ਬਾਵਜੂਦ ਵੀ ਸਿੱਖਾਂ ਨੂੰ ਉਪਦੇਸ਼ ਕਰੀ ਗਏ, ਜਿਹੜੇ 5 ਨਾਲ ਗਏ ਸਨ। ਇਹ ਮੈਂ ਅੱਗੇ ਥੋੜੀ ਜਿਹੀ ਬੇਨਤੀ ਕਰਨੀ ਹੈ। ਚਲਾਕੀ ਸਿਆਣਪ ਨਾਲ ਨਹੀਂ, ਗੁਰੂ ਦੀ ਦਾਤ ਉਹਦੀ ਮਿਹਰ ਨਾਲ ਮਿਲਦੀ ਹੈ। ਹੁਣ ਦੇਖੋ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਉਹਨਾਂ ਦੇ 3 ਪੁੱਤਰ ਨੇ, ਵੱਡਾ ਬਾਬਾ ਪਿਰਤੀਆ ਹੈ, ਛੋਟਾ ਬਾਬਾ ਮਹਾਂਦੇਵ ਹੈ, ਤੇ ਤੀਸਰੇ ਮੇਰੇ ਧੰਨ ਗੁਰੂ ਅਰਜੁਨ ਸਾਹਿਬ ਨੇ। ਥੋੜਾ ਜਿਹਾ ਟੇਕ ਕੇ ਸਮਝਿਓ। ਚਲੋ, ਬਾਬਾ ਮਹਾਂਦੇਵ ਤਾਂ ਮਸਤਾਨਾ ਸੀ, ਸ਼ਬਦ ਵਰਤਨੇ ਆ, ਪਰ ਪਿਰਥੀਆ ਨੇ ਸਾਰੀ ਜ਼ਿੰਦਗੀ ਚਲਾਕੀ ਵਰਤੀ। ਕੀ ਪਿਰਥੀਆ ਬਾਣੀ ਨਹੀਂ ਪੜ੍ਹਦਾ ਹੋਵੇਗਾ? ਆਖਰ ਪਿਰਥੀਆ ਵੀ ਬਾਣੀ ਪੜ੍ਹਦਾ ਰਿਹਾ, ਪਿਰਥੀਆ ਵੀ ਬਾਣੀ ਸੁਣਦਾ ਰਿਹਾ, ਪਿਰਥੀਆ ਵੀ ਗੁਰੂ ਕੇ ਬਚਨ ਲੋਕਾਂ ਨੂੰ ਸੁਣਾਉਂਦਾ ਰਿਹਾ। ਜਿਹੜਾ ਬੰਦਾ ਗੱਦੀ ਦਾ ਦਾਵਾ ਪਿਆ ਕਰਦਾ ਹੈ, ਇਹਦਾ ਮਤਲਬ ਉਹ ਸਿਆਣਾ ਵਿਦਵਾਨ ਵੀ ਹੋਵੇਗਾ। ਕੇਸਰ ਸਿੰਘ ਛਿੱਬਰ ਨੇ ਤੈਥੋਂ ਤੱਕ ਲਿਖਿਆ ਹੈ
ਕਿ ਪਿਰਕੀਏ ਦੇ ਪੁੱਤਰ ਨੂੰ ਪੰਜ ਭਾਸ਼ਾਵਾਂ ਦਾ ਗਿਆਨ ਸੀ, ਉਹ ਫਾਰਸੀ, ਬ੍ਰਿਜ ਭਾਸ਼ਾ, ਸੰਸਕ੍ਰਿਤ, ਇਹ ਜਿੰਨੀਆਂ ਗੁਰਮੁਖੀ ਆਦਿਕ ਸਾਰੀਆਂ ਭਾਸ਼ਾਵਾਂ ਦਾ ਗਿਆਤਾ ਹੈ। ਪਰ ਗੁਰੂ ਗ੍ਰੰਥ ਸਾਹਿਬ ਵਿੱਚ ਦੋ ਸ਼ਬਦ ਨੇ, ਇੱਕ ਤਾਂ ਗੁਰੂ ਅਰਜੁਨ ਸਾਹਿਬ ਨੇ ਖੁਦ ਉਚਾਰਿਆ ਕਿ ਮੇਰੀ ਮਾਂ ਨੇ ਮੇਰੀ ਝੋਲੀ 'ਚ ਕੀ ਪਾਇਆ, ਅਤੇ ਦੂਜਾ ਸ਼ਬਦ ਗੁਰੂ ਰਾਮਦਾਸ ਨੇ ਉਚਾਰਿਆ ਅਤੇ ਆਪਣੇ ਪੁੱਤਰ ਨੂੰ ਮੁਖਾਤਬ ਕਰਕੇ ਕਿਹਾ ਕਿ ਬੇਟਾ, ਜਿਸ ਮਾਂ ਬਾਪ ਨੇ ਜਨਮ ਦਿੱਤਾ ਹੈ ਉਹਨਾਂ ਨਾਲ ਹੀ ਚਲਾਕੀਆਂ ਵਰਤਣਾ ਪਿਆ, ਤੇਰਾ ਰੱਬ ਭਲਾ ਕਦੋਂ ਕਰੇਗਾ। ਥੋੜ੍ਹਾ ਜਿਹਾ ਟਿਕੀ ਹੂੰ, ਮੈਂ ਇਸ ਵਿਸ਼ੇ 'ਤੇ ਰੁਕਣਾ ਚਾਹੁੰਦਾ ਕਿਉਂਕਿ ਪੰਜਾਬ ਵਿੱਚ ਵੀ, ਦੇਸ਼ ਵਿੱਚ ਵੀ ਹਨੇਰੀ ਝੱਲੀਏ ਅਤੇ ਇੱਥੋਂ ਦੇ 'ਤੇ ਕਹਿਣੀ ਕੀ ਨੇ, ਜਨਮ ਦੇਣ ਵਾਲਿਆਂ ਨੂੰ ਕਿਹੜਾ ਸੰਭਾਲਦਾ ਜੇ, ਕਿਹੜਾ ਹੈ ਜਿਹੜਾ ਮਾਂ ਬਾਪ ਨੂੰ ਪਿਆਰ ਕਰਦਾ ਹੈ, ਮੈਨੂੰ ਬਖਸ਼ਿਓ। ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਦੋ ਬਚਨ ਨੇ, ਉਹ ਮੈਂ ਅੱਜ ਜ਼ਰੂਰ ਸਾਂਝੇ ਕਰਨੇ ਚਾਹੁੰਦਾ ਕਿ ਇੱਕ ਪਾਸੇ ਬਾਬਾ ਪਿਰਕੀਆ ਹੈ, ਉਹ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਬੜਾ ਸਿਆਣਾ ਬਣਦਾ, ਕਦੀ ਚਿੱਠੀਆਂ ਲੁਕਾਉਂਦਾ ਹੈ, ਕਦੀ ਉਹ ਕੁਛ ਕਰਦਾ ਹੈ, ਪਰ ਧੰਨ ਗੁਰੂ ਅਰਜੁਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਦਿਸ ਦਿਨ ਗੁਰਗੱਦੀ ਦਿੱਤੀ ਗਈ, ਉਸ ਤੋਂ ਪਹਿਲਾਂ ਪਿਰਕੀਏ ਨੇ ਬਹੁਤ ਰੌਲਾ ਪਾਇਆ। ਇੰਨਾ ਰੌਲਾ ਪਾਇਆ ਕਿ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਦੇ ਸੰਬੰਧੀ ਜ਼ਬਾਨ ਤੋਂ ਅੱਗ ਉਗਲੀ। ਕੇਵਲ ਅੱਗ ਹੀ ਨਹੀਂ ਕਿ ਗੁਰੂ ਰਾਮਦਾਸ ਜੀ ਦੇ ਸਾਹਮਣੇ ਖਲੋ ਕੇ ਉਹਨੇ ਸ਼ਬਦ ਕਹਿ ਸਨ, ਕਹਿਣ ਲੱਗਾ, ਬੇਸ਼ੱਕ ਤੁਸੀਂ ਗੱਦੀ ਛੋਟੇ ਨੂੰ ਦੇ ਦਿਓ, ਇਹਨੂੰ ਗੱਦੀ ਦੇ ਦਿਓਗੇ, ਪੈਸੇ ਦਾ ਕਬਜ਼ਾ ਤਾਂ ਮੇਰੇ ਕੋਲ ਹੀ ਹੈ ਨਾ, ਸਭ ਤੋਂ ਵੱਧ ਪੈਸੇ ਮੇਰੇ ਕੋਲ ਨੇ। ਅਤੇ ਮੇਰੇ ਗੁਰੂ ਰਾਮਦਾਸ ਜੀ ਨੂੰ ਉਹ ਬਾਣੀ ਵਿੱਚ ਕਹਿਣਾ ਪੈ ਗਿਆ, ਪੁੱਤਰ ਜਿਨ੍ਹਾਂ ਟਕਿਆਂ ਦਾ ਮਾਣ ਕਰਨਾ ਹੈ, ਇਹ ਪੈਸਾ ਕਦੀ ਕਿਸੇ ਦਾ ਨਹੀਂ ਖੋਇਆ, ਅਜੇ ਵੀ ਮੈਂ ਤੈਨੂੰ ਕਹਿੰਦਾ ਤੇ ਅੰਦਰ ਦੀ ਅੱਗ ਬੁੱਝ ਸਕਦੀ ਏ ਜੇ ਗੁਰੂ ਨਾਨਕ ਦੇ ਬਚਨਾਂ ਨੂੰ ਮੰਨ ਕੇ ਤੂੰ ਜਪਣ ਲੱਗ ਪਵੇਂ। ਤੇ ਦੇਖੋ, ਉਹ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ 1200 ਅੰਗ ਤੇ। ਸ਼ਬਦ ਸ਼ੁਰੂ ਹੁੰਦਾ ਹੈ, ਕਾਹੇ ਪੂਤ ਝਗੜ ਤਹੋ ਸੰਗ ਬਾਪ, ਜਿਨ ਕੇ ਜਣੇ ਵਡੀਰੇ ਤੁਮ ਹੋ ਤਿੰਨ ਸੋ ਝਗੜਤ ਪਾਪ। ਇਹਦੇ ਅਰਥ ਨੇ, ਕਾਹੇ ਪੂਤ ਝਗੜ ਤਹੋ ਸੰਗ ਬਾਪ, ਫਿਰ ਸੀਅਲੀ ਸ਼ਬਦ ਕਹਿਣੇ ਕੋਈ ਛੋਟੀ ਜਿਹੀ ਗੱਲ ਨਹੀਂ, ਬਾਣੀ ਵਿੱਚ ਇਹ ਗੱਲ ਕਹਿ ਦੇਣੀ, ਇਹਦਾ ਮਤਲਬ ਉਸ ਬੰਦੇ ਨੇ ਕਿੰਨਾ ਕੁ ਅੱਗੋਂ ਭੈੜਾ ਬੋਲਿਆ। ਕਹਿਣ ਲੱਗੇ, ਪੁੱਤਰ ਬਾਪ ਨਾਲ ਕਿਉਂ ਝਗੜਨਾ ਹੈ, ਕਾਹੇ ਪੂਤ ਝਗੜ ਤੋ ਸੰਗ ਬਾਪ, ਜਿਨ ਕੇ ਜਣੇ ਵਡੀਰੇ। ਦੋ ਸ਼ਬਦ ਨੇ, ਇੱਕ ਜਣੇ ਤੇ ਦੂਜਾ ਵਡੀਰੇ। ਜਣੇ ਦਾ ਅਰਥ ਹੈ ਜਿੰਨਾ ਤੈਨੂੰ ਜਨਮ ਦਿੱਤਾ, ਤੇ ਵਡੀਰੇ ਦਾ ਅਰਥ ਹੈ ਜਿੰਨਾ ਤੈਨੂੰ ਜਨਮ ਦੇਣ ਤੋਂ ਬਾਅਦ ਵੱਡਿਆ ਕੀਤਾ। ਤਿੰਨ ਸੌ ਝਗੜਤ ਪਾਪ, ਜਨਮ ਦੇਣ ਵਾਲਿਆਂ ਨਾਲ ਲੜਨਾ ਪਿਆ, ਚੇਤੇ ਰੱਖੀਏ ਏਦੂ ਵੱਡਾ ਪਾਪ ਦੁਨੀਆਂ ਵਿੱਚ ਹੋਰ ਕੋਈ ਨਹੀਂ। ਇੱਥੇ ਥੋੜ੍ਹੀ ਜਿਹੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਿੱਥੇ ਗੁਰੂ ਸਾਹਿਬ ਨੇ ਸਾਨੂੰ ਮੌਤ ਉੱਤੇ ਚੁੱਕਿਆ ਹੈ, ਉੱਥੇ ਗੁਰੂ ਨੇ ਸੰਸਾਰ ਦੇ ਰਿਸ਼ਤਿਆਂ ਦਾ ਸਲੀਕਾ ਵੀ ਸਾਨੂੰ ਸਮਝਾਇਆ ਹੈ। ਦੇਖੋ, ਮਾਪੇ ਸ਼ਬਦ ਅਸੀਂ ਵਰਤਨੇ ਹਾਂ, ਦੁਨੀਆਂ ਦਾ ਹਰ ਰਿਸ਼ਤਾ। ਕੁਛ ਮੈਂ ਬੇਨਤੀਆਂ ਕਰਨੀਆਂ ਨੇ ਬਾਹਰ ਨਿਕਲ ਕੇ ਸ਼ਬਦ ਦੀ ਵਿਚਾਰ ਵਿੱਚੋਂ। ਇੱਕ ਮਿੱਤਰ ਛੱਡ ਕੇ ਚਲਾ ਜਾਏ, ਜੇ ਚਾਰ ਪੈਸੇ ਨੇ, ਹੋਰ ਬੰਦੇ ਮਿੱਤਰ ਬਣਨ ਨੂੰ ਤਿਆਰ ਨੇ। ਖਿਮਾ ਕਰਿਓ, ਜੇ ਇਸਤਰੀ ਦੀ ਮੌਤ ਹੋ ਜਾਏ, ਤੇ ਗੁਰੂ ਸਾਹਿਬ ਕਹਿੰਦੇ ਨੇ ਭੰਡ ਮੂਵਾਂ ਭੰਡ ਭਾਲੀਐ। ਜੀਵਨ ਸਾਥੀ ਚਲਾ ਜਾਏ ਤੇ ਆਦਮੀ ਦੂਸਰਾ ਜੀਵਨ ਸਾਥੀ ਜਾਂ ਜੀਵਨ ਸਾਥਣ ਲੱਭਦਾ ਹੈ। ਮਿੱਤਰ ਚਲਾ ਜਾਏ, ਮਿੱਤਰ ਹਜ਼ਾਰਾਂ ਬਣ ਸਕਦੇ ਨੇ। ਜੀਵਨ ਸਾਥੀ ਚਲਾ ਜਾਏ, ਆਦਮੀ ਜੀਵਨ ਸਾਥੀ ਢੂੰਡ ਸਕਦਾ। ਪੁੱਤਰ ਛੱਡ ਕੇ ਚਲੇ ਜਾਣ, ਕਈ ਵਾਰੀ ਪੁੱਤਰਾਂ ਦੀ ਥਾਂ ਤੇ ਕਈ ਧਰਮ ਪੁੱਤਰ ਆ ਖਲੋਂਦੇ ਨੇ। ਪਿਆਰਿਓ, ਰਿਸ਼ਤੇਦਾਰ ਇੱਕ ਛੱਡ ਕੇ ਚਲਾ ਜਾਏ, 10 ਹੋਰ ਬਣ ਜਾਣਗੇ। ਦੁਨੀਆਂ ਦੇ ਬਾਕੀ ਰਿਸ਼ਤੇ ਬਣਾਏ ਜਾਂਦੇ ਨੇ, ਕਮਾਏ ਜਾਂਦੇ ਨੇ, ਟੁੱਟਦੇ ਨੇ, ਫਿਰ ਜੁੜਦੇ ਨੇ। ਪਰ ਜੇ ਮਨੁੱਖਾ ਜਨਮ ਇੱਕ ਵਾਰ ਮਿਲਿਆ, ਸੱਚ ਜਾਣਿਓ, ਮਾਂ ਦਾ ਪਿਆਰ ਵੀ ਕੇਵਲ ਇੱਕ ਵਾਰੀ ਮਿਲਦਾ ਹੈ। ਨਾ ਤਾਂ ਮਾਂ ਦਾ ਪਿਆਰ ਰੁਪਈਆਂ ਨਾਲ ਮਿਲਦਾ, ਨਾ ਮਾਂ ਦਾ ਪਿਆਰ ਖਰੀਦਿਆ ਜਾਂਦਾ, ਤੇ ਨਾ ਮਾਂ ਪਿਆਰ ਕੋਈ ਦੁਨੀਆਂ ਦੀ ਤਾਕਤ ਦੇ ਸਕਦੀ ਏ। ਸ਼ਾਇਦ ਇਹੀ ਕਾਰਨ ਕਿ ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ ਹੈ, ਉਹ ਕਹਿੰਦੇ ਨੇ, ਇਨਸਾਨ ਦੇਖ, ਤੇਰੀ ਮਾਂ ਦੀ ਸੱਕੀ ਭੈਣ ਜਿਹਨੂੰ ਤੂੰ ਮਾਸੀ ਕਹਿੰਦਾ, ਉਹਦਾ ਮੁਹਾਂਦਰਾ ਤੇਰੀ ਮਾਂ ਨਾਲ ਮਿਲ ਸਕਦਾ। ਸ਼ਬਦ ਨੇ ਉਹਨਾਂ ਦੇ, ਉਹਦਾ ਕੱਦ ਕਾਂਡ ਤੇਰੀ ਮਾਂ ਵਰਗਾ ਹੈ, ਦੂਰੋਂ ਝਾਵਲਾ ਪਏਗਾ, ਮੇਰੀ ਮਾਂ ਤੁਰੀ ਆਉਂਦੀ ਏ। ਪਰ ਇਸ ਗੱਲ ਨੂੰ ਭੁੱਲੀ ਨਾ, ਜਿਹੜਾ ਸੀਨੇ ਦਾ ਪਿਆਰ ਮਾਂ ਨੇ ਦੇ ਦੇਣਾ ਹੈ, ਉਹ ਸੱਕੀ ਮਾਸੀ ਵੀ ਕਦੀ ਨਹੀਂ ਦੇ ਸਕਦੀ। ਦੂਸਰੀ ਗੱਲ ਉਹਨਾਂ ਕਹੀ, ਕਹਿਣ ਲੱਗੇ, ਤੇਰੇ ਚਾਚੇ ਦਾ ਮੁਹਾਂਦਰਾ, ਚਾਚੇ ਦਾ ਚਿਹਰਾ, ਚਾਚੇ ਦਾ ਰੂਪ,
تیرے پتا جی نال مل سکتا ہے، باپ نال مل سکتا ہے، ابا نال مل سکتا ہے، پر کدی بھلی نہ جڑا اندر دا درد پیو اولاد لی سانب کے بیٹھا ہے، شاید وہ پیار کدی چاچے تو نہیں مل سکے گا، ماں دا پیار ماسی تو نہیں نصیب ہو سکتا، کھما کرو باپ دا پیار چاچے تو نہیں لب سکتا، ماں ہے کی؟ پھر میں بینتی کیتی کہ منکھاں جنم ایک وار ملیا ہے، اس گل نو بھلو نہ، ماں پیار بھی کیول ایک واری ملتا ہے۔ میں ایک سجن دے بچن بڑے کمال دے پڑھے، وہ کہندا ہے کہ ماں سب تو پہلا سبند انسان دا جے ہوندا ہے جنم تو لے کے مرن تک، وہ ماں دے گیت گاؤندا ہے۔ کیوں؟ ماں دا سینہ تسی دیکھو، ماں دی عمر پاویں 100 سال دی ہو جائے تے پتر دی عمر 70 سال دی ہووے، 30 سال چھوٹا ہووے پتر تے 70 سال دی عمر بھی بزرگی ہے، پر اس بڈڑی مائی کول جا کے اس دے پتر لئی کوئی بھڑے شبد ورتے، میرا خیال ہے اودیاں چڑڑیاں والیاں سکیاں اکھاں وچ پانی آ جائے گا، اے کہے گی تواڈے لئی 70 سال دا ہو سکدا ہے وادو، پر میریاں آندراں نوں پوچھ کے دیکھو، میرے لئی تاں اوہی ہے جنوں میں سینے نہ لا کے دودھ پیایا۔ ماں دی ممتا کدی بڈھی نہیں ہوندی، ماں دی ممتا نوں کدی چوڑیاں نہیں پیندیاں، ماں دیاں آندراں کدی وی پرانیاں نہیں ہوندیاں۔ اس گل نوں آپاں چنگی طرح سمجھیے۔ دیکھو اس نے بڑے سونے بچن کہے، گرو رام داس کہندے نے پتر چلاکی ورتنے، جنہاں نے جنم دتا وڈیاں کیتا انہاں نال اگو بولنے پاپ کمانے۔ بھائی صاحب نے بچن کہے، اوہی میں تہاڈے نال سانجھے کرنے نے، ہو سکتا ہے میری اس بینتی نو کوئی سجن ضرور منن گے۔ ماں جدو جنم دیندی ہے اس دے اتے سب تو وڈا دکھ ہے جدو سنتان نو جنم دیندی ہے، بچے دے جنم دی پیڑا او دے تو سہاری نہیں جاندی، جنم دیندیاں او کرلاٹ پائے گی۔ پر میں سوچنا ماں کی ہو جا اندر پرماتما نے تینوں اندراں تیریاں نو جنم دی شکتی دے دتی، بچے نو جنم دیندیا ایک کھن پہلا تو رو رہی ہیں، جنم ہویا دائی نے جا نرس نے وہ بچہ چوک کے ماں دی چولی چ ماں دے سینے تے رکھیا، ایکو دم روندی کوئی اکھاں چ چمک لے کے مسکران لگ پئی تے اپنے جنم دتے کوئی بچے دا منہ چومن لگ پئی۔ میری بینتی سمجھو، وہ کیسا درد ہے، کی ماں کول شکتی ہے کہ ایک کھن پہلا جیڑی ماں روندی پئی ہے جنم دیندیاں ولکدی پئی ہے تے اگلا کھن بچے نو سینے نہ لا کے مسکران لگ پئی، سچ جانی بیٹا کہ تینوں دیکھ کے ماں نو اپنے اندر دے دکھ بھی بھول گئے سن۔ ایتھے ایک بینتی ہے، اس ودوان نے بچن بڑے کمال دے کہے، او کہندا ہے انسان جس دن تیرا جنم ہویا پہلا سواس تو ماں دی گود وچ لیا، ماں دی کوکھ وچ تینوں پہلا ساں ملیا تے ملدا ہے، جس دن تو سنسار تے آیو ماں دی گود سی تیرا سر سی، ماں دی گود وچ تو پہلا سواس لیا، بس ایک کام کر دیں، تیرا پہلا سواس ماں دی گود وچ ہویا ہے، پر جس دن ماں دا اخیرلا سواس آوے تو ماں دا سر اپنی گود وچ رکھ لو۔ پھر بینتی میری سمجھیو، اس نو تھوڑا جا ٹیک کے ڈونگائی چ کہ جس دن انسان دا جنم ہویا ہے تے ماں دی گود سی بچے دا سر سی، تیرا پہلا سواس ماں دی گود وچ پورا نکلیا، تیری زندگی آرمب ہوئی، تیری زندگی دی آرمبتا ماں دی گود وچ ہوئی، تے جس دن پیاریا ماں دی زندگی دی لیلا ختم ہوندی ہوے او دا انتلا سواس تیری چولی چ نکل جائے تے سمجھی تو ماں دی میں سیوا کر گیا ہاں۔ پر ایک میں بینتی کراں، تواڈے اپنیاں مجبوریاں ایتھوں دے دکھ نے، جدو کدی سرجیت پاتر ایک کوی ہے، کئی سجنا نہ سنیا ہونے، وہ کوتا جدو میں 4 سطراں پڑھنا ہاں تے ایتھے جدو آ کے دیکھی دینا ادو اندر نو رگ بھریا جاندا ہے۔ وہ کہندا ہے بدیشاں چ جو رلدے نے روزی دے لئی، بدیشاں چ رلدے نے جو روزی دے لئی، پرتن گے دیش اپنے کدی، کچھ تا سیکن گے ماں دے سیوے دی اگ، باقی قبراں دے رکھاں ہیٹ جا بہن گے۔ بدیشاں چ رلدے نے جو روزی دے لئی، پرتن گے دیش اپنے کدی، جس ماں نے پیار نال توڑیا سی اس ماں دا دور سیوا بلدا ہویا دسے گا، جے بل گیا
ਬਸ ਕਰਦੇ ਆ, ਕਹਿਣਗੇ ਮਾਂ ਦਾ ਇੱਥੇ ਸਤਿਕਾਰ ਕੀਤਾ ਸੀ। ਵਿਦੇਸ਼ਾਂ ਚ ਰੁਲਦੇ ਦੇ ਰੋਜ਼ੀ ਦੇ ਲਈ ਪਰਤਣਗੇ ਦੇਸ਼ ਆਪਣੇ, ਕਦੀ ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅੱਗ, ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ। ਮਾਂ ਪਿਆਰ ਕੀ ਹੈ, ਗੁਰੂ ਰਾਮਦਾਸ ਸਾਨੂੰ ਸ਼ਿਸ਼ਟਾਚਾਰ ਸਮਝਾ ਰਹੇ ਨੇ, ਤੇ ਮੈਂ ਤਾਂ ਅੱਜ ਇਹ ਵਿਸ਼ਾ ਛੋ ਚੁੱਕਾ, ਕਿਉਂਕਿ ਜਿਸ ਨੂੰ ਦਿੱਤ ਦੇ ਮਾਂ ਬਾਪ ਦੀ ਸੇਵਾ ਨਹੀਂ ਕਰਦਾ ਪਿਆ, ਉਹਨੇ ਨਿਰਗੁਣ ਤੇ ਅਦ੍ਰਿਸ਼ਟ ਪਰਮਾਤਮਾ ਨੂੰ ਕੀ ਜਪਣਾ ਹੈ। ਗੁਰੂ ਜੀ ਨੇ ਕਿਹਾ, ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨ ਕੇ ਜਣੇ ਬਡੀਰੇ ਤੁਮ ਹੋ ਤਿੰਨ ਸੋ ਝਗੜਤ ਪਾਪ। ਕੇ ਪੁੱਤਰ, ਕਿਉਂ ਤੂੰ ਝਗੜਾ ਪਿਆ ਕਰਨਾ ਜਿਸ ਮਾਂ ਬਾਪ ਨੇ ਜਨਮ ਦਿੱਤਾ। ਭਾਈ ਗੁਰਦਾਸ ਜੀ ਦੀਆਂ ਮੈਂ ਬਾਣੀ ਪੜ੍ਹ ਰਿਹਾ ਸਾਂ, ਉਹਨਾਂ ਨੇ ਚਾਰ ਪੌੜੀਆਂ ਭਾਈ ਗੁਰਦਾਸ ਨੇ ਸਿਰਫ ਮਾਪਿਆਂ ਦੀਆਂ ਦਿੱਤੀਆਂ। ਮੈਂ ਇੱਕ ਪੌੜੀ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਚਾਹੁੰਦਾ ਹਾਂ। ਉਹਦੇ ਵਿੱਚ ਭਾਈ ਸਾਹਿਬ ਕਹਿੰਦੇ ਨੇ ਕਿ ਜਦੋਂ ਬੱਚਾ ਮਾਂ ਦੀ ਕੁੱਖ ਵਿੱਚ ਪਲਦਾ ਹੈ, ਇਹ ਗੁਰੂ ਗ੍ਰੰਥ ਸਾਹਿਬ ਨੇ ਵੀ ਕਿਹਾ ਕਿ ਜਿਉਂ ਜਨਨੀ ਗਰਭ ਪਾਲਤੀ ਸੁੱਤ ਕੀ ਕਰ ਆਸਾਂ, ਵੱਡਾ ਹੋਏ ਧਨ ਖਾਟ ਦੇ ਘਰ ਭੋਗ ਬਿਲਾਸਾ। ਅਜੇ ਮਾਂ ਨੇ ਬੱਚੇ ਨੂੰ ਦੇਖਿਆ ਨਹੀਂ, ਪਰ ਉਹਦੀ ਸਭ ਤੋਂ ਵੱਡੀ ਕੁਰਬਾਨੀ ਕੀ? ਭਾਈ ਗੁਰਦਾਸ ਕਹਿੰਦੇ ਨੇ ਚਿੱਤ ਕਰਦਾ ਕੁਛ ਖਾਣ ਨੂੰ, ਪਰ ਸਾਹਮਣੇ ਪਿਆ ਹੋਇਆ ਖਾਂਦੀ ਨੀ। ਪੁੱਛੀਏ ਕਿਉਂ? ਕਹਿੰਦੀ ਮੇਰੀ ਕੁੱਖ ਚ ਪਲਦੇ ਹੋਏ ਬੱਚੇ ਨੂੰ ਕਿਤੇ ਨੁਕਸਾਨ ਨਾ ਹੋ ਜਾਏ। ਚਿੱਤ ਕਰਦਾ ਤੇਜ਼ ਕਿਤੇ ਚੱਲਣ ਨੂੰ, ਪਰ ਤੁਰਦੀ ਨਹੀਂ ਕਿ ਮੇਰੀ ਕੁੱਖ ਵਿੱਚ ਬਲਦੇ ਪਲਦੇ ਹੋਏ ਬੱਚੇ ਦੀ ਤਬਾਹੀ ਨਾ ਹੋ ਜਾਏ। ਭਾਈ ਸਾਹਿਬ ਕਹਿੰਦੇ ਨੇ ਉਹ ਬੰਦਿਆ, ਦੇਖ ਇਸ ਮਾਇਆ ਨੇ ਕੀ ਤੇਰੇ ਤੇ ਟੂਣੇ ਕਰ ਦਿੱਤੇ। ਜਿਸ ਦਿਨ ਤੂੰ ਮਾਤਾ ਦੇ ਉਧਰ ਵਿਛੇ, ਤੇਰੇ ਕੋਲ ਪਰਮਾਤਮਾ ਦੀ ਯਾਦ ਸੀ। ਤੁਸੀਂ ਬਾਣੀ ਵਿੱਚ ਪੜ੍ਹਦੇ ਹੋ ਨਾ ਕਿ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਐ, ਏਵੜ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੈ। ਕੋਈ ਹੈ ਜਿਸ ਨੂੰ ਬਾਬਾ ਜੀ ਨੇ ਕਿਹਾ ਪਹਿਲਾ ਪਹਿਰੈ ਰੈਣਕੈ ਵਣਜਾਰਿਆ, ਮਿੱਤਰਾ ਹੁਕਮ ਭਇਆ ਗਰਭਾਸ, ਉਰਦ ਤਪ ਅੰਤਰ ਕਰੈ ਵਣਜਾਰਿਆ, ਮਿੱਤਰਾ ਖਸਮ ਸੇਤੀ ਅਰਦਾਸ, ਖਸਮ ਸੇਤੀ ਅਰਦਾਸ ਵਿਖਾਣਾ, ਉਰਦ ਧਿਆਨ ਲਿਵ ਲਾਗਾ। ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ ਭਾਈ ਸਾਹਿਬ ਕਹਿੰਦੇ ਨੇ ਜਿਸ ਦਿਨ ਜਨਮ ਹੋਇਆ, ਸਭ ਤੋਂ ਪਹਿਲਾਂ ਮਾਇਆ ਨੇ ਇਹ ਟੂਣਾ ਕੀਤਾ, ਸ਼ਬਦ ਉੱਥੇ ਟੂਣਾ ਨਾ ਵਰਤਿਆ, ਸਭ ਤੋਂ ਪਹਿਲਾਂ ਮਾਇਆ ਨੇ ਇਹ ਪ੍ਰਭਾਵ ਪਾਇਆ ਕਿ ਜਿਸ ਨੂੰ ਮਾਤਾ ਦੇ ਉਧਰ ਵਿੱਚ ਸਵਾਸ ਸਵਾਸ ਚੇਤੇ ਕਰਦੇ ਸਾਂ, ਜਨਮ ਹੁੰਦਿਆਂ ਸਾਰ ਪਹਿਲਾਂ ਰੱਬ ਦੀ ਯਾਦ ਭੁੱਲੀ, ਪਰਮਾਤਮਾ ਦੀ ਯਾਦ ਭੁੱਲੀ। ਬੱਚੇ ਨੂੰ ਮਾਂ ਪਾਲਣ ਲੱਗੀ, ਪਾਲਦਿਆਂ ਪਾਲਦਿਆਂ ਇੱਕ ਦਿਨ ਮੈਂ ਇੱਕ ਪੰਜਾਬੀ ਦੇ ਵਾਰਤਕ ਸੱਜਣ ਦੇ ਬਚਨ ਪੜ੍ਹੇ, ਵਾਰਤਕ ਲਿਖਣ ਵਾਲੇ ਦੇ, ਬੜੀ ਸੋਹਣੀ ਉਹਨੇ ਕਮਾਲ ਦੀ ਗੱਲ ਕਹੀ। ਉਹ ਕਹਿੰਦਾ ਪੁੱਤਰ ਨੇ ਬਹੁਤ ਸਾਰੀ ਦੌਲਤ ਕਮਾਈ, ਮਾਪਿਆਂ ਕੋਲ ਜਾ ਕੇ ਕਹਿੰਦਾ ਹੈ ਧਨ ਦੌਲਤ ਕਮਾ ਕੇ, ਕਹਿੰਦਾ ਅੰਮਾ ਤੂੰ ਗਰੀਬੀ ਦੇ ਬੜੇ ਦਿਨ ਦੇਖੇ, ਤੂੰ ਜਿਵੇਂ ਮੈਨੂੰ ਪੜ੍ਹਾਇਆ ਪਾਲਿਆ, ਮਾਂ ਮੇਰੀ ਅੱਜ ਮੈਂ ਚਾਹੁੰਦਾ ਮੈਂ ਤੇਰਾ ਕਰਜ਼ ਲਾ ਦਿਆਂ। ਭੁਲੇਖੇ ਸੀ ਮਾਂ ਬੁੱਢੜੀ ਨੇ ਕਿਹਾ ਪੁੱਤਰ ਕਦੀ ਮਾਪਿਆਂ ਦੇ ਕਰਜ਼ ਨਹੀਂ ਲੈਂਦੇ ਹੁੰਦੇ। ਕਹਿਣ ਲੱਗਾ ਨਹੀਂ, ਅੱਜ ਮੇਰੇ ਕੋਲ ਇੰਨੀ ਦੌਲਤ ਹੈ, ਤੂੰ ਜੋ ਕਹਿ ਮੈਂ ਕਰ ਸਕਦਾ ਵਾਂ। ਕਹਿਣ ਲੱਗੀ ਪੁੱਤਰ ਅੰਦਰ ਦੀਆਂ ਆਂਦਰਾਂ ਦੀ ਖਿੱਚ ਕਦੀ ਵੀ ਦੌਲਤ ਨਾਲ ਨਹੀਂ ਪੂਰੀ ਹੋ ਸਕਦੀ। ਕਹਿਣ ਲੱਗਾ ਨਹੀਂ, ਉਸ ਵਾਰਤਕ ਨੇ ਵਾਰਤਾਕਾਰ ਨੇ ਭਾਵੇਂ ਇਹ ਗੱਲ ਆਪਣੇ ਖਿਆਲਾਂ ਰਹੀ ਲਿਖੀ, ਪਰ ਗੱਲ ਮੈਨੂੰ ਬੜੀ ਭਾਈ। ਕਹਿੰਦਾ ਮਾਂ ਤੂੰ ਗਰੀਬੀ 'ਚ ਮੈਨੂੰ ਪੜ੍ਹਾਇਆ ਪਾਲਿਆ, ਮੈਂ ਤੇਰਾ ਕਰਜ਼ ਲਾਉਣਾ ਚਾਹੁੰਦਾ। ਉਹਨੇ ਇੱਕੋ ਗੱਲ ਕਹੀ, ਪੁੱਤਰ ਕਈ ਸਾਲਾਂ ਬਾਅਦ ਤੂੰ ਆਇਆ ਖੱਟ ਕਮਾ ਕੇ, ਮੈਂ ਚਾਹੁੰਦੀ ਹਾਂ ਕਦੇ ਛੋਟਾ ਹੁੰਦਾ ਤੂੰ ਮੇਰੇ ਨਾਲ ਸੌਂਦਾ ਸੈਂ, ਅੱਜ ਮੈਂ ਬੁੱਢੜੀ ਦੇ ਕੋਲ, ਪੁੱਤਰ ਇੱਕ ਰਾਤ ਤੂੰ ਮੇਰੇ ਕੋਲ ਹੀ ਮੰਜੇ 'ਤੇ ਪੈ, ਮੈਂ ਉਹ ਮਮਤਾ ਪਰਤ ਕੇ ਦੇਖਣੀ ਚਾਹੁੰਦੀ ਹਾਂ ਜਿਵੇਂ ਤੈਨੂੰ ਮੈਂ ਪਾਲਿਆ, ਤੂੰ ਕਹਿੰਦਾ ਕਰਜ਼ ਲਾਉਣਾ। ਉਹਦੇ ਖਿਆਲ ਬੜੇ ਸੋਹਣੇ। ਕਹਿੰਦਾ ਰਾਤ ਸੁੱਤੇ ਪਿਓ ਦੇ ਪੋ ਦੇ ਦਿਨ ਸਨ, ਮਾਈ ਨੇ ਇੱਕ ਭਾਂਡਾ ਠੰਡੇ ਪਾਣੀ ਦਾ ਭਰ ਕੇ ਕੋਲ ਰੱਖਿਆ, ਜਦੋਂ ਬੱਚਾ ਸੁੱਤਾ ਉਹਨੇ ਠੰਡਾ ਪਾਣੀ ਉਹਦੇ ਜਿਸਮ 'ਤੇ ਪਾਇਆ, ਇੱਕੋ ਤਮ ਤਰਬ ਕੁੱਠਿਆ। ਕਹਿਣ ਲੱਗਾ ਮਾਈ ਇਹ ਕੀ, ਤੈਨੂੰ ਪਤਾ ਨਹੀਂ ਇੰਨੀ ਠੰਡ 'ਤੇ ਠੰਡੇ ਪਾਣੀ ਨਾਲ ਮੇਰਾ ਜਿਸਮ ਕੰਬੇਗਾ। ਕਹਿਣ ਲੱਗੀ ਪੁੱਤਰ ਤੂੰ ਤਾਂ ਕਰਜ਼ ਲਾਉਣ ਲੱਗਾ ਸੀ। ਕਹਿਣ ਲੱਗਾ ਮਾਂ ਮੈਂ ਸਮਝਿਆ ਨਹੀਂ। ਕਹਿੰਦੀ ਲਾਲ ਸਿਰਫ ਤੇਰੇ 'ਤੇ ਠੰਡੇ ਪਾਣੀ ਦੀਆਂ ਕੁਛ ਬੂੰਦਾਂ ਪਈਆਂ, ਤੂੰ ਗੁੱਸੇ ਵਿੱਚ ਆ ਗਿਆ, ਪਰ ਮੇਰੇ ਸੀਨੇ ਨੂੰ ਪੁੱਛ, ਠੰਡੀਆਂ ਰਾਤਾਂ ਵਿੱਚ ਮੈਂ ਤੇਰੇ ਮਲ ਮੂਤਰ 'ਤੇ ਪੈਂਦੀ ਰਹੀ, ਪਰ ਮੈਂ ਆਪ ਤੈਨੂੰ ਸੁੱਕੀ ਥਾਂ 'ਤੇ ਪਾਉਂਦੀ ਰਹੀ, ਤੂੰ ਕਿਵੇਂ ਕਰਜ਼ ਮੇਰਾ ਉਤਾਰ ਸਕਣਾ। ਕਹਿੰਦੇ ਉਹਨੇ ਮਾਈ ਦੇ ਪੈਰ ਫੜ ਲਿਆ, ਕਹਿੰਦਾ ਨਹੀਂ ਮਾਂ ਮੇਰੀਏ, ਧਨ ਕਮਾਇਆ ਜਾ ਸਕਦਾ ਹੈ, ਪਦਵੀਆਂ ਕਮਾਈਆਂ ਜਾ ਸਕਦੀਆਂ ਨੇ,
پر جیڑا ماں دا پاروپکار ہے او دا قرض کدی بھی نہیں موڑیا جا سکدا۔ پھر میں بینتی کرنی، بھائی صاحب کہندے نے جنم ہویا تے جنم دے سار پہلی مایا نے کنہری چلائی کہ جنم دین والی ماں تاں چیتے وے پر پرماتما بھل گیا، لب چھڑکی لگی ترشنا مایا امر ورتایا۔ گرو جی نے کہا وچوں گرب نکل آیا خسم وسار دونی چتلایا، پہلی کنہری چلی کہ پرماتما دی یاد بھل گئی۔ تے گرمخو کہن لگے مائی پالن لگی، دن رات ایک کر کے بچہ پالیا، اپنی برکی کڈ کے منہ دی بچے نو دیندی رہی۔ کہندے نے اج جدو بچے دا ویاہ کرنا سی، سکھنا سکھیاں سب کچھ کیتا، کہن لگے ویاہ ہویا بچے تو پانی وار کے مائی نے پیتا۔ جس دن گھر آیا نو آئی، ماں باپ پھلے نہیں سماندے۔ بھائی گرداس کہندے نے نو نے کچھ دنوں تو بعد کہہ دیتا کمائے توں تے کھان اے، محنت توں کریں تیرا خون پیندے پے نے۔ کہندے نے اس ویلے جدو ماں باپ نو گھروں کڈ کے سکھ لے کے پیچھا ہٹ گیا، کہندے نے اس ویلے پرماتما نے بھی کہہ دیتا جاؤ بندیا جن مرضی دھرم کرم کری جائیں، جنہ جیوندیاں دی تو پوجا نہیں کیتی ادرشت نو کتھے پوج لویں۔ بھائی صاحب نے ایک پوڑی کہی ہے چیتے رکھن والی، ہے یہ پوڑی ہے کامن کامن یاری کیتو کامن کنت پیارے۔ گرو رام داس کہہ رہے نے پتر چلاک نہ بن، جنہ ماپیا نے جنم دتا انہاں دے سامنے بولنا، کامن کامن یاری کیتو کامن کنت پیارے۔ ویسے تا چاہیدا ہے کتے سانو گرو میر کرے، گرو اتہاس وچوں سکھیا ملے۔ ایک واری بینتی میں کیتی کہ تن گرو ہرگوبند صاحب، اج ویسے ساڈی مریادا چ ہے کہ کڑی مارن روٹی بیٹی دی سانج نہیں کرنی، کیا گیا ہے نا تے دیکھو اتھے کی ہوندا پیا، اسی دیکھنے ہاں تھی نو کون برداشت اتھے کردا ہے۔ پر ایک گل اسی دھیان وچ رکھیے کہ اسی کئی واری کہہ دینے ہاں کہ لو جی کل ویاہ کل آ کچھ نہیں، تو داتا نہیں جس نے تیرے گھر وچ جنم لینا ہے، پتا نہیں وہ بھاگاں والی آپ کتنے کو بھاگ چنگے نال لے کے آئیے، شاید او دے بھاگاں کر کے تینوں روٹی نصیب ہو جائے۔ تن گرو ہرگوبند صاحب دے گھر پہلے پتر ہوئے سن بابا گردتا جی، تے کہندے نے جدو بابا گردتا جی ہوئے ماتا گنگا جی نو پتا چلیا تے آئے، دادی نے پوتے نو چکیا تے اکو دا منہ وچوں آواز نکلی کہن لگی بیٹا گرو ہرگوبند صاحب نو تھاپڑا دیتا۔ ماں سی کہن لگی بیٹا پرماتما تیرے پتراں دی جوڑی رلائے۔ ماں یاد ہوندا ہے تن گرو ہرگوبند صاحب اگو کہندے نے ماں جے اسیس دین لگی ہیں تے ارداس کر گرو نانک دے کرو ایک تھی ملے۔ کیوں جی؟ کہن لگے وہ دن میرے گرشت دی سمپورنتا ہوئے گی۔ شبد سن کہ سیل خان کنیا اک ہووے جاں تے نہ گرشت وگووے، تے جدن ستگرو نے چبال دی ترتی تے بی بی ویرو دا ویاہ کیتا تے برات آئی، ویاہ تو بعد جدو ڈولی توری تے سکھ اتہاس کہندا ہے گرو ہرگوبند صاحب ڈولی وچ بیٹھی ہوئی اپنی تھی بی بی ویرو نو کوئی شبد کہے، وہ میں تواڈے سامنے تھوڑی جی رکھ دے جاواں۔ سر تے ہاتھ رکھ کے ڈولی وچ بیٹھی نو جدو پتا دا ہاتھ رکھیا سر تے رکھیا گیا، بی بی ویرو ڈولی چ پتا دے سینے نہ لگی اٹھ کے، ستگرو نے پتا بچن کی کہے، کہن لگے سن بی بی میں تجھے سناؤں، پہلا تیاں نو پراتن سمے بیبے جا بی بی کیا جاندا سی، کہن لگے سن بی بی میں تجھے سناؤں، پت کی مہما کہ تک گاؤں، پت سیوک کی سیوا سفلی، پت بن اور کرے سب نبلی، ہے میری بچیے دیکھ میں تینوں ایک پیار دے کے دسنا چاہنا وا کہ تو تن گرو ارجن صاحب جی دی پوتی ہے، تو سوڈی سلطان گرو رام داس جی دی پڑپوتی ہے، تیرے پتا دے گھر اندر کسے چیز دی کمی نہیں، پر جس گھر وچ تو چلی ہے نا ایک گل چیتے رکھی، اس گھر دے وچ بزرگاں دا ستکار کری، میرے کناں وچ کتے اے نہ آواز پی جائے کہ گرو ہرگوبند صاحب دی تھی نو پتہ ہی نہیں کہ گھر وچ رہنا کیویں ہے۔ میں حیران ہویا کمال دی گل کہ سماج وچ کیویں جینا ہے،
ਹੁਣ ਬੀਬੀ

0: ਤਾਂ ਦਮੋਦਰੀ ਨੇ ਗਲੇ ਨਾਲ ਲਾਇਆ ਤੇ ਨਾਲ ਕਿਹਾ, ਸੁਣ ਪੁੱਤਰੀ ਪ੍ਰਾਨਣ ਤੇ ਪਿਆਰੀ, ਮੇਰੇ ਪ੍ਰਾਣਾ ਤੋਂ ਵੱਧ ਪਿਆਰੀ ਏ ਧੀਏ, ਜਿਸ ਤੇ ਬੈਤ ਬੀਤੇ ਸੁਖਕਾਰੀ, ਮੇਰੀ ਗੱਲ ਸੁਣ ਲਈ ਮਾਂ ਦੀ, ਤੇਰੀ ਉਮਰ ਸੌਖੀ ਨਿਕਲੇਗੀ। ਕੀ ਕਹਿਣ ਲੱਗੇ, ਪ੍ਰਭਾਤ ਉੱਠ ਕਰ ਮੱਜਨ ਕਰੀਓ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੀ ਤੇ ਨਾਲ ਇੱਕ ਕੰਮ ਕਰੀ, ਉੱਠ ਕੇ ਸਾਰਿਆਂ ਨੂੰ ਬਾਣੀ ਬੋਲ ਕੇ ਸੁਣਾਈ, ਕਿਤੇ ਇਹ ਨਾ ਕਹਿਣ ਗੁਰੂ ਹਰਗੋਬਿੰਦ ਸਾਹਿਬ ਦੀ ਧੀ ਨੂੰ ਬਾਣੀ ਪੜ੍ਹਨੀ ਨਹੀਂ ਆਉਂਦੀ। ਪਿਆਰਿਓ, ਕੈਸੇ ਅੰਦਰ ਦੀ ਖੇਡ ਸੀ। ਸੁਣ ਪੁੱਤਰੀ ਪ੍ਰਾਨਣ ਤੇ ਪਿਆਰੀ, ਜਿਸ ਤੇ ਬੈਤ ਬਿਤੇ ਸੁਕਾਰੀ, ਪ੍ਰਭਾਤ ਉੱਠ ਕਰ ਮੱਜਨ ਕਰੀਓ, ਗੁਰਬਾਣੀ ਕੋ ਮੁਖ ਤੇ ਰਰੀਓ, ਕੁਲ ਕੀ ਬਾਤ ਚਿੱਤ ਮੈਂ ਧਰਨੀ, ਖੋਟੀ ਸੰਗਤ ਕਬੂ ਨਾ ਕਰਨੀ, ਕੁਲ ਦੀ ਗੱਲ ਚੇਤੇ ਰੱਖੀ। ਤੂੰ ਗੁਰੂ ਨਾਨਕ ਦੀ ਕੁਲ ਵਿੱਚ ਕਿਵੇਂ ਕਿਸੇ ਦੀ ਨਿੰਦਿਆ ਤੇ ਖੋਟੀ ਸੰਗਤ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨਵ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call
3: 250-392-3874. ਸਦਾ ਉਸਦਾ ਰੋਸ਼ਨ ਸਤਾਰਾ ਹੋਵੇ, ਉਹ ਮੈਦਾਨ ਦੇ ਵਿੱਚ ਵੀ ਫਤਿਹ ਪਾਉਂਦਾ ਜਿਹਦੀ ਜ਼ਬਾਨ ਤੇ ਫਤਿਹ ਦਾ ਨਾਰਾ ਹੋਵੇ। ਆਓ ਸਾਰੇ ਰਲ ਮਿਲ ਕੇ ਇਹ ਨਾਰਾ ਬੁਲੰਦ ਕਰੀਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਵਾਰੀਖ ਦੇ ਵਰਕੇ ਕੌਮਾਂ ਦਾ ਸਰਮਾਇਆ ਹੁੰਦੇ ਹਨ, ਜੇਕਰ ਇਹ ਸਰਮਾਇਆ ਕੌਮਾਂ ਕੋਲੋਂ ਗੁਆਚ ਜਾਵੇ, ਇਤਿਹਾਸ ਦਾ ਇਹ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ। ਜਿਉਂਦੀਆਂ ਜਾਗਦੀਆਂ ਕੌਮਾਂ ਇਹਨਾਂ ਸੁਨਹਿਰੀ ਵਰਕਿਆਂ ਦੇ ਅੱਖਰ ਅੱਖਰ ਨੂੰ ਸੋਨੇ ਦੀਆਂ ਤਜੋਰੀਆਂ ਵਿੱਚ ਸੰਭਾਲ ਕੇ ਰੱਖਦੀਆਂ ਹਨ। ਸਿੱਖ ਇਤਿਹਾਸ ਉਹਨਾਂ ਮਹਾਂਪੁਰਖਾਂ ਦਾ ਇਤਿਹਾਸ ਹੈ ਜਿਨ੍ਹਾਂ ਨੇ ਤਾਜ ਵਿੱਚ ਜੜੇ ਹੋਏ ਕਿਸੇ ਹੀਰੇ ਵਾਂਗੂ ਸਿੱਖੀ ਦੀ ਸ਼ਾਨ ਨੂੰ ਬੁਲੰਦ ਕੀਤਾ। ਸਿੱਖ ਇਤਿਹਾਸ ਦਾ ਐਸਾ ਹੀ ਇੱਕ ਹੀਰਾ ਮਹਾਂਪੁਰਖ ਸਾਈ ਬੁੱਢੇ ਸ਼ਾਹ ਹੋਇਆ ਹੈ। ਬੁੱਢੇ ਸ਼ਾਹ ਕੀਰਤਪੁਰ ਵਿੱਚ ਰਹਿੰਦਾ ਸੀ। ਇਸ ਨੇ ਆਪਣਾ ਸਾਰਾ ਜੀਵਨ ਰੱਬ ਦੀ ਬੰਦਗੀ ਵਿੱਚ ਲਗਾ ਦਿੱਤਾ। ਇਸ ਦਾ ਪਾਲਤੂ ਸ਼ੇਰ ਬੱਕਰੀਆਂ ਚਾਰਦਾ ਸੀ। ਇਸ ਨੇ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਸੁਣੀ। ਇਸ ਦਾ ਮਨ ਸਤਿਗੁਰਾਂ ਦੇ ਦਰਸ਼ਕਾਂ ਨੂੰ ਬੇਹਵਲ ਹੋ ਉੱਠਿਆ। ਬੁੱਢੇ ਸ਼ਾਹ ਨੇ ਅਰਦਾਸ ਕੀਤੀ, ਹੇ ਦੀਨ ਦੁਨੀ ਦੇ ਵਾਲੀ, ਤੁਸੀਂ ਤਾਂ ਤਰਲੋਕੀ ਦੇ ਚਾਨਣ ਹੋ, ਸਭ ਦੇ ਬਿਨਾਂ ਦੀਆਂ ਜਾਣਦੇ ਹੋ, ਮੇਰੀ ਗਰੀਬ ਦੀ ਪੁਕਾਰ ਵੀ ਸੁਣੋ। ਮੈਂ ਆਪਦੇ ਦਰਸ਼ਕਾਂ ਦਾ ਪਿਆਸਾ ਹਾਂ, ਦਰਸ਼ਨ ਦੇ ਕੇ ਮੇਰੀ ਪਿਆਸ ਬੁਝਾਓ। ਬੁੱਢੇ ਸ਼ਾਹ ਦੀ ਗੁਰੂ ਨਾਨਕ ਦੇਵ ਜੀ ਦੀ ਉਡੀਕ ਵਿੱਚ ਲੱਗੀ ਇਸ ਸਮਾਧੀ ਦਾ ਵਰਣਨ

呀。

ਭਾਈ ਸੇਖ ਬੈਠਣ ਘਰਾਂ ਵਿੱਚ ਗੁਰ ਉੱਠ ਕਹੀ ਕਿਨਾਰੇ ਜਾਈ ਵਰਤਿਆ ਪਾਪ ਹੰਸ ਜਗਮਾਈ ਇਹੋ ਜਿਹੀ ਤਰਸਯੋਗ ਹਾਲਤ ਵਿੱਚ ਪਰਮਾਤਮਾ ਹੀ ਸਹਾਈ ਹੋ ਸਕਦਾ ਹੈ ਜਦੋਂ ਮਨੁੱਖਤਾ ਦੇ ਸੀਨੇ ਵਿੱਚੋਂ ਉੱਠੀ ਹੂਕ ਧੁਰ ਦਰਗਾਹ ਵਿੱਚ ਪਹੁੰਚੀ ਤਾਂ ਪਰਮਾਤਮਾ ਗੁਰੂ ਨਾਨਕ ਦੇਵ ਜੀ ਦਾ ਰੂਪ ਧਾਰ ਕੇ ਮਾਤ ਲੋਕ ਵਿੱਚ ਆ ਗਿਆ ਤ੍ਰਿਵਤਾ ਮਾਤਾ ਦੇ ਸਤਿਗੁਰ ਨਾਲ ਬਣ ਕੇ ਸਭ ਦੇ ਦਿਲਾਂ ਤੇ ਸ਼ਾਂਤ ਵਰਤਾਉਣ ਆਏ ਜਿੱਥੇ ਰਾਜ ਦੀ ਝੂਟੇ ਹੀ ਖਾਦਾ ਉੱਥੇ ਪਿਆਰ ਦੀ ਜੋਤ ਜਗਾਉਣ ਆਏ ਸੱਚੇ ਸੌਦਿਆਂ ਦਾ ਕੋਟਾ ਲੈ ਧਰਤੋਂ ਭੁੱਖਿਆਂ ਸਾਸਾਂ ਨੂੰ ਭੋਜਨ ਛਕਾਉਣ ਆਏ ਆਲਮਗੀਰੀਆਂ ਨਾਮ ਤੋਂ ਟੁੱਟਿਆਂ ਨੂੰ ਸੱਚੇ ਰੱਬ ਦਾ ਨਾਮ ਛਪਾਉਣ ਆਏ ਸਤਿਗੁਰਾਂ ਦੀ ਰੂਹਾਨੀ ਨਜ਼ਰ ਨੇ ਅੱਜ ਦੇ ਗੋਰੇ ਵਾਂਗੂ ਤਪ ਦੀ ਧਰਤੀ ਨੂੰ ਬਰਫ਼ ਵਾਂਗੂ ਠਾਰ ਦਿੱਤਾ ਸੱਚੇ ਪਾਤਸ਼ਾਹ ਦਾ ਕੋਮਲ ਹਿਰਦਾ ਦੁਖੀਆਂ ਦੇ ਦੁੱਖ ਨੂੰ ਸਹਾਰ ਨਾ ਸਕਿਆ ਰੋਜਿਆਂ ਨੂੰ ਗਰਨ ਲਾਉਣ ਵਾਸਤੇ ਦਾਸੀਆਂ ਸ਼ੁਰੂ ਕੀਤੀਆਂ 1500-1574 ਸਮਤ 1517 ਈਸਵੀ ਨੂੰ ਬਾਲੇ ਦੇ ਮਰਦਾਨੇ ਨੂੰ ਨਾਲ ਲੈ ਕੇ ਤੀਜੀ ਉਦਾਸੀ ਨੂੰ ਜਾ ਰਹੇ ਹਨ ਇਸ ਮਹਾਨ ਯਾਤਰਾ ਦਾ ਵਰਣਨ ਇੰਝ ਸੁਣੋ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ

0: ਸਾਹਿਬ ਸਾਹਿਬ ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭੁੱਲੀ ਭੜਕੀ ਮਨੁੱਖਤਾ ਨੂੰ ਇਹ ਦੂਜਾ ਭੇਦ ਸਮਝਾਇਆ, ਮਨੁੱਖ ਦੇ ਸੰਸਾਰ ਵਿੱਚ ਅਨੇਕ ਸੰਬੰਧ ਹਨ, ਕਿਉਂਕਿ ਸੰਸਾਰ ਸੰਬੰਧਾਂ ਦਾ ਹੀ ਨਾਂ ਹੈ। ਪਰ ਤਿੰਨ ਵੱਡੇ ਸੰਬੰਧ ਹਨ, ਪਹਿਲਾ ਪਰਮਾਤਮਾ ਨਾਲ, ਦੂਜਾ ਸਰੀਰ ਨਾਲ, ਤੀਜਾ ਸੰਸਾਰ ਨਾਲ। ਸਤਿਗੁਰਾਂ ਦੀ ਪਵਿੱਤਰ ਬਾਣੀ ਨੇ ਇਹ ਦੂਜਾ ਭੇਦ ਵੀ ਸੰਸਾਰ ਨੂੰ ਸਮਝਾਇਆ, ਜਿੰਨਾ ਚਿਰ ਪਹਿਲਾ ਸੰਬੰਧ ਕਾਇਮ ਰਹਿੰਦਾ ਹੈ ਉਹਨਾਂ ਚਿਰ ਸਾਰੇ ਸੰਬੰਧ ਕਾਇਮ ਰਹਿੰਦੇ ਹਨ। ਪਰ ਜਦੋਂ ਦੁਨੀਆਂ ਦੇ ਝਮੇਲਿਆਂ ਵਿੱਚ ਫਸ ਕੇ ਬੰਦਾ ਪਹਿਲਾ ਸੰਬੰਧ ਭੁੱਲ ਜਾਂਦਾ ਹੈ ਤਾਂ ਸਾਰੇ ਸੰਬੰਧ ਹੀ ਟੁੱਟ ਜਾਂਦੇ ਹਨ। ਇਸ ਲਈ ਜੇਕਰ ਅਸੀਂ ਦੁਨਿਆਵੀ ਸੰਬੰਧ ਕਾਇਮ ਰੱਖਣੇ ਹਨ ਤਾਂ ਸਾਨੂੰ ਪਹਿਲਾ ਸੰਬੰਧ ਵੀ ਕਾਇਮ ਰੱਖਣਾ ਪਵੇਗਾ। ਸਤਿਗੁਰਾਂ ਦਾ ਪਵਿੱਤਰ ਫਰਮਾਨ ਹੈ, ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਜੀਵਾ ਹਰਿਆ, ਆਖਾਂ ਜੀਵਾ ਵਿਸਰਾ ਮਰ ਜਾਓ, ਆਖਣ ਔਖਾ ਸਾਚਾ ਨਾਓ। ਗੁਰਬਾਣੀ ਦਾ ਇੱਕ ਹੋਰ ਸੁੰਦਰ ਫਰਮਾਨ ਹੈ, ਇਹ ਸਰੀਰਾਂ ਮੇਰਿਆ ਹਰ ਕੰਮ ਮੈਂ ਜੋਤ ਰੱਖੀ ਤਾਂ ਜੀ ਜਦ ਮੈਂ ਆਇਆ। ਇਹ ਸਰੀਰਾਂ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੂੰ ਕਰਮ ਕਮਾਇਆ। ਮਾਂ ਬਾਪ ਪੁੱਤਰ ਵੀ ਉਸੇ ਰੱਬ ਦੇ ਬਣਾਏ ਹੋਏ ਹਨ, ਇਹ ਵੀ ਤਾਂ ਹੀ ਚੰਗੇ ਲੱਗਦੇ ਹਨ ਜੇਕਰ ਬਣਾਉਣ ਵਾਲੇ ਨੂੰ ਯਾਦ ਰੱਖਾਂਗੇ। ਮਾਈ ਬਾਪ ਪੁੱਤਰ ਸਭ ਹਰ ਕੇ ਕੀਏ, ਸਭਨਾਂ ਤੋਂ ਸੰਬੰਧ ਹਰ ਕਰ ਦੀਏ। ਜਿਵੇਂ ਜ਼ਮੀਨ ਦੀ ਹੈਕ ਨੂੰ ਚੀਰ ਕੇ ਠੰਡੇ ਜਲ ਦੇ ਚਸ਼ਮੇ ਨਿਰੰਤਰ ਲੱਗਦੇ ਰਹਿੰਦੇ ਹਨ, ਇਸੇ ਤਰ੍ਹਾਂ ਲੱਖਾਂ ਰੱਬ ਦੇ ਪਿਆਰੇ ਬੰਦਗੀ ਦੇ ਆਸਰੇ ਰੱਬ ਤੋਂ ਟੁੱਟੀਆਂ ਰੂਹਾਂ ਨੂੰ ਰੱਬ ਨਾਲ ਜੋੜਦੇ ਰਹਿੰਦੇ ਹਨ। ਮਹਾਰਾਜ ਦਾ ਫਰਮਾਨ ਹੈ, ਅਸੀਂ ਸੰਤਾਂ ਦੇ ਚਰਨਾਂ ਦੀ ਰੇਣ ਹਾਂ ਕਿਉਂਕਿ ਉਹ ਸਾਨੂੰ ਨਾਮ ਨਾਲ ਜੋੜਦੇ ਹਨ। ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸਰਣਾ, ਸੰਤ ਹਮਾਰੀ ਔਰ ਸਤਾਣੀ, ਸੰਤ ਹਮਾਰਾ ਜਹਿਣਾ। ਰਬਾਬ ਵੱਜੀ, ਗਲਾਂ ਦੀਆਂ ਤਾਰਾਂ ਪਰਮਾਤਮਾ ਨਾਲ ਜੁੜੀਆਂ, ਰੱਬ ਦਾ ਪਿਆਰਾ ਬੁੱਢਣ ਸ਼ਾਹ ਯਾਦ ਆ ਗਿਆ। ਫਤਿਹਗੜ੍ਹ ਨੇ ਮਰਦਾਨੇ ਨੂੰ ਕਿਹਾ, ਚੱਲ ਭਾਈ ਮਰਦਾਨਿਆਂ ਤੀਰ ਪਰ ਚੱਲੀਏ, ਉੱਥੇ ਤੈਨੂੰ ਇੱਕ ਸੱਚੇ ਪ੍ਰੇਮੀ ਨੂੰ ਮਿਲਾਈਏ। ਗੁਰੂ ਜੀ ਦੀ ਭਾਈ ਮਰਦਾਨੇ ਨਾਲ ਹੋਈ ਇਸ ਵਾਰਤਾ ਲਾ

ਕੌਰ ਨੂੰ ਚੰਦ ਨਾਲ, ਪਤੀਹੇ ਨੂੰ ਸਵਾਤ ਗੂੰਦ ਨਾਲ, ਭੋਰੇ ਨੂੰ ਫੁੱਲ ਨਾਲ, ਪੁੱਤ ਨੂੰ ਮਾਂ ਨਾਲ ਪਿਆਰ ਹੈ। ਇਸੇ ਤਰ੍ਹਾਂ ਭਗਤਾਂ ਨੂੰ ਪਰਮਾਤਮਾ ਨਾਲ ਪਿਆਰ ਹੁੰਦਾ ਹੈ। ਭਗਤਾਂ ਨਾਲ ਪਰਮਾਤਮਾ ਦਾ ਸਭ ਤੋਂ ਨੇੜੇ ਦਾ ਰਿਸ਼ਤਾ ਹੈ। ਪਰਮਾਤਮਾ ਆਪ ਕਹਿੰਦਾ ਹੈ, ਮੇਰੀ ਬੰਨੀ ਹੋਈ ਨੂੰ ਭਗਤ ਛਡਾਉਂਦੇ ਹਨ, ਪਰ ਭਗਤਾਂ ਦੀ ਬੰਨੀ ਹੋਈ ਮੈਂ ਨਹੀਂ ਛਡਾ ਸਕਦਾ। ਮੇਰੀ ਬਾਂਧੀ ਭਗਤ ਛਡਾਵੇ, ਬਾਂਧੇ ਭਗਤ ਨਾ ਛੂਟਾ ਮੋਹੇ। ਵਾਹਿਗੁਰੂ ਆਪਣੇ ਪਿਆਰਿਆਂ ਦੀ ਕੀਤੀ ਅਰਦਾਸ ਮਨਜ਼ੂਰ ਕਰਕੇ ਆਪਣੇ ਪਿਆਰ ਦਾ ਪ੍ਰਗਟਾਵਾ ਕਰਦਾ ਹੈ। ਗੁਰੂ ਨਾਨਕ ਦੇਵ ਜੀ ਨੇ ਵੀ ਬੁੱਢੜ ਸ਼ਾਹ ਦੀ ਅਰਦਾਸ ਮਨਜ਼ੂਰ ਕਰ ਲਈ। ਗੁਰੂ ਜੀ ਦੀ ਤੀਜੀ ਅਰਦਾਸੀ ਉੱਤਰਾਖੰਡ ਦੀ ਸੀ। ਸਤਿਗੁਰੂ ਕਲਾ ਨਾਲ ਗੁਰਦਾਸਪੁਰ ਉਪਦੇਸ਼ ਕਰਦੇ ਹੋਏ, ਪਾਲਨਪੁਰ ਕਾਂਗੜਾ ਜਵਾਲਾ ਜੀ ਮੰਡੀ ਕੁੱਲੂ ਖੱਤਰੀ ਉਪਦੇਸ਼ ਕਰਦੇ ਹੋਏ, ਤੀਰਥਪੁਰ ਸਿੱਧੇ ਬੁੱਢੜ ਸ਼ਾਹ ਕੋਲ ਜਾ ਪਹੁੰਚੇ। ਇਸ ਰੂਹਾਨੀ ਨਜ਼ਾਰੇ ਦੀ ਰੂਹਾਨੀ ਝਾਕੀ ਕਿਸ ਤਰ੍ਹਾਂ ਸੁਣੋ।

ਕੀਤੀ ਜਦੋਂ ਅਰਦਾਸ ਇੱਕ ਮਨ ਹੋ ਕੇ ਸੱਚੇ ਗੁਰਾਂ ਦੇ ਕੋਲ ਪ੍ਰਵਾਨ ਹੋਈ। ਉਹਨਾਂ ਕਿਹਾ ਮਰਦਾਨੇ ਨੂੰ ਚੱਲ ਛੇਤੀ, ਖਿੜੀ ਚਿਹਰੇ ਦੇ ਉੱਤੇ ਮੁਸਕਾਨ ਹੋਈ। ਤੇਰਾ ਤੇਰਾ ਹੀ ਤੋਲਦੇ ਰਹੇ ਸਤਿਗੁਰ, ਖੁੱਲੀ ਵੇਖ ਲਓ ਐਸੀ ਦੁਕਾਨ ਹੋਈ। ਭੁੱਲੀ ਬੈਠੀ ਹੈ ਪਰਵਤਗਾਰ ਤਾਂ ਹੀ ਦੁਨੀਆਂ ਵੇਖ ਲੈ ਚਰਨ ਨਿਦਾਨ ਹੋਈ। ਆਪਣੇ ਘਰ ਭਗਵਾਨ ਨੂੰ ਵੇਖ ਕੇ ਬੁੱਢਣ ਸ਼ਾਹ ਦੀ ਸੁੱਧ ਬੁੱਧ ਖਤਮ ਹੋ ਗਈ। ਉਸ ਨੂੰ ਇਉਂ ਲੱਗਿਆ ਜਿਵੇਂ ਕੀੜੀ ਦੇ ਘਰੇ ਨਰਾਇਣ ਆ ਗਿਆ, ਜਿਵੇਂ ਭੀਲੜੀ ਨੂੰ ਰਾਮ ਮਿਲ ਗਿਆ ਅਤੇ ਵਿਦਰ ਦਾ ਅਲੂਣਾ ਸਾ ਖਾਣ ਲਈ ਕ੍ਰਿਸ਼ਨ ਪਹੁੰਚ ਗਿਆ। ਬੁੱਢਣ ਸ਼ਾਹ ਦਾ ਨਵਾਣਾ ਸਿਰ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਡਿੱਗ ਪਿਆ। ਉਸ ਦੀ ਤੁਛ ਜ਼ਬਾਨ ਤੋਂ ਨਿਕਲਿਆ, ਹੇ ਲੋਕ ਪ੍ਰਲੋਕ ਦੇ ਮਾਲਕਾ, ਮੈਨੂੰ ਸਮਝ ਨਹੀਂ ਆਉਂਦੀ, ਤੈਨੂੰ ਅੱਖਾਂ ਦੀਆਂ ਪਲਕਾਂ ਤੇ ਬਿਠਾਵਾਂ ਜਾਂ ਦਿਲ ਦੇ ਵਿਛਾਉਣੇ ਤੇ ਤੇਰੇ ਆਸਰਾ ਲਾਵਾਂ। ਗਰੀਬ ਨਵਾਜ, ਮੇਰਾ ਘਰ ਛੋਟਾ ਹੈ, ਆਪ ਵੱਡੇ ਹੋ। ਬੁੱਢਣ ਸ਼ਾਹ ਦਾ ਤਾਂ ਇਹ ਹਾਲ ਸੀ, ਜਦੋਂ ਕੀੜੀ ਦੇ ਘਰੇ ਨਰਾਇਣ ਆਇਆ, ਸੁੱਧ ਬੁੱਧ ਨਾ ਉਸ ਨੂੰ ਰਹੀ ਕੋਈ। ਅੱਜ ਖੋਲ ਸੁਣਾਓ ਹਜ਼ੂਰ ਮੇਰੇ, ਪੁਰਾਣੇ ਪਿਆਰ ਦਾ ਖਾਤਾ ਵਹੀ ਕੋਈ। ਨੂਰੀ ਮੁਖੜਾ ਅੱਖਾਂ ਚ ਲਿਆਈ ਜਾਵੇ, ਮੈਥੋਂ ਝਲਕਣਾ ਜਾਵੇ ਸਹੀ ਕੋਈ। ਕਿਵੇਂ ਕਰਾਂ ਸਵਾਗਤ ਮੈਂ ਦੱਸ ਤੇਰਾ, ਦਾਤਾ ਬਾਤ ਨਾ ਜਾਵੇ ਹੁਣ ਕਹੀ ਕੋਈ। ਜੇਕਰ ਤੇਰਾ ਦਿੱਤਾ ਹੋਇਆ ਤੈਨੂੰ ਅਰਪਣ ਕਰ ਦੇਵਾਂ, ਇਹ ਕਿਹੜੀ ਸੇਵਾ ਹੈ। ਪਰ ਮੇਰੀ ਨਿਮਾਣੇ ਦੀ ਇੱਕ ਅਰਜ਼ ਕਬੂਲ ਕਰ ਲੈ, ਮੈਂ ਬੱਕਰੀਆਂ ਦਾ ਦੁੱਧ ਆਪ ਜੀ ਨੂੰ ਛਕਾਉਣਾ ਚਾਹੁੰਦਾ ਹਾਂ। ਦਾਸ ਦੀ ਇਹ ਨਿਗੂਣੀ ਭੇਟਾ ਪ੍ਰਵਾਨ ਕਰੋ। ਬੁੱਢਣ ਸ਼ਾਹ ਗੁਰੂ ਜੀ ਨੂੰ ਇਉਂ ਬੇਨਤੀਆਂ ਕਰਦਾ ਹੈ।

ਦੁਨੀਆਂ ਦੀ ਮੰਡੀ ਵਿੱਚੋਂ ਹਰ ਚੀਜ਼ ਖਰੀਦੀ ਜਾ ਸਕਦੀ ਹੈ ਦੋਸਤੋ, ਪਰ ਪਾਰਸ ਪੁੱਤਰ ਪ੍ਰੇਮ ਮੁੱਲ ਨੂੰ ਨਹੀਂ ਮਿਲਦੇ। ਊਂ ਤਾਂ ਹੈ ਨੀ ਜਗਤ ਮੇਂ ਕਿਸੇ ਚੀਜ਼ ਕਾ ਨੇਮ, ਪਰ ਤਿੰਨੇ ਮਿਲਦੇ ਮੁੱਲ ਨਾ ਪਾਰਸ ਪੁੱਤਰ ਪ੍ਰੇਮ। ਦੁਨਿਆਵੀ ਪਿਆਰ ਲਾਲਚ ਦੀਆਂ ਕਮਜ਼ੋਰ ਨੀਹਾਂ ਤੇ ਖੜਾ ਹੁੰਦਾ ਹੈ। ਜਦੋਂ ਲਾਲਚ ਪੂਰਾ ਹੋ ਗਿਆ, ਪਿਆਰ ਦਾ ਮਹਿਲ ਚੱਕਣਾ ਚੂਰ ਹੋ ਜਾਂਦਾ ਹੈ। ਗੁਰਬਾਣੀ ਦਾ ਫਰਮਾਨ ਹੈ, ਮਨਮੁੱਖ ਨਾਮ ਵਿਹੂਣਿਆ ਰੰਗ ਕਸੁੰਬੜਾ ਦੇਖਣਾ ਭੁੱਲ, ਇਸ ਦਾ ਰੰਗ ਦਿਨ ਥੋੜਿਆ ਸ਼ੋਸ਼ਾ ਇਸ ਦਾ ਮੁੱਲ। ਦੁਨਿਆਵੀ ਪਿਆਰ ਅਮੀਰਾਂ ਦੇ ਮਹਿਲਾਂ ਚੋਂ ਮਿਲਦਾ ਹੈ, ਪਰ ਸੱਚਾ ਪਿਆਰ ਗਰੀਬਾਂ ਦੀਆਂ ਕੁੰਡੀਆਂ ਚੋਂ ਨਸੀਬ ਹੁੰਦਾ ਹੈ। ਇਸੇ ਲਈ ਸੰਤ ਮਹਾਤਮਾ ਅਮੀਰਾਂ ਨੂੰ ਛੱਡ ਕੇ ਗਰੀਬਾਂ ਦੇ ਘਰਾਂ ਵਿੱਚ ਗਏ। ਜੇਕਰ ਪਿਆਰ ਨੂੰ ਚਾਂਦੀ ਦੇ ਸਿੱਕਿਆਂ ਨਾਲ ਤੋਲਿਆ ਜਾਂਦਾ ਤਾਂ ਪਿਆਰ ਨੂੰ ਖੁਦਗਰਜ ਲੋਕ ਸ਼ਾਹੀ ਘਰਾਣਿਆਂ ਵਿੱਚ ਕੈਦ ਕਰਕੇ ਰੱਖ ਲੈਂਦੇ। ਬਾਣੀ ਦਾ ਮਹਾਂਵਾਕ ਹੈ, ਸੰਮਨ ਜਾਓ ਇਸ ਪ੍ਰੇਮ ਕੀ ਦਮ ਕਿਉਂ ਹੋਤੀ ਸਾਟ, ਰਾਵਣ ਹੋਤੇ ਸੋ ਰੰਗ ਨਾ ਜਿਨ ਸਰ ਦੀਨੇ ਕਾਟ। ਮਹਾਰਾਜ ਕਹਿੰਦੇ ਹਨ, ਹੇ ਸੰਮਨ, ਜੇ ਪਿਆਰ ਦੀ ਕੀਮਤ ਪੈਸਾ ਹੁੰਦੀ ਤਾਂ ਸੋਨੇ ਦੀ ਲਾਂਕਾ ਵਾਲੇ ਰਾਵਣ ਨੂੰ 10 ਸਿਰ ਵੱਢ ਕੇ ਸ਼ਿਵਜੀ ਦੇ ਭੇਟ ਨਾ ਕਰਨੇ ਪੈਂਦੇ। ਬੁੱਢੜ ਸ਼ਾਹ ਦੀਆਂ ਅੱਖਾਂ ਵਿੱਚ ਮੁਹੱਬਤ ਅਤੇ ਦਿਲ ਵਿੱਚ ਕੁਰਾਨ ਦੀਆਂ ਆਇਤਾਂ ਵਰਗੀ ਸਫਾਈ ਦੇਖ ਕੇ ਗੁਰੂ ਜੀ ਦਾ ਰੋਮ ਰੋਮ ਸਰੂਰਿਆ ਗਿਆ ਅਤੇ ਆਤਮਾ ਨਸ਼ਿਆ ਗਈ। ਪਰ ਸੱਚੇ ਪਾਤਸ਼ਾਹ ਨੇ ਇੱਥੇ ਐਸਾ ਕੌਤਕ ਵਰਤਾਇਆ, ਬੁੱਢੜ ਸ਼ਾਹ ਹੈਰਾਨ ਹੋ ਗਿਆ। ਗੁਰੂ ਜੀ ਨੇ ਆਪਣੇ ਪਵਿੱਤਰ ਮੁਖਾਰ ਬਿੰਦ ਤੋਂ ਉਚਾਰਿਆ, ਉਹ ਮੇਰੇ ਪਿਆਰੇ ਬੁੱਢੜ ਸ਼ਾਹ, ਅਸੀਂ ਤੇਰਾ ਪ੍ਰੇਮ ਵੇਖ ਕੇ ਬੜੇ ਖੁਸ਼ ਹਾਂ, ਪਰ ਇਹ ਦੁੱਧ ਛੇਵੇਂ ਜਾਮੇ ਵਿੱਚ ਛਕਾਂਗੇ, ਸਾਡੀ ਅਮਾਨਤ ਤੇਰੇ ਕੋਲ ਰਹੇਗੀ। ਸਤਿਗੁਰਾਂ ਦੇ ਇਸ ਅਲਾਹੀ ਕੌਤਕ ਨੂੰ ਇਸ ਤਰ੍ਹਾਂ ਸੁਣੋ।

ਸਤਿਗੁਰਾਂ ਦੇ ਇਹ ਬਚਨ ਸੁਣ ਕੇ ਬੁੱਢਣ ਸ਼ਾਹ ਨੂੰ ਬਿਜਲੀ ਵਰਗਾ ਝਟਕਾ ਵੱਜਿਆ। ਉਸ ਨੂੰ ਇਉਂ ਲੱਗਿਆ ਜਿਵੇਂ ਇੱਕ ਬੂੰਦ ਸਮੁੰਦਰ ਨੂੰ ਮਿਲਣ ਦੀ ਤਾਂਗ ਸੀਨੇ ਵਿੱਚ ਲੈ ਕੇ ਅਰਧਾ ਮੀਲਾਂ ਦਾ ਸਫ਼ਰ ਮੁਕਾ ਕੇ ਸਮੁੰਦਰ ਕੋਲ ਪਹੁੰਚੀ ਹੋਵੇ, ਅੱਗੋਂ ਸਮੁੰਦਰ ਨੇ ਉਸ ਨੂੰ ਮਾਰੂ ਥਲ ਵਿੱਚ ਸਾੜਨ ਦਾ ਹੁਕਮ ਦੇ ਦਿੱਤਾ ਹੋਵੇ। ਜੇ ਵਾਪਸ ਮੁੜਦੀ ਹੈ ਤਾਂ ਵਿਛੜਨ ਨੂੰ ਦਿਲ ਨਹੀਂ ਕਰਦਾ, ਜੇ ਹੁਕਮ ਮੁੜਦੀ ਹੈ ਤਾਂ ਜੱਗ ਦਾ ਆਲਾਂਬਾ। ਬੁੱਢਣ ਸ਼ਾਹ ਨੇ ਕੰਬਦੀ ਜ਼ਮਾਨ ਵਾਲੇ ਇੰਨਾ ਹੀ ਕਿਹਾ, ਮਾਲਕਾ ਮੈਥੋਂ ਕੀ ਕਸੂਰ ਹੋ ਗਿਆ, ਐਡੀ ਵੱਡੀ ਸਜ਼ਾ ਕਿਉਂ ਦੇ ਦਿੱਤੀ? ਤੁਸੀਂ ਤਾਂ ਘੱਟ ਘੱਟ ਵਿੱਚ ਵੱਸਦੇ ਹੋ, ਪਰ ਮੈਂ ਇੰਨੀ ਦੇਰ ਜਿਉਂਦਾ ਕਿਵੇਂ ਰਹਾਂਗਾ ਅਤੇ ਤੁਹਾਡੀ ਇਹ ਅਮਾਨਤ ਨੂੰ ਕਿੱਥੇ ਸੰਭਾਲ ਕੇ ਰੱਖਾਂਗਾ? ਜਦੋਂ ਤੱਕ ਤੁਸੀਂ ਛੇਵੇਂ ਜਾਮੇ ਵਿੱਚ ਜਾਣਾ ਹੈ, ਸਮੇਂ ਨੇ ਲੱਖਾਂ ਰੰਗ ਪਲਟਣੇ ਹਨ, ਕੀ ਉਸ ਵੇਲੇ ਇਹ ਨਾਤੀਜ ਤੁਹਾਨੂੰ ਪਛਾਣ ਲਵੇਗਾ? ਬੁੱਢਣ ਸ਼ਾਹ ਆਪਣੇ ਦਿਲ ਦੀ ਇਹ ਅਵਸਥਾ ਸਤਿਗੁਰਾਂ ਨੂੰ ਇਉਂ ਸੁਣਾਉਣ ਲੱਗਿਆ।

ਗੁਰੂ ਨਾਨਕ ਦੇਵ ਜੀ ਨੇ ਬੁੱਢਣ ਸ਼ਾਹ ਦਾ ਸਦਕ ਵੇਖ ਕੇ ਬਚਨ ਕੀਤੇ, ਤੇਰੀ ਆਯੂ ਬਹੁਤ ਵੱਡੀ ਹੋਵੇਗੀ, ਤੂੰ ਛੇਵੇਂ ਜਾਮੇ ਤੱਕ ਜਿਉਂਦਾ ਰਹੇਗਾ, ਇਹ ਦੁੱਧ ਧਰਤੀ ਵਿੱਚ ਦੱਬ ਕੇ ਰੱਖ ਦੇਵੀ। ਸਮਾਂ ਬੀਤਦਾ ਗਿਆ, ਗੁਰੂ ਜੀ ਛੇਵੇਂ ਜਾਮੇ ਵਿੱਚ ਪਹੁੰਚੇ, ਕਰਤਾਰਪੁਰ ਦਾ ਜੰਗ ਜਿੱਤ ਕੇ 1635 ਵਿੱਚ ਕੀਰਤਪੁਰ ਪਹੁੰਚੇ। ਜਦੋਂ ਹਜ਼ੂਰ ਬੁੱਢਣ ਸ਼ਾਹ ਪਾਸ ਪਹੁੰਚੇ, ਉਸ ਦੇ ਨੇਤਰਾਂ ਨੇ ਵੈਰਾਗ ਦੀਆਂ ਝੜੀਆਂ ਲਾ ਦਿੱਤੀਆਂ ਅਤੇ ਕਿਹਾ, ਜੋਤ ਤੇ ਗੱਦੀ ਤਾਂ ਉਹੀ ਹੈ ਪਰ ਸੂਰਤ ਬਦਲ ਗਈ, ਉਸੇ ਸੂਰਤ ਵਿੱਚ ਦਰਸ਼ਨ ਦਿਓ। ਤਾਂ ਬਾਬਾ ਗੁਰਦਿੱਤਾ ਜੀ ਨੇ ਇਸ਼ਨਾਨ ਕੀਤਾ ਅਤੇ ਗੁਰੂ ਨਾਨਕ ਦੇਵ ਜੀ ਦੀ ਸੂਰਤ ਵਿੱਚ 118 ਸਾਲ ਦਾ ਸੰਭਾਲ ਕੇ ਰੱਖਿਆ ਦੁੱਧ ਛਕਿਆ। ਗੁਰੂ ਤੇ ਸਿੱਖ ਦੇ ਤੌਰ ਤੱਕ ਨਿਭੇ ਇਸ ਪਿਆਰ ਦੀ ਕਹਾਣੀ ਨੂੰ ਚਰਨ ਸਿੰਘ ਆਲਮਗੀਰੀਏ ਦਾ ਢਾਡੀ ਜੱਥਾ, ਦਰਸ਼ਨ ਸਿੰਘ ਜੱਸੋਵਾਲੀਆ, ਜਗਦੇਵ ਸਿੰਘ ਜੱਗਾ ਗਹਾਰ ਤੇ ਸਰੰਗੀ ਮਾਸਟਰ ਬਲਵਿੰਦਰ ਸਿੰਘ ਪਮਾਲ ਇਉਂ ਬਿਆਨ ਕਰਦੇ ਹਨ।

papel y el daño sexual. Santo, yo no. ਮੈਂ ਪੁੱਛਣਾ ਜਿਸ ਮਾਲਕ ਦੀਆਂ ਗੱਲਾਂ ਹਰ ਥਾਵੇਂ ਹੁੰਦੀਆਂ ਨੇ ਉਹ ਕਿਹੋ ਜਿਹਾ ਉਹਦਾ ਐਡਰੈਸ ਕੀ ਹੈ ਉਹਦਾ ਟਿਕਾਣਾ ਕੀ ਹੈ ਉਹਦੀ ਸ਼ਕਲ ਕਿਹੋ ਜਿਹੀ ਹੈ ਉਹਦਾ ਸੁਭਾਅ ਕੀ ਹੈ ਉਹਦੇ ਗੁਣ ਕੀ ਨੇ ਕੋਈ ਪਛਾਣ ਪੈਦਾ ਹੋ ਜਾਏ ਆਖਰ ਤੇ ਸੰਸਾਰ ਦੀ ਤਰਤੀਬ ਤਾਂ ਇਹੋ ਹੀ ਹੈ ਪਹਿਲਾਂ ਸੋਚ ਸੁਣੀ ਜਾਂਦੀ ਇਹੋ ਜਿਹੀ ਹੈ ਕਿੱਥੇ ਰਹਿੰਦੇ ਸ਼ਕਲ ਕੀ ਹੈ ਪੁੱਛੋ ਸੰਤ ਮੇਰੋ ਠਾਕਰ ਕੈਸਾ ਕਿਹੋ ਜਿਹੀ ਹੀਓ ਅਰਾਪੋ ਦੇਹੋ ਸੰਦੇਸਾ ਦੱਸੋ ਦੇਹੋ ਸੰਦੇਸਾ ਪ੍ਰਭ ਜੀ ਉਹ ਕੈਸਾ ਕਿਹੜੇ ਮੋਹਨ ਪ੍ਰਵੇਸ਼ਾ ਉਹ ਕਿੱਥੇ ਪ੍ਰਵੇਸ਼ ਕਰਦਾ ਕਿੱਥੇ ਜਾਂਦਾ ਆਉਂਦਾ ਅੰਗ ਅੰਗ ਸੁਖਦਾਈ ਪੂਰਨ ਬ੍ਰਹਮਾਈ ਥਾਨ ਸੁਨੰਤਰ ਦੇਸਾ ਉਹ ਜਿੰਦਾ ਛੋ ਜਿੰਦਾ ਲਗਾਓ ਹੀ ਸੁੱਖਾਂ ਦਾ ਸਾਗਰ ਹੈ ਉਹਦਾ ਟਿਕਾਣਾ ਕੀ ਹੈ ਅੱਗੇ ਜਾ ਕੇ ਇੱਕੋ ਲਾਈਨ ਵਿੱਚ ਬੜਾ ਖੂਬਸੂਰਤ ਜਵਾਬ ਹੈ ਕਹਿਣ ਲੱਗੇ ਟਿਕਾਣਾ ਤਾਂ ਬੰਧਨ ਹੁੰਦਾ ਗੁਰਬਾਣੀ ਵਿੱਚ ਆਖਿਆ ਨਾ ਅੱਲੋ ਇੱਕ ਮਸੀਤ ਬਸਤ ਹੈ ਅਮਰ ਮੁਲਕ ਕਿਸ ਕਿਹੜਾ ਕਿ ਅੱਲਾ ਤਾਲਾ ਖੁਦਾਬੰਦ ਕੇਵਲ ਮਸੀਤ ਦੀ ਚਾਰ ਦੀਵਾਰੀ ਵਿੱਚ ਕੈਦ ਹੈ ਇਹ ਤਾਂ ਬੰਧਨ ਹੈ ਇੱਕ ਵਾਰ ਕੀਤੀ ਸੀ ਜੇਲ ਖਾਨਾ ਵੀ ਤਾਂ ਇੱਕ ਘਰ ਹੁੰਦਾ ਉਹਦੀਆਂ ਵੀ ਦੀਵਾਰਾਂ ਹੁੰਦੀਆਂ ਉਹਦੇ ਤੇ ਵੀ ਛੱਤ ਹੁੰਦੀ ਉਹਨੂੰ ਵੀ ਦਰਵਾਜ਼ੇ ਲੱਗੇ ਹੁੰਦੇ ਪਰ ਦੁਨੀਆਂ ਦਾ ਮਨੁੱਖ ਜੇਲ ਖਾਨੇ ਤੋਂ ਘਬਰਾਉਂਦਾ ਕਿਉਂ ਹੈ ਜੇਲ ਨਹੀਂ ਜਾਣਾ ਚਾਹੁੰਦਾ ਮੈਂ ਇੱਕ ਵਾਰ ਕੀਤੀ ਸੀ ਹਾਲਾਂਕਿ ਜੇਲ ਤੇਰੇ ਘਰ ਨਾਲੋਂ ਵੱਡੀ ਹੈ ਨਾ ਤੂੰ ਜ਼ਿੰਦਗੀ ਅੰਦਰ ਵੱਡਾ ਘਰ ਬਣਾ ਹੀ ਨਹੀਂ ਸਕਦਾ ਜਿੰਨੀ ਵੱਡੀ ਜੇਲ ਘਰ ਨੂੰ ਆਏ ਦਿਨ ਕਲੀ ਕੁਚੀ ਕਰਾਉਣ ਦੀ ਟੁੱਟ ਭੱਜ ਰਿਪੇਅਰ ਕਰਨ ਦੇ ਬੜੇ ਫਿਕਰ ਨੇ ਬੜੀਆਂ ਚਿੰਤਾਵਾਂ ਨੇ ਰੋਟੀ ਕਿਵੇਂ ਕਮਾਉਣੀ ਹੈ ਕਿਵੇਂ ਖਾਣੀ ਹੈ ਬੜੇ ਫਿਕਰ ਨੇ ਪਰ ਜੇਲ੍ਹ ਵਿੱਚ ਨਾ ਰੋਟੀ ਦਾ ਫਿਕਰ ਹੈ ਪੱਕੀ ਪਕਾਈ ਮਿਲ ਜਾਣੀ ਹੈ ਕੀ ਕਾਰਨ ਤੂੰ ਜੇਲ੍ਹ ਤੋਂ ਕਿਉਂ ਘਬਰਾਉਣਾ ਘਰ ਕਿਉਂ ਰਹਿਣਾ ਚਾਹੁੰਦਾ ਤੇ ਮੈਂ ਕੀਤੀ ਸੀ ਸਿਰਫ ਫਰਕ ਇੰਨਾ ਹੀ ਹੈ ਘਰ ਵਿੱਚੋਂ ਤੂੰ ਜਿਸ ਵੇਲੇ ਦਿਲ ਚਾਹੇ ਆ ਜਾ ਸਕਦਾ ਜੇਲ੍ਹ ਵਿੱਚੋਂ ਤੂੰ ਬਾਹਰ ਨਹੀਂ ਨਿਕਲ ਉਹ ਤੇਰੀ ਮਰਜ਼ੀ ਲੱਗੇ ਜੇ ਖੁਦਾਵਦ ਅੱਲਾ ਤਾਲਾ ਕੇਵਲ ਮਸੀਤ ਵਿੱਚ ਹੀ ਰਹਿੰਦਾ ਮਸਜਿਦ ਤੋਂ ਬਾਹਰ ਨਹੀਂ ਨਿਕਲ ਸਕਦਾ ਫੁੱਟਪਾਥ ਤੇ ਮੈਨੂੰ ਨਹੀਂ ਮਿਲ ਸਕਦਾ ਤੇ ਉਹ ਵੀ ਕਹਿੰਦੀ ਮੈਂ ਫੁੱਟਪਾਥ ਤੇ ਜਾ ਰਿਹਾ ਹਾਂ ਕੋਈ ਗਰੀਬ ਫੁੱਟਪਾਥ ਤੇ ਸੁੱਤਾ ਹੋਵੇ ਉਹਦੇ ਕੋਲ ਖੁਦਾਵਦ ਜਾ ਹੀ ਨਾ ਸਕਦਾ ਤੇ ਜੇ ਫੁੱਟਪਾਥ ਤੇ ਰਹਿਣ ਵਾਲੇ ਗਰੀਬ ਕਿਸੇ ਕੱਖਾਂ ਦੀ ਕੁੰਡੀ ਵਿੱਚ ਰਹਿਣ ਵਾਲੇ ਨੇ ਖੁਦਾ ਨੂੰ ਮਿਲਣਾ ਹੋਵੇ ਤੇ ਕੇਵਲ ਮਸਜਿਦ ਵਿੱਚ ਹੀ ਆਵੇ ਮਸਜਿਦ ਤੋਂ ਬਾਅਦ ਖੁਦਾ ਨਾ ਨਿਕਲਦਾ ਹੋਵੇ ਤਾਂ ਖੁਦਾ ਕਰਦੀ ਹੈ ਜੇਲ੍ਹ ਵਿੱਚ ਤੇ ਤੂੰ ਤੇ ਜੇਲ੍ਹ ਨੂੰ ਪਸੰਦ ਨਹੀਂ ਕਰਦਾ ਰੱਬ ਕਿਵੇਂ ਕਰਦਾ ਹੈ ਕਹਿਣ ਲੱਗੇ ਨਹੀਂ ਰੱਬ ਦਾ ਇੱਕ ਸੁਭਾਅ ਹੈ ਬੰਧਨ ਤੇ ਮੁਕਤਾ ਉਹ ਤਾਂ ਕਦੀ ਹੋ ਹੀ ਨਹੀਂ ਸਕਦਾ ਤੂੰ ਸੋਚਣਾ ਹੈ ਅੱਲਾ ਤਾਲਾ ਕੇਵਲ ਮਸਜਿਦ ਵਿੱਚ ਰਹਿੰਦਾ ਗੁਰਦੁਆਰੇ ਵਿੱਚ ਰਹਿੰਦਾ ਠਾਕੁਰ ਦੁਆਰੇ ਵਿੱਚ ਰਹਿੰਦਾ ਸ਼ਿਵ ਦੁਆਲੇ ਵਿੱਚ ਰਹਿੰਦਾ ਕੇਵਲ ਕਿਸੇ ਤੀਰਥ ਅਸਥਾਨ ਤੇ ਰਹਿੰਦਾ ਫਰੀਦ ਨੇ ਅਨੇਕ ਥਮਾ ਆਖਿਆ ਕਹਿਣ ਲੱਗੇ ਹੱਜ ਕਾਬੇ ਹੋ ਜਾਏ ਥਾ ਆਗੇ ਮਿਲਿਆ ਖੁਦਾਏ ਸਾਈਂ ਮੁਝ ਸੁਣ ਨਰ ਪੜਿਆ ਤੁਝੇ ਕਿਨ ਫੁਰਮਾਈ ਗਾਏ ਕਿ ਨਾਰਾਜ਼ ਹੋਇਆ ਹੱਜ ਕਾਬੇ ਹੋਏ ਹੋਏ ਗਿਆ ਕੇਤੀ ਬਾਰ ਕਮੀ ਸਾਈਂ ਮੁਝ ਮੈਂ ਕਿਆ ਖਤਾ ਮੁੱਖੋਂ ਨਾ ਬੋਲੇ ਤੀ ਮੇਰੇ ਨਾਲ ਗੱਲ ਹੀ ਨਹੀਂ ਕਰਦਾ ਕਹਿੰਦਾ ਇਸ ਲਈ ਨਹੀਂ ਕਰਦਾ ਕਿਉਂਕਿ ਤੂੰ ਮੈਨੂੰ ਕੈਦੀ ਸਮਝੀ ਮੇਰੀ ਤੋਂ ਹੀ ਨਹੀਂ ਕਰਦੀ ਐਸੇ ਗੁਰੂ ਨੇ ਬੜਾ ਖੂਬਸੂਰਤ ਜਵਾਬ ਦਿੱਤਾ ਜਦੋਂ ਮਸਲਾ ਆਇਆ ਨਾ ਰੱਬ ਕਿੱਥੇ ਰਹਿੰਦਾ ਹੈ ਮੈਨੂੰ ਉਹਦਾ ਥਾਨ ਸੁਨੰਤਰ ਦੇਸਾ ਦੱਸ ਕਿੱਥੇ ਉਹਦਾ ਦੇਸ਼ ਕਿਹੜਾ ਹੈ ਉਹਦਾ ਟਿਕਾਣਾ ਕਿਹੜਾ ਹੈ ਥਾਨ ਸੁਨੰਤਰ ਦੇਸਾ ਰੱਬ ਕਿੱਥੇ ਰਹਿੰਦਾ ਅਗਲੀ ਲਾਈਨ ਅੰਦਰ ਗੁਰੂ ਨੇ ਇੱਕੋ ਹੀ ਲਫ਼ਜ਼ ਜਵਾਬ ਦਿੱਤਾ ਕਹਿਣ ਲੱਗੇ ਬੰਧਨ ਤੇ ਮੁਕਤਾ ਘੱਟ ਘੱਟ ਜੁਗਤਾ ਉਹ ਕੇਵਲ ਜੁਗਤ ਰੂਪ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹੀ ਇਹਦਾ ਪਤਾ ਨਹੀਂ ਕਿੰਨੇ ਕਿੰਨੀਆਂ ਰਮਜ਼ਾਂ ਨੇ ਰਾਹ ਸੀਗੀਆਂ ਉਹ ਖੁੱਲ ਗਏ
कहते रब तो केवल जुगता है, जुगत की हुई तरतीब गुण वो जुगत बन के हर थाने वस रहा। दुनिया का हर मनुख संसार का हर एक जीव चंद तारे सूरज पानी सब कुछ किसे जुगत विच ने, जुगत का मतलब तरतीब विच ने। भैविच पवन वह सदभाव, भैविच चले लख दरियाओ, भैविच अगन कढ़े विगार, भैविच धरती दब, सारा कुछ तो जुगत विच है। ते जड़ी जुगत है रब है, बंधन ते मुक्ता घट घट जुगता, ना वो किसे चार दीवारी दी कैद विच है, ना ही वो किसे रूप शकल दी कैद विच है कि रब ऐस शकल दा, इन मतलब ऐस शकल दा नहीं। रब मेरे वर्ग है तेरे वर्गा नहीं, रब तेरे वर्ग है मेरे वर्गा नहीं, क्योंकि जे उसकी एक शकल हो गए तो फिर उस शकल कैद हो गया। अजीब गल है, पैसा पैनल राव जी ने भी गल आखी कहने लगे।

ਤੈਨੂੰ ਮੈਂ ਕਿਸ ਰੂਪ ਵਿੱਚ ਕਿਸ ਰੰਗ ਵਿੱਚ ਕੈਦ ਕਰਾਂ। ਮੈਂ ਤੇ ਇੱਕ ਪਲ ਸੋਚਣਾ ਕਿ ਤੂੰ ਰੋਸ਼ਨੀ ਹੈ, ਤੂੰ ਚਾਨਣ ਹੈ, ਤੇ ਜਦੋਂ ਮੈਂ ਤੈਨੂੰ ਚਾਨਣ ਤੇ ਰੋਸ਼ਨੀ

ਹੁੰਦਾ ਜਦੋਂ ਉਹਦਾ ਆਪਣਾ ਕੋਈ ਟਿਕਾਣਾ ਨਾ ਰਹੇ, ਕੋਈ ਟਿਕਾਣਾ ਨਾ ਰਹੇ, ਉਹ ਉਸ ਵਿੱਚ ਸਮਾ ਜਾਏ, ਭਾਵ ਹਰ ਸਮੇਂ ਉਹ ਹੋ ਜਾਏ। ਬੜੀ ਖੂਬਸੂਰਤ ਗੱਲ ਬਾਬਾ ਕਬੀਰ ਜੀ ਨੇ ਕਹੀ, ਕਹਿਣ ਲੱਗੇ ਮੋਏ ਮਰਨੇ ਕਾ ਚਾਉ ਹੈ, ਮਰੋ ਤੋ ਹਰ ਕੇ ਦੁਆਰ, ਮਤ ਹਰ ਪੁੱਛੇ ਕੌਣ ਹੈ ਭਰਾ ਹਮਾਰੇ ਬਾਹਰ। ਚੰਗੀ ਗੱਲ ਹੈ, ਦਰਵਾਜ਼ੇ ਤੇ ਮਰਾਂਗਾ ਭਰਾ, ਮਾਲਕ ਬਾਹਰ ਨਿਕਲੇ ਤੇ ਪੁੱਛ ਲੈ ਕੌਣ ਪਿਆ। ਮਤ ਹਰ ਪੁੱਛੇ ਕੌਣ ਹੈ ਭਰਾ ਹਮਾਰੇ ਬਾਹਰ। ਫਿਰ ਕਹਿਣ ਲੱਗੀ ਤੇ ਬੜੀ ਪ੍ਰੋਬਲਮ ਬਣ ਜਾਏ, ਜੇ ਰੱਬ ਭਲਾ ਦਰਵਾਜ਼ਿਓਂ ਨਿਕਲੇ ਤੇ ਪੁੱਛ ਹੀ ਲੈ, ਦਰਵਾਜ਼ੇ ਤੇ ਕੌਣ ਪਿਆ, ਫਿਰ ਕੀ ਆਖੇਗਾ ਕਬੀਰ। ਇਹਦਾ ਮਤਲਬ ਕਬੀਰ ਦੀ ਹੋਂਦ ਕਾਇਮ ਹੈ, ਤੇ ਜੇ ਰੱਬ ਪੁੱਛ ਲੈ ਇਹ ਕਿੱਥੋਂ ਦਾ ਰਹਿਣ ਵਾਲਾ ਕਬੀਰ, ਫਿਰ ਤੈਨੂੰ ਐਡਰੈਸ ਵੀ ਦੇਣਾ ਪਏਗਾ, ਫਿਰ ਨਾਂ ਵੀ ਦੱਸਣਾ ਪਿਆ, ਐਡਰੈਸ ਵੀ ਦੇਣਾ ਪਿਆ, ਮੁਸ਼ਕਿਲ ਬਣ ਗਈ। ਫਿਰ ਤੇ ਤੂੰ ਤੇਰਾ ਤੂੰ ਵੀ ਕਹਿੰਦੀ ਹੋ ਗਈ, ਬਸ ਆਹ ਕਬੀਰ ਹੈ, ਕੋਈ ਦੂਜਾ ਨਹੀਂ ਮਿਲ ਸਕਦਾ। ਕਹਿਣ ਲੱਗੇ ਨਾ ਮੋਏ ਛਾਣ ਨਾ ਛਾਪਰੀ, ਨਾ ਮੋਏ ਘਰ ਨਾ ਘਰਾਉ, ਮਤ ਹਰ ਪੁੱਛੇ ਕੌਣ ਹੈ ਮੇਰੇ ਜਾਤ ਨਾ। ਸਭ ਕੁਛ ਤਾਂ ਮਿਟਾਣਾ, ਸਭ ਕੁਛ ਤਾਂ ਖਤਮ ਕਰਨਾ, ਉਹਦੀ ਮੰਜ਼ਿਲ ਉਹ ਹੈ, ਕਿਉਂਕਿ ਰੱਬ ਜਿਹੜਾ ਉਹ ਵੀ ਕਿਸੇ ਇੱਕ ਟਿਕਾਣੇ ਤੇ ਨਹੀਂ, ਇੱਕ ਥਾਂ ਦਾ ਕੈਦੀ ਨਹੀਂ। ਇਸੇ ਲਈ ਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਜਦੋਂ ਜਵਾਬ ਦਿੱਤਾ ਨਾ ਇਸ ਗੱਲ ਦਾ ਕਿ ਛਾਣ ਛਨੰਤਰ ਦੇਸਾ ਦੱਸੋ, ਕਹਿਣ ਲੱਗੇ ਬੰਧਨ ਤੇ ਮੁਕਤਾ, ਘਟ ਘਟ ਜੁਗਤਾ, ਕਹਿ ਨਾ ਸਭ ਤੋਂ ਹਰ ਜੈਸਾ, ਮੈਂ ਤੇ ਕਹਿ ਹੀ ਨਹੀਂ ਸਕਦਾ ਰੱਬ ਕਿਹੋ ਜਿਹਾ। ਬਸ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਵੀ ਅਨੰਦ ਸਾਹਿਬ ਦੀ ਇਸ ਪੌੜੀ ਨੂੰ ਇੱਥੋਂ ਹੀ ਆਰੰਭ ਕੀਤਾ। ਕਹਿਣ ਲੱਗੇ ਆਵੋ ਸੰਤ ਪਿਆਰੇ ਹੋ, ਆਓ ਮਿਲ ਕੇ ਅਕਥ ਦੀ ਕਹਾਣੀ ਕਰੀਏ। ਸਵਾਲ ਪੈਦਾ ਹੋ ਗਿਆ ਜੀ, ਜਿਹੜਾ ਅਕਥ ਹੈ ਉਹਦੀ ਕਥਾ ਕਿਵੇਂ ਕਰੀਏ? ਜੇ ਤਾਂ ਕਥਾ ਕਰ ਲਈ ਤਾਂ ਉਹ ਅਕਥ ਨਾ ਰਿਹਾ, ਅਕਥ ਦਾ ਅਰਥ ਇਹੀ ਹੈ ਨਾ ਵੀ ਨਾ ਕਥਿਆ ਜਾਏ। ਕਹਿਣ ਲੱਗੇ ਜੇ ਕਥਾ ਕਰ ਲਈ ਤੇ ਫਿਰ ਉਹ ਅਕਥ ਨਾ ਰਿਹਾ, ਤੇ ਜੇ ਉਹ ਅਕਥ ਹੈ ਤੇ ਕਥਾ ਕਿਵੇਂ ਕਰੋਗੇ? ਸਵਾਲ ਖੜਾ ਹੋ ਗਿਆ। ਆਓ ਸੰਤ ਪਿਆਰੇ ਹੋ, ਅਕਥ ਕੀ ਕਰੇ ਕਹਾਣੀ, ਆਪਾਂ ਅਕਥ ਦੀ ਕਹਾਣੀ ਕਥਾ ਕਰੀਏ। ਜੇ ਸਵਾਲ ਖੜਾ ਹੋਇਆ ਜੀ ਅਕਥ ਦੀ ਕਥਾ ਕਿਵੇਂ ਕਰਾਂਗੇ, ਜੇ ਉਹ ਅਕਥ ਹੈ ਤੇ ਕਥਾ ਨਹੀਂ ਹੋਣੀ, ਤੇ ਜੇ ਕਥਾ ਹੋ ਗਈ ਉਹਨੇ ਅਕਥ ਨਹੀਂ ਰਹਿਣਾ। ਕਹਿਣ ਲੱਗੀ ਗੱਲ ਠੀਕ ਹੈ, ਆਪਾਂ ਇਹ ਨਾ ਜਾਣੀਏ ਕਿ ਉਹ ਕਿੱਡਾ ਮਹਾਨ ਹੈ, ਇਹ ਅੰਤ ਲੈਣਾ ਸਾਡੇ ਲਈ ਮੁਸ਼ਕਲ ਹੈ। ਕਹਿਣ ਲੱਗੀ ਚਲੋ ਕਥਾ ਇਹ ਨਾ ਕਰੀਏ, ਇਹ ਹੀ ਕਥਾ ਕਰ ਲਈਏ ਕਿ ਉਹ ਮਿਲਦਾ ਕਿਵੇਂ। ਲੋ ਇੱਥੋਂ ਰਸਤਾ ਬਣਦਾ,

ഏയ് കഥകത്തി, അന്ത് പോണാ ਉਹਦੀ ਪਛਾਣ ਕਰਨਾ ਬੜਾ ਮੁਸ਼ਕਿਲ ਹੈ। ਇਹਨਾਂ ਨੇਤਰਾਂ ਦਾ, ਇਸ ਸਮਝ ਦਾ ਦਾਇਰਾ ਨਹੀਂ। ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜੀ ਰਾਮ ਕਿਵੇਂ ਕਰੇ। ਤੂੰ ਪਾਲੇ ਅਕਿਰਤ ਘਣਾ, ਪੂਰਨ ਦਿੱਖ ਤੇਰੀ ਰਾਮ, ਅਗਾਧ ਬੋਧ ਅਪਾਰ, ਕਰਤੇ ਮਨੀਚ ਕਛੂ ਨ ਜਾਣਾ। ਤੁਮ ਗੌਹਰ ਅਤ ਗੈਰ ਗੰਭੀਰਾ, ਤੁਮ ਪਿਰ ਹਮ ਬਹੁਲਿਆ ਰਾਮ, ਤੁਮ ਵੱਡੇ ਵੱਡੇ ਵੱਡ ਉੱਚੇ, ਹਾਂ ਇਤਨੀ ਕਲਹਰੀਆ ਰਾਮ, ਮੈਂ ਕਿਵੇਂ ਪਾਵਾਂ ਕਿਵੇਂ ਕਰਾਂ। ਮੇਰੇ ਲਈ ਤਾਂ ਬੜੀ ਮੁਸ਼ਕਲ ਹੋ ਗਈ। ਸੁਣ ਗੱਲਾਂ ਆਕਾਸ਼ ਦੀ, ਕੀਤਾ ਆਈ ਲਈ ਇਹ ਗੱਲ ਤੇ ਮੇਰੇ ਵਾਸਤੇ ਨਹੀਂ। ਕਹਿਣ ਲੱਗੇ ਚਲੋ ਇਹ ਉਹਦਾ ਅੰਤ ਪਾਉਣਾ, ਉਹਦੀ ਵਡਿਆਈ ਨੂੰ ਜਾਣਨਾ ਤੇਰੇ ਵੱਸ ਨਹੀਂ, ਇਹ ਕਹਾਣੀ ਨਾ ਛੇੜ। ਚਲੋ ਇਹ ਹੀ ਕਹਾਣੀ ਛੇੜ ਲਈਏ, ਰੱਬ ਮਿਲਦਾ ਕਿ ਜਦੋਂ ਮਿਲ ਜਾਏਗਾ ਆਪੇ ਪਛਾਣ ਲਵਾਂ। ਕਹਿਣ ਲੱਗੇ ਰੱਬ ਮਿਲਦਾ ਕਿਵੇਂ, ਇਹ ਦੇਖ ਲਓ।

ताने थाप थाप गोल को लोकी में मिलता है एक फैसला इको लाइन कर ताने मन ताने थाप थाप गोल को हुकुम मनी है पाई हम सकियो तान मान ते तान तुन्नों की ना सौंपनिया ने क्योंकि तान दे सौंपन नाल पैरा ने चल के शराब खाने वाल नहीं जाना तान दे सौंपन नाल पैरा ने चल के क्लब वाल नहीं जाना गुरुद्वारे जाने साध संगत विच जाने के क्योंकि उलंबा ही हो जय कर कथा हो तो हर संतन एक निमख ना कीनो मैं तेरा कदम चलते ही नहीं लंपट चोर दूत मतवारे तिर संग सदा बसेरा उलांबा ही हो कहने लगे जिस दिन तू तन सौंप देवेगा उस दिन तन का रूप भी नहीं बिगाड़ सकेगा फिर तेरे हाथ विच की है रब तेरे तेरे तन नू लावे धाड़ा कि तू आखे मैं कटा लूंगा तुझे सौंप देता है हूं तेरी मर्जी थोड़ा चलूंगी कुछ नहीं कर सकता तेन पता हो तन तेन केवल वर्तन लिए मिले है तो मैं एक बार की किसी कोई घर मकान कई बार लोड लिए वरतों लिए दे दीद है किराए से भी दे दीद है बहुत कुछ सजा सकता है अपनी मर्जी नाल पर उनका नक्शा नहीं बदल सकता तोड़ पर नहीं कर सकता अरे हक देंगे कुछ किराए नामे लिखे वेखे गए ने पढ़ के वेख लो उन लिखा जाता है तोड़ पर नहीं कर सकता रब ने तेन कर दिता है तू तोड़ पन करी जाना बिना पूछे कोई गल गुरु कहने नहीं एक ख्याल करी जिन्नी देर तन भी आंदा नहीं करता जिस दिन मन करेगा बुरी सोचा नहीं आने मन आंदा हो जाए बुरी सोचा नहीं सुन तन आंदा हो जाए बुरे कर्म नहीं होने जिस दिन तन आंदा हो गया उस दिन इस तन नाल फिर शराब की बोतल नहीं खरीदी जाएगी नहीं हो सकता तन आंदा इस धन परोपकार ही हो सकते इस धन कोई लंगर ही लगाया जा सकेगा जिंदे किसी गरीब लोड़वंद रोटी मिले मैं क्यों सीमित कर लिया कि केवल इस गोलक पिया होया तो नहीं होंगे सीमित करी जाने हर चीज असं तक असं यह समझ लिया भी इस गोलक के अंदर जो धन चला जाए यह होंगे इन्हें शराब नहीं खरीदी जा सकती इन्हें जुआ नहीं खेडिया जा सकता आह धन मेरा है इन्हें ना मैं जो कुछ मर्जी करा तो फिर तू अपना धन से ना सौंपया गुरु कहते नहीं तन मन धन सब सौंप गुर को फिर उनके को पुछ गई हूं दसो ये तन मन धन किवें वरत्या जाए क्योंकि उनका हो गया इसलिए उनकी मर्जी का वरत्या जाए हुक्म उनके को लैना आखिर वरतों तो तिना चीजा की कमियां ही ने जिड़िया मिलिया ने तीनों चीजा वरतनिया तो है नहीं सिर्फ इना कि तू अपना हुक्म छड़ अपना सब कुछ उनके हवाले कर सौंप दे ते हुण उनके कोलो पुछ जी दसो हुण ये तन मन धन किवें वरत्या जाए इनके कोलो किवें कम लगी फिर कहन लगे तन मन धन सब सौंप गुर को हुक्म मन्नीए पाईए कहन लगे हुक्म किंदा फिर लफज आ गया हुक्म मनो गुरु कहिंदा मैं इक वार की थोड़ा जहा उस पेट में दोबारा खोलना चाहते कई बार कुछ दिन होंगे ने कई अभी तो गुरु हुक्म रूप नहीं गुरु उपदेश रूप है रब हुक्म रब जो कुछ करता है हुक्मन करता है गुरु जो कुछ कहता है उपदेश कहता है हुक्म से उपदेश में एक अंतर होंगे हुक्म उन्होंने कहने जो मनना ही पड़े जोड़ा मनने कोई ना मने हुक्म कद हो हुक्म वो जो मनना ही पड़े यो कारण है रब जोड़ा वह हुक्म करता है दसवीं मासी हुक्म बालक जन्म जमन मरना हुक्म है हुक्म होया जन्म लै तू ये नहीं कह सकता मैं सर्दियों में जन्म नहीं लैना मैं गर्मियों में लवाऊंगा हूं जंग शुरू है तोपा दी आवाजा आनियां ने मैं जन्म नहीं लैना तू ये नहीं कह सकता मैं किसी गरीब के घर जन्म नहीं लैना मैं फलाने के घर जन्म लैना तेरी मर्जी बिल्कुल नहीं चलनी दसवीं मासी हुक्म क्योंकि हुक्म तो मनना ही कह तो कोई उदर नहीं मरण वेले भी हुक्म आया चला गया बिल्कुल कोई उदर
ਦੇਖੋ ਕਿ ਰੱਬ ਜੋ ਕੁਝ ਕਰਦਾ ਹੁਕਮਨ ਕਰਦਾ। ਔਰ ਇਹ ਗੱਲ ਗੁਰੂ ਨੇ ਬਾਣੀ ਵਿੱਚ ਵੀ ਮੰਨ ਲਈ। ਕਹਿਣ ਲੱਗੇ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ, ਕੇਲ ਕਰਨ ਦੇ ਹੰਜ ਨੂੰ ਅਚਿੰਤੇ ਪਏ ਬਾਗ ਪਏ ਤਾਂ ਰੱਬ ਦੇ ਕੇਲਾਂ ਵਿਸਤਰੀਆਂ ਰੱਬ ਦੇ ਨੇ ਨਾ। ਜਦੋਂ ਉਹਦਾ ਹੁਕਮ ਹੋਵੇ ਉਹਦੇ ਹੁਕਮ ਅਨੁਸਾਰ ਦਰਿਆ ਪੇ ਤੁਲਦਾ ਹੈ। ਕੰਧੀ ਬਹਿਣ ਨਾ ਠਾਏ ਤਾਂ ਵੀ ਲੇਖਾ ਦੇਵਣਾ ਤੇ ਜਵਾਬ ਸੀ ਉਹ ਭਲਿਆ ਤੈਨੂੰ ਪਤਾ ਹੀ ਨਹੀਂ। ਮੈਂ ਕਿ ਆਪਣੀ ਮਰਜ਼ੀ ਨਾਲ ਥੋੜ੍ਹਾ ਚੱਲ ਰਿਹਾ, ਜਿੱਧਰ ਰੱਬ ਰਜਾਏ ਵਹਿਣ ਤੇ ਦਾ ਉਗੋਂ ਕਰੇ। ਰੱਬ ਦੀ ਰਜ਼ਾ ਜਿਹੜੀ ਹੈ ਉਹਦੇ ਅਨੁਸਾਰ ਹਰ ਇੱਕ ਨੂੰ ਚੱਲਣਾ ਹੀ ਪੈਂਦਾ, ਇਸ ਲਈ ਰੱਬ ਹੁਕਮ ਰੂਪ ਹੈ। ਪਰ ਇਹ ਖਿਆਲ ਕਰੋ ਗੁਰੂ ਉਪਦੇਸ਼ ਰੂਪ ਹੈ, ਇਸ ਲਈ ਗੁਰੂ ਤਾਂ 500 ਸਾਲ ਤੋਂ ਬਲਕਿ ਹਜ਼ਾਰਾਂ ਸਾਲਾਂ ਤੋਂ ਸ਼ਬਦ ਰੂਪ ਹੋ ਕੇ ਕਹੀ ਜਾਂਦਾ ਭਲਿਆ ਸੱਚ ਬੋਲ ਕੁ ਸਾਰੇ ਬੋਲਦੇ। ਗੁਰੂ ਆਖਦੇ ਅੰਮ੍ਰਿਤ ਛੱਕ ਸਾਰੇ ਛੱਕਦੇ ਨੇ, ਗੁਰੂ ਆਖਦੇ ਨੇ ਪਰ ਉਪਕਾਰ ਕਰ ਸਾਰੇ ਕਰਦੇ। ਗੁਰੂ ਉਪਦੇਸ਼ ਹੈ, ਗੁਰੂ ਹੁਕਮ ਹੈ। ਹਾਂ ਫਰਕ ਕੀ ਹੈ ਕਿ ਸਿੱਖ ਉਸ ਨੂੰ ਕਹਿੰਦੇ ਨੇ, ਅਸੀਂ ਗੁਰੂ ਉਪਦੇਸ਼ ਨੂੰ ਹੁਕਮ ਕਿਉਂ ਕਹਿਣਾ ਹੈ? ਇੱਥੇ ਰੁਕਣਾ, ਕਿਉਂਕਿ ਸਿੱਖ ਗੁਰੂ ਉਪਦੇਸ਼ ਨੂੰ ਹੁਕਮ ਕਿਉਂ ਕਹਿੰਦਾ? ਇਸ ਲਈ ਉਹਨੂੰ ਪਤਾ ਹੈ ਜੇ ਉਪਦੇਸ਼ ਨੂੰ ਹੁਕਮ ਕਰਕੇ ਮੰਨਾਂਗਾ ਤਾਂ ਹੁਕਮ ਮੰਨਣ ਦੀ ਆਦਤ ਬਣ ਜਾਏਗੀ, ਫਿਰ ਜਦੋਂ ਰੱਬ ਹੁਕਮ ਕਰੇਗਾ ਉਦੋਂ ਮੰਨਣਾ ਹੀ ਪਏਗਾ, ਫਿਰ ਔਖਾ ਨਹੀਂ ਹੋਣਾ। ਉੱਥੇ ਹੋਵੇਗਾ ਹੁਕਮੀ ਹੋਣ ਆਕਾਰ, ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ। ਮਨੁੱਖ ਦੁਖੀ ਹੋ ਰਿਹਾ ਪਰ ਗੁਰੂ ਕਹਿੰਦੇ ਨਹੀਂ, ਬਿਲਕੁਲ ਨਹੀਂ, ਉਹਦੇ ਹੁਕਮ ਵਿੱਚ ਰਾਜ਼ੀ ਰਹਿਣਾ। ਉਹ ਰਾਜ਼ੀ ਤਾਂ ਹੀ ਰਹੇਗਾ, ਹੁਕਮ ਮੰਨਣ ਦੀ ਆਦਤ ਤਾਂ ਉਹਨੂੰ ਗੁਰੂ ਦੇ ਬਚਨ ਨੂੰ ਮੰਨ ਕੇ ਹੀ ਹੁਕਮ ਮੰਨਣ ਦੀ ਆਦਤ ਬਣਨੀ। ਗੁਰੂ ਕਹਿੰਦੇ ਇਸ ਲਈ ਹੈ ਸਿੱਖਾ, ਜੇ ਤੂੰ ਗੁਰੂ ਉਪਦੇਸ਼ ਨੂੰ ਹੀ ਹੁਕਮ ਕਰਕੇ ਮੰਨਣ ਲੱਗ ਪਵੇ, ਜਿਵੇਂ ਹੁਕਮ ਨਹੀਂ ਟਾਲਿਆ ਜਾ ਸਕਦਾ ਇਵੇਂ ਗੁਰੂ ਦਾ ਉਪਦੇਸ਼ ਨਹੀਂ ਟਾਲਿਆ ਜਾ ਸਕਦਾ, ਇੰਨਾ ਮਨ ਬਣਾ ਲੈ। ਜਿਸ ਦਿਨ ਤੇਰੀ ਆਦਤ ਬਣ ਗਈ ਕਿ ਗੁਰੂ ਦਾ ਉਪਦੇਸ਼ ਹੁਕਮ ਕਰਕੇ ਮੰਨਣਾ ਹੈ, ਉਸ ਦਿਨ ਤੇਰਾ ਹੁਕਮ ਗੁਰੂ ਦਾ ਉਪਦੇਸ਼ ਮੰਨ ਮੰਨ ਕੇ ਇੰਨਾ ਮਨ ਸਥਿਰ ਤੇ ਮਜ਼ਬੂਤ ਹੋ ਜਾਏਗਾ, ਫਿਰ ਰੱਬੀ ਹੁਕਮ ਆਵੇਗਾ ਤੇ ਤੈਨੂੰ ਮੰਨਣ ਲੱਗੇ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਉਹਦੇ ਤੋਂ ਆਖੇਗਾ ਤੇਰਾ ਕੀ ਆ ਬੀਠਾ। ਤੇ ਗੁਰੂ ਨੇ ਉਹ ਗੁਰਬਾਣੀ ਵਿੱਚ ਕਹਿੰਦਾ ਕਿ ਹੁਕਮ ਮੰਨੋ ਗੁਰੂ ਕਹਿਰਾ, ਗਾਵੋ ਸੱਚੀ ਬਾਣੀ, ਕਹੇ ਨਾਨਕ ਸੁਣੋ ਸੰਤੋ ਕਥੋ ਹੈ ਕਥੋ ਅਕਥ ਕਹਾਣੀ। ਰੱਬ ਇਉਂ ਮਿਲਦਾ ਹੁਕਮ ਮੰਨੀਏ ਪਾਈਏ, ਪਰ ਅਗਲੀ ਪੌੜੀ ਵਿੱਚ ਇਸ ਗੱਲ ਨੂੰ ਹੋਰ ਖੁਲਾਸੇ ਨਾਲ ਆਖਿਆ ਨੇ। ਕਹਿਣ ਲੱਗੀ ਭਲਿਆ ਇੱਕ ਗੱਲ ਸਮਝੀ, ਹੁਕਮ ਕੌਣ ਮੰਨਦਾ? ਜਿਹੜਾ ਆਪਣੇ ਆਪ ਵਿੱਚ ਚਾਤਰ ਤੇ ਸਿਆਣਾ ਨਾ ਹੋਵੇ। ਜਿਹੜਾ ਸਿਆਣਾ ਹੋਵੇ ਚਾਤਰ ਹੋਵੇ ਉਹ ਤਾਂ ਹੁਕਮ ਕਰਦਾ। ਆਮ ਜ਼ਿੰਦਗੀ ਦੇਖ ਲਿਓ, ਅਸੀਂ ਕਈ ਵਾਰ ਆਪਣੀ ਚਤਰਾਈ ਤੇ ਆਪਣੀ ਸਿਆਣਪ ਤੇ ਮਾਣ ਕਰਦੇ ਹਾਂ, ਆਖਦੇ ਤੇਰੇ ਨਾਲੋਂ ਮੈਨੂੰ ਤਜਰਬਾ ਜ਼ਿਆਦਾ ਹੈ, ਤੂੰ ਮੈਨੂੰ ਕੀ ਸਿਖਾਉਣਾ। ਇਹ ਖਿਆਲ ਕਰਿਓ, ਹੁਕਮ ਦੂਜੇ ਦਾ ਉਹ ਮੰਨਦਾ ਜਿਹੜਾ ਆਪਣੇ ਆਪ ਨੂੰ ਦੂਜੇ ਨਾਲੋਂ ਸਿਆਣਪ ਘੱਟ ਵਿੱਚ ਸਿਆਣਪ ਸਿਆਣਾ ਸਮਝ। ਜਿਹੜਾ ਆਪਣੇ ਆਪ ਨੂੰ ਚਾਤਰ ਤੇ ਸਿਆਣਾ ਸਮਝੇਗਾ ਉਹ ਕਦੀ ਵੀ ਦੂਜੇ ਦਾ ਹੁਕਮ ਨਹੀਂ ਮੰਨੇਗਾ। ਤੇ ਗੁਰੂ ਨੇ ਆਖਿਆ ਵੀ ਮਿਲਦਾ ਹੀ ਰੱਬ ਹੁਕਮ ਮੰਨਣ ਨਾਲ, ਹੁਕਮ ਮੰਨਿਆ ਪਾਈਏ। ਤੇ ਫਿਰ ਇਹਦਾ ਮਤਲਬ ਇਹ ਹੋਇਆ ਨਾ ਵੀ ਹੁਕਮ ਮੰਨਣ ਲਈ ਐਣਾ ਬਣਨਾ ਜ਼ਰੂਰੀ ਹੈ, ਕਿਉਂਕਿ ਜਿੰਨੀ ਦੇਰ ਐਣਾ ਨਹੀਂ ਬਣੇਗਾ ਉਨੀ ਦੇਰ ਹੁਕਮ ਮੰਨਣ ਦੀ ਆਦਤ ਨਹੀਂ ਬਣਨੀ। ਗੁਰੂ ਨੇ ਇਸੇ ਲਈ ਭਗਤ ਦੀ ਅਵਸਥਾ ਨਾਲ ਇਹ ਗੱਲ ਜੋੜ ਦਿੱਤੀ ਤੇ ਕਹਿਣ ਲੱਗੇ

ਕਹਿਣ ਲੱਗੇ ਉਹ ਭਲਿਆ ਜੇ ਤੂੰ ਹੁਕਮ ਮੰਨਣ ਦੇ ਦਾਇਰੇ ਵਿੱਚ ਆਉਣਾ ਤੇ ਪਹਿਲਾਂ ਆਪਣੇ ਆਪ ਨੂੰ ਸਿਆਣਾ ਕਰ। ਜੇ ਤੂੰ ਪਹਿਲਾਂ ਹੀ ਸਿਆਣਾ ਤੇ ਗੁਰੂ ਨੇ ਤੈਨੂੰ ਕੀ ਕਰਨਾ? ਗੁਰੂ ਗਿਆਨੇ ਨੇ ਤਾਂ ਸਿਆਣਾ ਕਰਨਾ ਹੈ, ਗੁਰੂ ਨੇ ਮੱਤ ਤਾਂ ਦੇਣੀ। ਤੇ ਜੇ ਮੱਤ ਤੇਰੇ ਕੋਲ ਪਹਿਲਾਂ ਹੀ ਬੜੀ ਹੈ, ਤੂੰ ਪਹਿਲਾਂ ਹੀ ਬੜਾ ਸਿਆਣਾ, ਤੇ ਫਿਰ ਗੁਰੂ ਕੋਲ ਕੀ ਕਰਨਾ ਹੈ? ਇੱਕ ਵਾਰ ਇੱਕ ਐਗਜ਼ਾਂਪਲ ਦਿੱਤੀ ਸੀ ਸਾਡੀ ਇਤਿਹਾਸ ਦੀ ਕਿ ਬਾਬਾ ਲਹਿਣਾ ਤੇ ਗੁਰੂ ਨਾਨਕ ਸ਼ਾਮਾਂ ਨੂੰ ਕਰਤਾਰਪੁਰ ਵਾਪਸ ਆ ਰਹੇ ਨੇ ਖੇਤਾਂ ਵਿੱਚੋਂ, ਥੋੜ੍ਹਾ ਜਿਹਾ ਕੁਛ ਮੁਸਾ ਹੋ ਗਿਆ, ਪਰਖਣਾ ਸੀ ਨਾ, ਗੁਰੂ ਪਰਖਦਾ, ਥੋੜ੍ਹਾ ਜਿਹਾ ਅੰਧੇਰਾ ਹੋਇਆ, ਗੁਰੂ ਨਾਨਕ ਅੱਗੇ ਅੱਗੇ ਜਾ ਰਹੇ ਸਨ, ਕਦਮ ਰੁਕ ਗਏ ਤੇ ਕਹਿਣ ਲੱਗੇ ਲੈਣੇ ਆ ਕਰਤਾਰਪੁਰ ਨੂੰ ਕਿਹੜਾ ਰਾਹ ਜਾਂਦਾ ਹੈ, ਕੁਛ ਅੰਧੇਰਾ ਹੋ ਗਿਆ, ਦੋ ਤਿੰਨ ਚਾਰ ਰਸਤੇ ਨਿਕਲਦੇ ਨੇ, ਕਰਤਾਰਪੁਰ ਨੂੰ ਕਿਹੜਾ ਰਾਹ ਜਾਂਦਾ, ਕਿਹੜੀ ਪਗਡੰਡੀ ਜਾਂਦੀ, ਤੇ ਪਿਛਲੇ ਪਾਸੇ ਚੱਲ ਰਹੇ ਲਹਿਣੇ ਨੇ ਸਿਰਫ ਹੱਥ ਦੇ ਇਸ਼ਾਰੇ ਨਾਲ ਹੀ ਆਖਿਆ ਵੀ ਇੱਧਰ ਨੂੰ, ਗੁਰੂ ਨਾਨਕ ਹੱਸ ਪਏ, ਕਹਿਣ ਲੱਗੇ ਲੈਣੇ ਮੈਂ ਤੇ ਸਮਝਿਆ ਸੀ ਤੂੰ ਰਾਹ ਪੁੱਛਣ ਆਇਆ, ਮੈਨੂੰ ਨਹੀਂ ਸੀ ਪਤਾ ਤੂੰ ਰਾਹ ਦੱਸ ਨਹੀਂ ਸਕ, ਜਿਹੜਾ ਪਹਿਲੇ ਹੀ ਕਹਿਣਾ ਤਰੀਕਾ ਸੀ ਸੰਸਾਰ ਨੂੰ ਸਮਝਾਉਣ ਦਾ, ਤੇ ਸੰਸਾਰ ਨੂੰ ਸਮਝਾਉਣ ਦਾ ਇੱਕ ਵਸੀਲਾ ਗੁਰੂ ਨਾਨਕ ਨੇ ਬਣਾਇਆ। ਭਲਿਆ ਜੇ ਤੇਰੇ ਕੋਲ ਸਿਆਣਪ ਤੇ ਮੱਤ ਹੈ, ਚਤੁਰਾਈ ਹੈ, ਤਾਂ ਫਿਰ ਗੁਰੂ ਨਾਨਕ ਕਿਸੇ ਸਕੂਲ ਵਿੱਚ ਕਿਸੇ ਪੜ੍ਹੇ ਲਿਖਿਆਂ ਲਈ ਸਕੂਲ ਨਹੀਂ ਬਣਦਾ, ਵੀ ਗੱਲ ਕੀਤੀ ਸੀ, ਮੱਤ ਸਮਝਿਓ ਪੜ੍ਹੇ ਲਿਖਿਆਂ ਲਈ ਸਕੂਲ ਬਣਦਾ, ਸਕੂਲ ਤਾਂ ਅਣਜਾਣਾ ਲਈ ਬਣਦਾ, ਅਨਪੜ੍ਹਾਂ ਲਈ ਬਣਦਾ। ਜੇ ਗੁਰੂ ਨਾਨਕ ਕੋਲ ਆਉਣਾ ਇੱਥੇ ਤੈਨੂੰ ਇਆਣਾ ਬਣ ਕੇ ਆਉਣਾ, ਗੁਰੂ ਨੇ ਇਆਣਪ ਨੂੰ ਤਾਂ ਸਿਆਣਪ ਵਿੱਚ ਬਦਲਣਾ। ਹੜਿਆ ਵਿੱਚ ਸ਼ਬਦ ਹਜ਼ਾਰਿਆਂ ਦੇ ਕੀਰਤਨ ਦੇ ਦਰਮਿਆਨ ਇਸ ਕਿਸਮ ਦਾ ਸ਼ਬਦ ਆਇਆ ਸੀ ਜਿਹਦੇ ਵਿੱਚ ਸਪਸ਼ਟ ਕੀਤਾ ਗਿਆ ਸੀ ਕਿ ਆਰੰਭ ਇਆਣਪ ਤੋਂ ਹੋਏ, ਇਆਂਗੜੀਏ ਮਨ ਦਾ ਕਾਇ ਕਰ ਇਆਣੀ ਤੋਂ ਸ਼ੁਰੂ ਹੋਈ, ਤੇ ਜਦੋਂ ਤਬਦੀਲੀ ਆਈ ਅਖੀਰ ਤੇ ਸਮਾਪਤੀ ਅਸੀਂ ਸ਼ਬਦ ਦੀ ਹੈ ਕਹੀਏ ਸੁੰਦਰ ਸਾਹਿਤ ਸਰੂਪ ਵਿੱਚ ਅੱਖਣ ਕਹੀਏ ਤਾਂ ਸਿਆਣੀ ਇਆਣੀ ਤੋਂ ਸ਼ੁਰੂ ਹੋਈ, ਸਿਆਣੀ ਨੂੰ ਪਛਾਣ ਗੁਰੂ ਨੇ ਇਆਣੀ ਨੂੰ ਤਾਂ ਸਿਆਣਾ ਕਰਨਾ, ਤੇ ਜੇ ਪਹਿਲਾਂ ਹੀ ਤੂੰ ਚਤੁਰਾਈਆਂ ਲੈ ਕੇ ਆ ਗਈ ਤੇ ਫਿਰ ਤੂੰ ਗੁਰੂ ਦੀ ਮੱਤ ਨਹੀਂ ਲੈ ਸਕੇਗਾ। ਇਸ ਲਈ ਗੁਰੂ ਕਹਿੰਦੇ ਇੱਕ ਖਿਆਲ ਕਰੀ, ਜੇ ਤੂੰ ਹੁਕਮ ਮੰਨਣ ਵਾਲਾ ਬਣਨਾ ਤਾਂ ਉੱਥੇ ਇਆਣਾ ਬਣਨਾ ਪੈਣਾ, ਤੇ ਹੁਕਮ ਮੰਨੇ ਬਿਨਾਂ ਪ੍ਰਭੂ ਨਹੀਂ ਮਿਲਣਾ, ਹੁਕਮ ਮੰਨਿਆ ਪਾਈਏ। ਕਹਿਣ ਲੱਗੇ ਇਸ ਲਈ ਅਗਲੀ ਸ਼ਰਤ ਅਗਲੀ ਪੌੜੀ ਦੀ ਸੁਣ ਲੈ, ਉਹ ਇਹ ਹੈ ਕਿ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈਆਂ ਵਾਲਾ ਮੱਤ ਨਹੀਂ ਲੈਂਦਾ, ਚਤੁਰਾਈਆਂ ਵਾਲਾ ਹੁਕਮ ਨਹੀਂ ਮੰਨਦਾ ਤਾਂ ਹੁਕਮ ਮਨਾਉਂਦਾ। ਕਹਿਣ ਲੱਗੇ ਜੇ ਰੱਬ ਹੁਕਮ ਮੰਨਣ ਨਾਲ ਮਿਲਦਾ ਤੇ ਫਿਰ ਚਤੁਰਾਈਆਂ ਨਾਲ ਨਹੀਂ ਮਿਲਦਾ, ਇੱਕੋ ਚੀਜ਼ ਨਾਲ ਮਿਲਦਾ,

0: ਕਹਿਣ ਲੱਗੇ, ਪਹਿਲਾਂ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ। ਸਵਾਲ ਸੀ ਕਿਤ ਦੁਆਰੇ ਪਾਈਏ, ਤੇ ਜਵਾਬ ਸੀ ਹੁਕਮ ਮੰਨਿਆ ਪਾਈ। ਇਹ ਹੁਕਮ ਮੰਨਣ ਦੀ ਤਰਤੀਬ ਸੀ ਕਿ ਚੰਚਲ ਤੇ ਚਤਰਾਈ ਛੱਡ ਦੇ। ਚਤਰਾਈਆਂ ਤੇ ਸਿਆਣਪਾਂ ਵਾਲਾ ਮਨ ਕਦੀ ਹੁਕਮ ਨਹੀਂ ਮੰਨਦਾ। ਹੁਕਮ ਮੰਨਿਆ ਹੀ ਉਦੋਂ ਜਾਂਦਾ ਜਦੋਂ ਆਪਣੀਆਂ ਚਤਰਾਈਆਂ ਸਿਆਣਪਾਂ ਦੀ ਦੀਵਾਰ ਲੰਘ ਜਾਏ। ਜਿਸ ਦਿਨ ਚਤਰਾਈਆਂ ਸਿਆਣਪਾਂ ਗੁਰੂ ਅੱਗੇ ਛੱਡ ਦੇਵੇਗਾ, ਗੁਰੂ ਦੇ ਸਾਹਮਣੇ ਆਪਣੀ ਮਤ ਸਮਰਪਣ ਕਰ ਦੇਵੇਗਾ, ਉਸ ਦਿਨ ਫਿਰ ਹੁਕਮ ਮੰਨਣ ਦੀ ਤਰਤੀਬ ਮਿਲੇਗੀ। ਤੇ ਜਿਸ ਦਿਨ ਹੁਕਮ ਮੰਨੇਗਾ, ਹੁਕਮ ਮਨ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ ਮੰਜ਼ਿਲ ਮਿਲੇਗੀ। ਇਹਨਾਂ ਸ਼ਬਦਾਂ ਨਾਲ ਸੀਮਾ ਦਾ ਜਾ ਚੁੱਕਾ।
1: ਥੈਂਕ ਯੂ ਫਾਰ ਲਿਸਨਿੰਗ ਟੂ CISK ਸਿੱਖ ਰੇਡੀਓ 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

नारायण नर हर दयाल रमत राम घट घट आधार वासदेव बस

परमा एको अल्लाह पार ब्रह्मा।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਗੁਰੂ ਤਖਤ ਛਤਰ ਚਵਰ ਦੇ ਮਾਲਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਦੇ ਅੰਦਰ ਸੁਭਾਈਮਾਨ ਗੁਰੂ ਸਵਾਰੇ ਪ੍ਰੇਮੀ ਸਤਸੰਗੀ ਜਰੋ ਵੱਡ ਭਾਗੇ ਹੋ ਆਪ ਜੀ ਸਤਿਗੁਰਾਂ ਦੇ ਕਥਨ ਮੁਤਾਬਕ ਸਾਧ ਸੰਗ ਜੋ ਤੁਮੇ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ। ਪਹਿਲਾਂ ਕਿਰਪਾ ਹੋਈ ਸਤ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ, ਫਿਰ ਵਾਹਿਗੁਰੂ ਦੀ ਸਿਫਤ ਸਲਾਹ ਵਾਰੀ ਬਾਰੀ ਦਾ ਕੀਰਤਨ, ਗੁਰੂ ਸਵਾਰੇ ਗੁਰੂ ਕੇ ਕੀਰਤਨੀਆਂ ਨੇ ਆਪ ਜੀ ਨੂੰ ਸਰਵਨ ਕਰਾਇਆ ਹੈ। ਅੰਮ੍ਰਿਤ ਵੇਲੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਖਤ ਤੇ ਸੁਭਾਈਮਾਨ ਹੋ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿੱਚੋਂ ਜੋ ਹੁਕਮਨਾਮਾ ਸਾਡੇ ਸਾਰਿਆਂ ਉੱਤੇ ਕਿਰਪਾ ਕੀਤੀ ਹੈ, ਅੱਜ ਦਾ ਇਹ ਪਾਵਨ ਸ਼ਬਦ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਰਾਮ ਕਲੀ ਰਾਗ ਦੇ ਅੰਦਰ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 896 ਅਤੇ 97 ਤੇ ਸੁਭਾਈਮਾਨ ਹੈ। ਪਾਠ ਆਪ ਜੀ ਨੇ ਸਰਵਨ ਕੀਤਾ ਹੈ, ਆਓ ਜੀਵਨ ਜੁਗਤ ਪਾਵਨ ਸ਼ਬਦ ਤੋਂ ਪ੍ਰਾਪਤ ਕਰਨ ਦੇ ਲਈ ਸਾਰੇ ਸਤਸੰਗੀ ਸੁਰਤੀਆਂ ਨੂੰ ਟਿਕਾਓ, ਧਿਆਨ ਗੁਰੂ ਕੇ ਚਰਨਾਂ ਨਾਲ ਜੋੜੋ, ਰਸਨਾ ਕਰੋ, ਪਵਿੱਤਰ ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਪਾਵਨ ਸ਼ਬਦ ਦੀ ਵਿਚਾਰ ਰਹਾਉ ਦੇ ਪਦੇ ਤੋਂ ਆਰੰਭ ਕਰਨੀ ਹੈ। ਸ਼ਬਦ ਦਾ ਕੇਂਦਰੀ ਭਾਵ ਇਸ ਪਾਵਨ ਰਹਾਉ ਦੇ ਪਦੇ ਵਿੱਚ ਦਿੱਤਾ ਹੋਇਆ ਹੈ। ਆਓ ਸਾਰੇ ਸਰਵਨ ਕਰੀਏ ਜੀ।

0: ओम नमो भगवंत गोसाई। ओम शब्द जिहड़ा है ऊड़े नू हौड़ा भी लगा होया है ते औंकड़ भी लगा होया है। ऐसे अखर बाणी दे विच सानू बहुत जगह मिलनगे, जिवें ऐसे ही शब्द दे विच गोविंद अखर नू हौड़ा भी लगा गगे नू ते औंकड़ भी लगा होया है। ये गल समझनी है, इथे ऊड़े अखर नू लगा होया जिहड़ा औंकड़ है उचारण वेले उस दी वरतों करनी जदों पाठ करना है, ते जदों अर्थ करने ने फिर हौड़े दी वरतों करनी। इस तरह गोविंद ते गोविंद पाठ करन लग्या औंकड़ दी वरतों करनी, अर्थ करन लग्या हौड़े दी वरतों करनी। सतगुरु गुरु अर्जन देव जी महाराज आज दे इस शब्द विच वाहिगुरु परमात्मा दे किरतम नाम, जिन्हां नूं कर्म नाम भी आपां पढ़दे हां, सिफाती नाम भी पढ़दे हां, उन्हां दा जिक्र कीता है। सतगुरां दी पावन बाणी दा पाठ करन वाले ये अखर पढ़दे ने, किरतम नाम कथे तेरे जेबा, सत नाम तेरा परा पूर्वला। या आपां जाप साहिब दी पावन बारी दे अंदर पढ़दे हां, कर्म नाम वर्णत सुमत। रब जी तेरे जो जो कर्म सूझवाना ने तके उस मुताबक तेरे नाम रख दिते। जिमें बख्शिश करन वाला है करीम कह दिता, रहम करन वाला है रहीम कह दिता। सारे जाप साहब के अंदर वाहिगुरु परमात्मा के कर्म नाम ही वर्णन किए। सतगुरु कृपा करते ने भगवंत गुसाई ओम नमो, भगवंत अखर भगवान वास्ते वरत्या है। भगवती भगवंत भगत का नाम, भगवंत भगवान, गोसाई गो कहते ने धरती, साई कहते ने मालक, धरती का मालक। हे भगवान हे धरती दे मालक, ओम नमो, तू सर्व व्यापक है, मेरी तैनू नमस्कार है। नमस्कार केवल रब नू करनी, ये इशारे सानू बारी दे विच समझाए गए ने। रोज जप बारी दा पाठ करदे हां ਇਹ ਬਚਨ ਆਪਾਂ ਪੜ੍ਹਦੇ ਹਾਂ ਆਦੇਸ਼ ਇਸ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਦ ਆਦੇਸ਼ ਇਸੇ ਆਦੇਸ਼ ਨਮਸਕਾਰ ਹੈ ਕਿਨੂੰ ਨਮਸਕਾਰ ਹੈ ਕਿਨੂੰ ਜਿਹੜਾ ਸਭ ਦਾ ਮੁੱਢ ਹੈ ਕਲੰਕ ਤੋਂ ਰਹਿਤ ਹੈ ਜਿਸ ਦਾ ਕੋਈ ਮੁੱਢ ਨਹੀਂ ਤੇ ਜਿਹੜਾ ਵਾਹਿਗੁਰੂ ਪਰਮਾਤਮਾ ਇੱਕ ਰਸ ਸਾਰਿਆਂ ਵਿੱਚ ਵਿਆਪਕ ਹੈ ਯੁੱਗ ਭਾਵੇਂ ਬਦਲਦੇ ਰਹਿਣ ਪਰ ਉਹ ਵਾਹਿਗੁਰੂ ਪਰਮਾਤਮਾ ਬਦਲਦਾ ਨਹੀਂ ਨਮਸਕਾਰ ਦੰਡੌਤ ਬੰਦਨ ਅਨਕ ਬਾਰ ਜਾਉਂ ਬਾਰੇ ਪ੍ਰਭ ਜੀ ਤੂੰ ਮੇਰੇ ਪ੍ਰਾਨ ਆਧਾਰੇ ਨਮਸਕਾਰ ਦੰਡੌਤ ਬੰਦਨ ਅਨਕ ਬਾਰ ਜਾਉਂ ਬਾਰੇ ਕਿਉਂਕਿ ਸਤਸੰਗਤ ਨਾਰਾਇਣ ਨਰਪਤ ਨਮਸਕਾਰੇ ਨਮਸਕਾਰ ਕੇਵਲ ਇੱਕ ਨੂੰ ਕਰਨੀ ਹੈ ਮੱਥਾ ਕੇਵਲ ਇੱਕ ਨੂੰ ਟੇਕਣਾ ਉਹ ਕੌਣ ਹੈ ਭਗਵਾਨ ਗੁਸਾਈ ਇੱਥੇ ਮਹਾਰਾਜ ਕਿਰਪਾ ਕਰਦੇ ਨੇ ਓਮ ਨਮੋ ਭਗਵੰਤ ਗੁਸਾਈ ਖਾਲਕ ਰਵ ਰਹਿਆ ਸਰਬ ਠਾਈ ਖਾਲਕ ਖਲਕਤ ਨੂੰ ਪੈਦਾ ਕਰਨ ਵਾਲਾ ਸੰਸਾਰ ਨੂੰ ਬਣਾਉਣ ਵਾਲਾ ਜਿਸ ਬਾਰੇ ਆਪਾਂ ਪੜ੍ਹਦੇ ਹਾਂ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਲੋਗਾ ਧਰਮ ਨਾ ਭੁੱਲੋ ਭਾਈ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹੋ ਸਰਬ ਠਾਈ ਇੱਥੇ ਮਹਾਰਾਜ ਕਿਰਪਾ ਕਰਦੇ ਨੇ ਖਲਕਤ ਨੂੰ ਬਣਾਉਣ ਵਾਲਾ ਭਗਵਾਨ ਧਰਤੀ ਦਾ ਮਾਲਕ ਸਰਵ ਵਿਆਪਕ ਹੈ ਹਰ ਥਾਂ ਤੇ ਮੌਜੂਦ ਹੈ ਮੇਰੀ ਉਸ ਨੂੰ ਨਮਸਕਾਰ ਹੈ ਹੁਣ ਸਾਧ ਸੰਗਤ ਜਿਹੜਾ ਗੁਰਮੁਖ ਹੈ ਰੱਬ ਦੀ ਹੋਂਦ ਨੂੰ ਮੰਨਣ ਵਾਲਾ ਹੈ ਉਹ ਤਾਂ ਸਿਰ ਝੁਕਾ ਦੇਵੇਗਾ ਵੀ ਰੱਬ ਸਾਰੀਆਂ ਜਗ੍ਹਾ ਤੇ ਹੈ ਪਰ ਜਿਹੜਾ ਰੱਬ ਦੀ ਹੋਂਦ ਤੋਂ ਮੁਨਕਰ ਹੈ ਉਹਨੂੰ ਕੌਣ ਮਨਾਏ ਇਸੇ ਵਾਸਤੇ ਕਬੀਰ ਸਾਹਿਬ ਜੀ ਨੇ ਕਿਹਾ ਹੈ ਨਾ ਰੱਬ ਹੈ ਪਰ ਕਿਸੇ ਵਿਰਲੇ ਨੂੰ ਇਹ ਗੱਲ ਸਮਝ ਆਉਂਦੀ ਹੈ ਤੋ ਸਹੀ ਲਖੇ ਜੋ ਕੋਈ ਰੱਬ ਤਾਂ ਹੈਗਾ ਹੈ ਪਰ ਕਿੰਨਾ ਵਾਸਤੇ ਜਿਹੜਾ ਵੇਖਣ ਦਾ ਯਤਨ ਕਰਦੇ ਨੇ ਜਿਹੜੇ ਵੇਖਣ ਦਾ ਯਤਨ ਨਹੀਂ ਕਰਦੇ ਉਹਨਾਂ ਨੂੰ ਇਹ ਗੱਲ ਭਾਉਂਦੀ ਨਹੀਂ ਚੰਗੀ ਨਹੀਂ ਲੱਗਦੀ ਪਰ ਸਤਿਗੁਰਾਂ ਨੇ ਬਾਣੀ ਵਿੱਚ ਪ੍ਰਮਾਣ ਦੇ ਕੇ ਉਦਾਹਰਣਾਂ ਦੇ ਕੇ ਸਾਨੂੰ ਇਹ ਗੱਲ ਸਮਝਾਈ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਚਨ ਇਸ ਸੋਲਠ ਰਾਗ ਦੇ ਅੰਦਰ ਸਗਲ ਬਨਸਪਤ ਮੈਂ ਬੈਸੰਤਰ ਸਗਲ ਦੂਧ ਮੈਂ ਘੀਆ ਊਚ ਨੀਤ ਮੈਂ ਜੋਸ਼ ਮਾਨੀ ਘੱਟ ਘੱਟ ਮਾਧੋ ਜੀਆ ਸੰਤੋ ਘੱਟ ਘੱਟ ਰਹਿਆ ਸਮਾਇਓ ਪੂਰਨ ਪੂਰ ਰਹਿਓ ਸਭ ਮੈਂ ਘੱਟ ਘੱਟ ਰਮਈਆ ਆਇਓ ਗੁਣ ਨਿਧਾਨ ਨਾਨਕ ਜਸ ਗਾਵੇ ਸਤਿਗੁਰ ਭਰਮ ਚੁਕਾਇਓ ਸਰਬ ਨਿਵਾਸੀ ਸਦਾ ਅਲੇਪਾ ਸਭ ਮੈਂ ਰਿਹਾ ਸਮਾਇਓ। ਇਹ ਗੱਲ ਕਦੋਂ ਸਮਝ ਆਵੇਗੀ? ਜਦੋਂ ਗੁਰੂ ਭਟਕਣਾ ਦੂਰ ਕਰ ਦੇਵੇਗਾ, ਜਦੋਂ ਗੁਰੂ ਅੰਦਰੋਂ ਭਰਮ ਕੱਢ ਦੇਵੇਗਾ। ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਇਹੋ ਹੀ ਗੱਲ ਕਹੀ। ਸਾਧ ਸੰਗਤ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਰੇਪਾ ਤੋ ਹੀ ਸੰਗ ਸਮਾਈ, ਪੋਹਪ ਮਦ ਜਿਉਂ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਸ਼ਾਈ ਤੈਸੇ ਹੀ ਹਰ, ਬਸੇ ਨਿਰੰਤਰ ਘੱਟ ਹੀ ਖੋਜੋ ਭਾਈ। ਪਰ ਅੱਗੇ ਜਾ ਕੇ ਕਿਰਪਾ ਕਰ ਦਿੱਤੀ, ਬਾਹਰ ਭੀਤਰ ਇਕੋ ਜਾਨੋ, ਇਹ ਗੁਰ ਗਿਆਨ ਬਤਾਈ। ਖਲਕਤ ਨੂੰ ਬਣਾਉਣ ਵਾਲੇ ਹੇ ਖਾਲਕ, ਤੂੰ ਹਰ ਥਾਂ ਤੇ ਮੌਜੂਦ ਹੈ। ਸਾਧ ਸੰਗਤ, ਬਾਂਗ ਦੇਣ ਵਾਲੇ ਨੂੰ ਵੀ ਕਿਹਾ, ਬਾਂਗ ਦੇ, ਪਰ ਜਿਹਦੇ ਨਾਂ ਦੀ ਬਾਂਗ ਦੇ ਰਿਹਾ, ਘੱਟੋ ਘੱਟ ਬਾਂਗਾਂ ਹੀ ਨਾ ਦਿੱਤੀ ਜਾ, ਉਹਨੂੰ ਅੰਦਰ ਵੇਖਣ ਦਾ ਵੀ ਯਤਨ ਕਰ। ਕਬੀਰ ਮੁੱਲਾ ਮੁਨਾਰੇ ਕਿਆ ਚੜ੍ਹੇ, ਸਾਈ ਨਾ ਬਾਰਾ ਹੋਏ, ਜਾਂ ਕਾਰਨ ਤੂੰ ਬਾਂਗ ਦੇ ਦਿਲ ਹੀ ਭੀਤਰ ਜੋਏ। ਕਬੀਰ ਹੱਜ ਕਾਬੇ ਹੋਂ ਜਾਏ ਥਾ, ਆਗੇ ਮਿਲਿਆ ਖੁਦਾਏ, ਸਾਈ ਮੁਝ ਸੇ ਡਰ ਭਰਿਆ, ਤੁਝ ਕਿਨ ਫੁਰਮਾਈ ਗਾਏ। ਕਬੀਰ ਜੀ ਕਹਿੰਦੇ ਨੇ, ਮੇਰੇ ਨਾਲ ਲੜ ਪਿਆ ਮੇਰਾ ਮਾਲਕ ਭਗਵੰਤ ਗੁਸਾਈ, ਖਲਕਤ ਨੂੰ ਬਣਾਉਣ ਵਾਲਾ ਸਰਵ ਵਿਆਪਕ ਲੜ ਪਿਆ, ਤੂੰ ਕਿੱਧਰ ਜਾ ਰਿਹਾ, ਤੈਨੂੰ ਕਿਹਨੇ ਦੱਸਿਆ ਮੈਂ ਕਾਬੇ ਦੇ ਵਿੱਚ ਹਾਂ, ਮੇਰੀ ਉੱਥੇ ਥਾਂ ਹੈ ਨਹੀਂ। ਕਬੀਰ ਸਾਹਿਬ ਜੀ ਆਖਦੇ ਨੇ, ਰੱਬ ਜ਼ਰੇ ਜ਼ਰੇ ਕੰਨ ਕੰਨ ਦੇ ਵਿੱਚ ਹੈ। ਪਰ ਇਹ ਗੱਲ ਕਦੋਂ ਸਮਝ ਆਉਂਦੀ ਹੈ? ਜਦੋਂ ਗੁਰੂ ਕਿਰਪਾ ਕਰਦਾ ਹੈ। ਰਹਾਉ ਦੇ ਬੰਧ ਵਿੱਚ ਮਹਾਰਾਜ ਕਿਰਪਾ ਕਰਦੇ ਨੇ, ਹੇ ਭਗਵਾਨ, ਹੇ ਗੁਸਾਈ, ਹੇ ਸਰਵ ਵਿਆਪਕ, ਖਾਲਕ ਨੂੰ ਬਣਾਉਣ ਵਾਲੇ, ਖਲਕਤ ਨੂੰ ਬਣਾਉਣ ਵਾਲੇ ਖਾਲਕ ਵਾਹਿਗੁਰੂ ਪਰਮਾਤਮਾ, ਤੂੰ ਹਰ ਥਾਂ ਤੇ ਮੌਜੂਦ ਹੈ, ਹਰ ਥਾਂ ਤੇ ਸਰਵ ਵਿਆਪਕ ਹੈ।
1: ਰਾਮ ਕਲੀ ਮਹੱਲਾ ਪੰਜਵਾਂ, ਕਾਰਨ ਕਰਨ ਕਰੀਮ।
0: ਕਾਰਨ ਤੇ ਕਰਨ, ਇਹ ਦੋ ਅੱਖਰ ਬਾਣੀ ਵਿੱਚ ਬਹੁਤ ਜਗ੍ਹਾ ਆਉਂਦੇ ਨੇ। ਕਾਰਨ ਮੂਲ, ਕਰਨ ਕੀਤਾ ਹੋਇਆ। ਕਾਰਨ ਕਰਨ ਦੇ ਅਰਥ ਇਹ ਹਨ, ਜਗਤ ਨੂੰ ਬਣਾਉਣ ਵਾਲਾ ਜਗਤ ਦਾ ਮੂਲ ਵਾਹਿਗੁਰੂ ਪਰਮਾਤਮਾ। ਰਹੀਮ, ਕਰੀਮ ਦਾ ਭਾਵ ਹੈ ਬਖਸ਼ਿਸ਼ ਕਰਨ ਵਾਲਾ। ਵਾਹਿਗੁਰੂ ਜੀ, ਤੂੰ ਜਗਤ ਦਾ ਮੂਲ ਹੈ, ਜਗਤ ਨੂੰ ਬਣਾਉਣ ਵਾਲਾ ਹੈ, ਕਰੀਮ ਬਖਸ਼ਿਸ਼ ਕਰਨ ਵਾਲਾ ਹੈ।
1: ਹਰਬ ਪ੍ਰਤਪਾਲ ਰਹੀਮ,
0: ਤੇ ਸਾਰਿਆਂ ਦੀ ਪ੍ਰਤਪਾਲਨਾ ਕਰਨ ਵਾਲਾ। ਸਾਧ ਸੰਗਤ, ਭਗਤ ਜਨਾਂ ਨੇ, ਗੁਰੂ ਸਾਹਿਬਾਨ ਨੇ ਸਾਨੂੰ ਇਹ ਗੱਲ ਸਮਝ ਆਈ, ਕੇਵਲ ਰੋਜੀ ਦੀ ਚਿੰਤਾ ਨਾ ਕਰ, ਰੋਜੀ ਦੇਣ ਵਾਲੇ ਨੂੰ ਚੇਤੇ ਕਰ। ਤੇ ਫਿਰ ਇਹ ਵੀ ਸਮਝਾ ਦਿੱਤਾ, ਉਹ ਵਾਹਿਗੁਰੂ ਪਰਮਾਤਮਾ ਜਿਹੜਾ ਰੋਜੀ ਦਹਿੰਦ ਹੈ, ਉਹਨਾਂ ਥਾਵਾਂ ਤੇ ਵੀ ਰੋਜੀ ਦਿੰਦਾ ਹੈ ਜਿਨ੍ਹਾਂ ਥਾਵਾਂ ਤੇ ਕੋਈ ਰੋਜੀ ਪਹੁੰਚਾਉਣ ਦਾ ਢੰਗ ਹੀ ਨਹੀਂ, ਤਰੀਕਾ ਹੀ ਨਹੀਂ। ਸਾਨੂੰ ਸਮਝਾਇਆ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਗੁਰੂ ਅੰਗਦ ਦੇਵ ਜੀ ਮਹਾਰਾਜ, ਜਲ ਮੈਂ ਜੰਤ ਉਪਾਇਨ ਤਿੰਨਾ ਪੀ ਰੋਜੀ ਦੇ, ਉੱਥੇ ਹੱਟ ਨਾ ਚੱਲੇ, ਨਾ ਕੋ ਕਿਰਤ ਕਰੇ, ਸੌਦਾ ਮੂਲ ਨਾ ਹੋ ਗਈ, ਨਾ ਕੋ ਲੈ ਨਾ ਦੇ, ਜੀਆਂ ਕਾ ਆਹਾਰ ਜੀ ਖਾਣਾ ਇਹੋ ਕਰੇ, ਵਿੱਚ ਉਪਾਏ ਸਾਇਰਾਂ ਤਿੰਨਾਂ ਪੀ ਰੋਜੀ ਦੇ। ਕਾਹੇ ਰੇਮਨ ਚਿਤਵੇਂ ਉਦਮ ਜਾਂ ਆਹਰ ਹਰ ਜੀਓ ਪਰਿਆ, ਸੈਲ ਪੱਥਰ ਮੈਂ ਜੰਤ ਉਪਾਏ, ਤਾਂ ਕਾ ਰਿਜਕ ਆਗੈ ਕਰ ਧਰਿਆ। ਵਾਹਿਗੁਰੂ ਪ੍ਰਤਪਾਲਕ ਤੇ ਉਸ ਵਰਗਾ ਪ੍ਰਤਪਾਲਕ ਹੋਰ ਕੋਈ ਨਹੀਂ। ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ, ਛਤਰ ਅਨੇਕ ਚਲਾਵਤ ਘਾਵ, ਤਉ ਤਨ ਏਕ ਨ ਲਾਗਨ ਪਾਵੈ, ਰਾਖਤ ਹੈ ਆਪਨੂੰ ਕਰ ਦੈ ਕਰ, ਪਾਪ ਸਮੂਹ ਨਾ ਭੇਟਨ ਪਾਵੈ, ਔਰ ਕੀ ਬਾਤ ਕਹਾਂ ਕਹਿ ਤੋ ਸੋ, ਸੋ ਪੇਟ ਹੀ ਕੇ ਪੱਟ ਬੀਜ ਬਚਾਵੈ। ਪ੍ਰਤਪਾਲ ਮਾਤਾ ਉਦਰ ਆਖੈ ਲਗਨ ਦੇਤ ਨਾ ਸੇਤ। ਵਾਹਿਗੁਰੂ ਪਰਮਾਤਮਾ ਪ੍ਰਤਪਾਲਕ ਹੈ, ਰਹੀਮ ਸਾਰਿਆਂ ਉੱਤੇ ਰਹਿਮ ਕਰਨ ਵਾਲਾ ਹੈ।
1: ਅੱਲਾਹ ਲਖ ਅਪਾਰ,
0: ਅੱਲਾਹ ਇਹ ਮੁਸਲਮਾਨੀ ਕਿਤਾਬਾਂ ਦੇ ਅੰਦਰ ਗ੍ਰੰਥਾਂ ਦੇ ਅੰਦਰ ਰੱਬ ਵਾਸਤੇ ਵਰਤਿਆ ਜਾਂਦਾ ਹੈ। ਤੂੰ ਅੱਲਾਹ ਹੈ, ਅਲੱਖ ਹੈ, ਨਜ਼ਰ ਨਹੀਂ ਆਉਂਦਾ, ਅਦ੍ਰਿਸ਼ ਹੈ, ਅਪਾਰ ਜਿਸ ਦਾ ਪਾਰਾ ਵਾਰ ਨਹੀਂ ਪਾਇਆ ਜਾ ਸਕਦਾ।
1: ਖੁਦ ਖੁਦਾਏ ਵੱਡ ਬੇਸੁਮਾਰ,
0: ਖੁਦ ਖੁਦਾਏ ਤੂੰ ਆਪ ਹੀ ਖੁਦਾ ਹੈ, ਕੋਈ ਹੋਰ ਖੁਦਾ ਨਹੀਂ, ਤੂੰ ਆਪ ਹੀ ਖੁਦਾ ਹੈ। ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਹੈ। ਇਸੇ ਵਾਸਤੇ ਆਖਿਆ ਹਉ ਤੋ ਏਕ ਰਮਈਆ ਲੈ ਹੂੰ, ਆਨ ਦੇਵ ਬਦਲਾਵਰ ਦੈ ਹੂੰ। ਮੈਂ ਤੇ ਇੱਕ ਰੱਬ ਨੂੰ ਜਪਦਾ, ਹੋਰ ਕਿਸੇ ਨੂੰ ਮੈਂ ਨਹੀਂ ਆਰਾਧਦਾ, ਕਿਉਂਕਿ ਉਹ ਖੁਦ ਖੁਦਾਇਆ, ਆਪ ਮਾਲਕ ਹੈ। ਤੇ ਫਿਰ ਮਹਾਰਾਜ ਕਿਰਪਾ ਕਰਦੇ ਨੇ, ਵੱਟ ਬੇਸ਼ੁਮਾਰ ਵੱਡਾ ਹੈ, ਬੇਸ਼ੁਮਾਰ ਸ਼ੁਮਾਰ ਕਹਿੰਦੇ ਨੇ ਕਿਸੇ ਚੀਜ਼ ਦਾ ਅੰਤ ਪਾ ਲੈਣਾ, ਬੇਸ਼ੁਮਾਰ ਜਿਸ ਦਾ ਅੰਤ ਨਾ ਪਾਇਆ ਜਾਵੇ, ਬੇਅੰਤ। ਵਾਹਿਗੁਰੂ ਪਰਮਾਤਮਾ ਦਾ ਅੰਤ ਨਹੀਂ ਕੋਈ ਪਾ ਸਕਦਾ, ਕਿਉਂਕਿ ਜੇਵੜ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਕਿੰਨਾ ਕੁ ਵੱਡਾ ਕਵਾਂਗੇ, ਜਿੰਨਾ ਅਸੀਂ ਕਵਾਂਗੇ ਉਸ ਤੋਂ ਹੋਰ ਵੱਡਾ। ਸੁਣ ਵੱਡਾ ਆਖੇ ਸਭ ਕੋਈ, ਕੇਵਲ ਵੱਡਾ ਦਿੱਠਾ ਹੋਏ। ਵਾਹਿਗੁਰੂ ਪਰਮਾਤਮਾ ਬੇਅੰਤ ਹੈ, ਉਸ ਵਰਗਾ ਵੱਡਾ ਹੋਰ ਕੋਈ ਨਹੀਂ।

0: ਧੱਕਾ ਨਹੀਂ, ਉੱਥੇ ਨਿਆ ਹੀ ਨਿਆ ਹੈ।
1: ਕੁਰਾਨ ਕਤੀਬ ਤੇ ਪਾਕ,
0: ਪਰ ਉਹ ਵਾਹਿਗੁਰੂ ਪਰਮਾਤਮਾ ਕੁਰਾਨਾਂ ਤੋਂ ਕਤੇਬਾਂ ਤੋਂ ਪਾਕ ਹੈ। ਪਾਕ ਦੇ ਅਰਥ ਤਾਂ ਹੈਗੇ ਨੇ ਪਵਿੱਤਰ, ਪਰ ਇਸ ਦੇ ਅਰਥ ਕਰਾਂਗੇ ਵੱਖਰਾ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha and Williams Lake. Any comments and suggestions, please call 250-392-3874.